ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जा होर फंक्शन संबंधी हाल बुक करन दी जानकारी लैन लई तुसी रियो बैंकुएट हाल नू 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: सेवा दे विच हाजिर हां आपां अज अपने विद्वान वीरां को बहुत कुछ सरवण किया कि हुण जिंदगी दे जिहड़े कुछ भेद ने इन्हां नूं समझण वास्ते किवें जिंदगी दा जिहड़ा सकारात्मक पक्ष जिहड़ा है उस नूं सामने रख के ते असी अपने इस जीवन नूं यानी कि इस पौ सागर चों पार किवें जाना है। पौ सागर इस संसार दे विच जिहड़ियां मुश्किल हालात ने या जिहड़ा इस संसार दे विचों विचरदिआं होइआं अच्छा जीवन गुजार के मोह माया तों निर्लेप रह के एक कामयाब जीवन एक अच्छे आचरण दा प्रदर्शन करदिआं इस जीवन नूं गुजारना है। ते जो हो चुका है अपने जीवन दे विच उस ते पछतावा करन दी लोड़ नहीं, वह हो गया वह बस च नहीं आ, क्योंकि अगे नूं जिहड़ा है वह सुचेत होने दी लोड़ है। इसे करके बाणी चंदा अगे जे दे जे चेतीए तां काहे मिले सजा, असां दी वार रोज़ पढ़दे आ। जे अपना ਫਿਊਚਰ ਦੇਖ ਕੇ ਜਾਂ ਪ੍ਰੈਜ਼ੈਂਟ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਮਨ ਨੂੰ, ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾਲ ਹੈ, ਉਸ ਨੂੰ ਨਾਲ ਰੱਖ ਕੇ ਜੇ ਜੀਵਨ ਗੁਜ਼ਾਰ ਰਹੇ ਹਾਂ, ਮਨ ਨੂੰ ਅਕਾਲ ਪੁਰਖ ਦੇ ਹਰੀ ਦੇ ਨਾਲ ਰੱਖ ਕੇ, ਭਾਵ ਮਨ ਦੇ ਵਿੱਚ ਚਿੰਤਨ ਦੇ ਵਿੱਚ, ਜਿਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ, ਸਿਮਰਨ ਕੇਵਲ ਸ਼ਬਦਾਂ ਦੀ ਰੈਪੀਟੇਸ਼ਨ ਨਹੀਂ ਆ, ਸਿਮਰਨ ਇਹ ਆ ਕਿ ਸਾਡੇ ਚਿੰਤਨ ਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਤਾਜ਼ਾ ਰਵੇ। ਆਖਾਂ ਜੀਵਾਂ ਵਿਸਰੇ ਮਰ ਜਾ, ਵਿਸਰਨਾ ਨਹੀਂ ਚਾਹੀਦਾ, ਤੇ ਜੇ ਉਹਨੂੰ ਵਿਸਾਰਨਾ ਨਹੀਂ, ਉਹ ਹਮੇਸ਼ਾ ਚੇਤੇ ਆ, ਤੇ ਫਿਰ ਕੁਦਰਤੀ ਗੱਲ ਹੈ ਕਿ ਮਨ ਜਿਹੜਾ ਹੈ ਉਹ ਗੁਣਾਂ ਨਾਲ ਭਰਪੂਰ ਰਹੇਗਾ, ਔਗੁਣਾਂ ਤੋਂ ਦੂਰ ਰਹੇਗਾ। ਜਿੱਥੇ ਗੁਣ ਸਮਾ ਜਾਂਦੇ ਨੇ ਉੱਥੇ ਆਚਰਣ ਚੰਗਾ ਹੋ ਜਾਂਦਾ ਹੈ। ਇਸੇ ਕਰਕੇ ਆਪਾਂ ਜਿਹੜੀ ਪੰਕਤੀ ਨੂੰ ਵਿਚਾਰ ਰਹੇ ਸੀ ਅੱਜ, ਅਗਾਂਹ ਕੋ ਤਾਂਗ ਪਿੱਛਾਂ ਫੇਰ ਨਾ ਮੋਟੜਾ, ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਅੱਗੇ ਵੱਲ ਦੇਖ, ਤਰੱਕੀ ਵੱਲ ਵੱਧ, ਜੀਵਨ ਨੂੰ ਉੱਚਾ ਕਰ, ਪਿੱਛੇ ਦੇ ਹੋ ਚੁੱਕੀਆਂ ਘਟਨਾਵਾਂ ਦੇ ਵਿੱਚ ਝੂਰਨ ਦੀ ਲੋੜ ਨਹੀਂ। ਆਪਣੇ ਆਪ ਦੇ ਵਿੱਚ ਕਾਨਫੀਡੈਂਸ, ਆਪਣੇ ਆਪ ਦੇ ਵਿੱਚ ਭਰੋਸਾ, ਕਿਉਂਕਿ ਸਮੁੱਚੀ ਬਾਣੀ ਦੇ ਵਿੱਚ ਮਨ ਨੂੰ ਆਪੇ ਨੂੰ ਸਮਝਣ ਦਾ ਉਦੇਸ਼ ਮਿਲਿਆ ਹੈ। ਅਸੀਂ ਪਿੱਛੇ ਜਿਹੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਕਿ ਅਸੀਂ ਆਪੇ ਦੀ ਪਛਾਣ ਕਰਨੀ ਸੀ, ਮਨ ਨੂੰ ਸਮਝਾਉਣਾ ਸੀ, ਮਨ ਨੂੰ ਪਾਉਣਾ ਸੀ, ਪਰ ਅਸੀਂ ਰੱਬ ਨੂੰ ਪਾਉਣ ਤੁਰ ਜਾਂਦੇ ਹਾਂ। ਇਹ ਭੁੱਲ ਜਾਂਦੇ ਹਾਂ ਕਿ ਉਹ ਤਾਂ ਅੰਦਰ ਹੀ ਵਸਦਾ ਹੈ, ਜਦੋਂ ਮਨ ਨੂੰ ਸਮਝ ਲਵਾਂਗੇ, ਜਦੋਂ ਗੁਣਾਂ ਨਾਲ ਭਰਪੂਰ ਹੋ ਜਾਵਾਂਗੇ, ਤਾਂ ਜਿਹੜੀ ਉਹ ਕੂੜ ਦੀ ਦੀਵਾਰ ਹੈ, ਜਿਹੜਾ ਉਹ ਇੱਕ ਭੁਲੇਖਾ ਹੈ, ਭਰਮ ਕੀ ਕਾਈ, ਉਹ ਗੁਣਾਂ ਦੇ ਕਰਕੇ ਆਪਣੇ ਆਪ ਹੀ ਹਟ ਜਾਏਗੀ, ਤੇ ਸਾਡੇ ਤੇ ਸਾਡੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹੇਗਾ, ਸਮਝ ਆ ਜਾਏਗੀ। ਅਕਾਲ ਪੁਰਖ ਨੂੰ ਸਰੂਪ ਕਰਕੇ ਤਾਂ ਕਿਸੇ ਨੇ ਨਹੀਂ ਦੇਖਿਆ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਾਜ਼ਿਟਿਵ ਰਹਿਣ ਨਾਲ ਹੀ ਜੀਵਨ ਕਾਮਯਾਬ ਹੁੰਦਾ। ਅਸੀਂ ਨਿਤਨੇਮ ਕਰਦੇ ਹਾਂ ਸ਼ਾਮ ਦੇ ਵੇਲੇ, ਸੌਣ ਵੇਲੇ, ਜਾਂ ਦਿਨ ਦੇ ਇਖਤਿਖਤਾਮ ਤੇ, ਖਾਤਮੇ ਤੇ, ਕੰਮ ਸੰਪੂਰਨ ਹੋਣ ਤੇ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੇ ਜਦੋਂ ਪੰਜਵਾਂ ਸ਼ਬਦ ਸੋਹਿਲਾ ਸਾਹਿਬ ਦਾ ਆਉਂਦਾ ਹੈ ਨਾ, ਉੱਥੇ ਇਹੀ ਆ, ਸੁਣੋ ਕਰੋ ਬੇਨਤੀ, ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਮੇਰੇ ਮਿੱਤਰੋ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਜਨੋ, ਮੈਂ ਬੇਨਤੀ ਕਰਦਾ ਹਾਂ, ਤੁਸੀਂ ਸੁਣ ਲਓ ਕਿ ਇਹ ਸਮਾਂ ਜਿਹੜਾ ਹੈ, ਇਹ ਸੰਤ, ਇੱਥੇ ਸੰਤ

वंडरफुल गॉड। सो इससे तरह जिंदगी दे विच जदों भरोसा कायम हो गया, जदों ये एहसास हो गया कि उहदी शरण च, फिर पिछे नहीं देखना, फिर जिंदगी च अगे देखना है। क्योंकि ये जीवन जड़ा है, नानक सिंज ए हवार बौड़ ना होवी जान, ये अवसर कदी कदी प्राप्त होंदा। ये मनुखा जीवन जड़ा है, एक बार मिलता दोबारा नहीं मिलता। कई लोग जड़े आवागमन के चक्कर च ने, उन्हां नूं इन्हां गल्लां तों स्पष्ट होना बौड़दा होवी जांदा, फिर नहीं हुंदा। जदों क्योंकि मानस जन्म दुर्लभ है, होए ना बारंबार, ज्यों बन फल भोए गिरे बौर ना लागेगा। जिस तरह समा मुड़ के नहीं आता, नदियां वह रही ने, लगातार वह रही ने, पानी समुद्र से जाता है, एक सर्कल चल रहा है जीवन का। इसे तरह मनुख का सर्कल भी जड़ा है, पर ये नहीं आ, क्योंकि मनुख पांच तत्तां चों बनिया, जिवें अपां बाणी च भी जिक्र आंदा है, पवने में पौन समाया, माटी में पवने मतलब जिहड़ा जीवन है, ये पवन अग्नि हवा मिट्टी धरती एदा बनिया होया पंच तत् भौतिक शरीर है। तो इस करके गुरु साहब कहते कि भी ये सर्कल है, पंजां तत्तां तो बनिया, पंजां च ही समा जाएगा। पवने में पवन समाया, ज्योति में ज्योत रल जाया, माटी माटी होई एक, रंगण हारे की पहुंचे। ये उथों ही आया, उस सर्कल च फिर मिल जाता है, फिर मैटर जरा डिस्ट्रॉय नहीं होता, इतने ही विचरता है। पर यह नहीं है कि असि यह कहिए कि नहीं, एक एक यानी कि यही आत्मा एक जीवन चो निकल के दूजे चली जाती है, नहीं। वो एक जीवन का विकास जरा मनुखा देही तक पहुंचने वास्ते, जदों धरती का जीवन आया, वो जीवन इतने तक पहुंच गया। सो इसे करके ये कह रहे हैं कि भाई ऐसे ही जीवन नु कामयाब कर, ऐसे ही जीवन च कुछ खट लै, क्योंकि मुड़ के दोबारा कोई जन्म नहीं होना। मनुखा शरीर जड़ा है इत्थे इक्को वारी मिलिया, बार बार नहीं मिलता। सो इसे करके आपां इहदे विच यानी कि इस जीवन दे विच गल आपां जीवन पॉजिटिव जीवन दी कर रहे सी। गुरु नानक साहब कहते हैं, जब लग दुनिया रही है नानक, किच सुनिए किच कहिए। नानक जी जदों तक इस दुनिया च मौजूद है, कुछ सीखना है, कुछ सिखाना है, जो सानू पता है, जो असी अपने अनुभव तो प्राप्त कर लिया, चंगे गुणा की वंड करनी है, सृष्टि का दे सुधार वास्ते, मनुखता के सुधार वास्ते, धरती के वातावरण वास्ते जिन्ने जतन हो सकते हैं, एक दूजे की मदद जिहड़ी है जिन्नी हो सकती है वो करनी है, जिन्ना चिर जिउंदे आ, जिन्ना चिर इस धरती ते हैगे आ, इन्ना चिर लर्न करना, अमल करना, क्योंकि असी आए ही यह धरती जिहड़ी आ, ये धरती धर्मशाल है इंसान दे वास्ते। जिहड़ा इत्थे आया उसने इत्थे धर्म कमाना, पाओ कर्म करना है, चंगा कर्म करना है। करना की आ, गुरु कोलों इस जीवन का मनोरथ प्राप्त होंदा है, युक्ति प्राप्त होंदी है। नानक सतगुर भेटे पूरी होवे जुगत, जदों सतगुरु का मिलाप हो गया, वो जुगती
ਉਹ ਤਰੀਕਾ ਉਹ ਮੈਥਡ ਆਫ ਲਿਵਿੰਗ ਜਿਹੜਾ ਹੈ ਉਹ ਗੁਰੂ ਨੇ ਦੱਸ ਦਿੱਤਾ ਸਮਝਾ ਦਿੱਤਾ ਤੇ ਫਿਰ ਕੀ ਆ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ ਹਸੰਦਿਆਂ ਫਿਲੰਦਿਆਂ ਖਾਂਦਿਆਂ ਪੈਂਦਿਆਂ ਪੈਵੰਦਿਆਂ ਵਿੱਚ ਹੋਵੇ ਮੁਕਤ ਜਿਸ ਮੁਕਤੀ ਨੂੰ ਹਾਸਿਲ ਕਰਨਾ ਹੈ ਉਹ ਕਿਤੇ ਮਰਨ ਤੋਂ ਬਾਅਦ ਨਹੀਂ ਆ ਉਸ ਜੀਵਨ ਚ ਯਾਨੀ ਕਿ ਜੀਵਨ ਨੂੰ ਇੰਜਾਏ ਕਰਦਿਆਂ ਹੋਇਆਂ ਵੀ ਜੀਵਨ ਚ ਮੁਕਤ ਵੀ ਰਹਿਣਾ ਹੈ ਜਿਹੜੀਆਂ ਮੰਦੀਆਂ ਖਾਹਿਸ਼ਾਂ ਨੇ ਉਹਨਾਂ ਨੂੰ ਮਾਰ ਦੇਣਾ ਹੈ ਚੰਗੇ ਗੁਣਾਂ ਦਾ ਧਾਰਨੀ ਹੋ ਜਾਣਾ ਹੈ ਜਿਸ ਨੂੰ ਜੀਵਤਿਆਂ ਮਰ ਰਹੀਏ ਕਹਿੰਦੇ ਆ ਇਸੇ ਜੀਵਨ ਦੇ ਵਿੱਚ ਹੀ ਵਿਅਕਤੀ ਮੁਕਤ ਹੁੰਦਾ ਹੈ ਗੁਰਬਾਣੀ ਨੇ ਕਿਤੇ ਵੀ ਸਾਨੂੰ ਮਰਨ ਮੁਕਤ ਦੀ ਗੱਲ ਨਹੀਂ ਕਹੀ ਬਲਕਿ ਗੁਰਬਾਣੀ ਨੇ ਮਰਨ ਮੁਕਤ ਦੇ ਉਸ ਕੰਸੈਪਟ ਨੂੰ ਰਿਜੈਕਟ ਦਿੱਤਾ ਬੈਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਉਹ ਕਹਿੰਦੇ ਮਰਨ ਤੋਂ ਬਾਅਦ ਭਗਤ ਜਨੋ ਇਹ ਸੁਣ ਲਓ ਕਾਹਦੀ ਮੁਕਤੀ ਹੈ ਜਦੋਂ ਮਰ ਹੀ ਗਏ ਜਿਉਂਦਿਆਂ ਮੁਕਤ ਚਾਹੀਦਾ ਹੈ ਉਹਨਾਂ ਸੰਸਾਰਕ ਬੰਧਨਾਂ ਤੋਂ ਵਿਕਾਰਾਂ ਤੋਂ ਫਜ਼ੂਲ ਦੀਆਂ ਜਿਹੜੀਆਂ ਜ਼ੰਜੀਰਾਂ ਸੇੜੀਆਂ ਹੋਈਆਂ ਨੇ ਸਮਾਜ ਦੇ ਫਜ਼ੂਲ ਫਜ਼ੂਲ ਰਿਵਾਜਾਂ ਦੇ ਅੰਤਰਗਤ ਇੱਕ ਵਿਅਕਤੀ ਜਨਮ ਤੋਂ ਪਹਿਲਾਂ ਹੀ ਉਹਦੇ ਨਾਲ ਜਿਹੜੀਆਂ ਕਿਆਸੀਆਂ ਗਈਆਂ ਇਹ ਕਰਮ ਕਾਂਡ ਨੇ ਮਰਨ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀਆਂ ਉਹਦੀ ਸੰਤਾਨ ਹੈ ਉਹਨੂੰ ਕਰਨੀਆਂ ਨੇ ਤੇ ਆਉਣ ਤੋਂ ਪਹਿਲਾਂ ਉਹਦੇ ਪੂਰਵਜਾਂ ਨੇ ਜਿਹੜਾ ਉਹ ਸਾਰਾ ਕੁਛ ਕਰਨਾ ਹੈ ਇਹ ਸਾਰਾ ਹੀ ਫਜ਼ੂਲ ਹੈ ਇਹਦੇ ਨਾਲ ਕੋਈ ਜੀਵਨ ਦੀ ਕਲਿਆਣ ਨਹੀਂ ਹੁੰਦੀ ਜੀਵਨ ਦੀ ਕਲਿਆਣ ਜਿਹੜੀ ਆ ਉਹ ਇਸ ਜੀਵਨ ਦੇ ਵਿੱਚ ਜੋ ਆਪ ਕੀਤਾ ਕਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੋ ਤਰ੍ਹਾਂ ਦੇ ਵਿਅਕਤੀਆਂ ਦੀ ਕੰਪੈਰੀਜ਼ਨ ਕਰਦੇ ਨੇ ਸ਼ੁਰੂਆਤ ਕਰਦੇ ਨੇ ਕਰਮਕਾਂਡੀਆਂ ਤੇ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸ਼ੀਤ ਉਹ ਲੋਕ ਜਿਹੜੇ ਸਿਰਫ ਆਪਣੀ ਰੋਜ਼ੀ ਰੋਟੀ ਵਾਸਤੇ ਧਾਰਮਿਕ ਬਣਦੇ ਨੇ ਉਹਨਾਂ ਦਾ ਉਹ ਹਰ ਧਾਰਮਿਕ ਰਵਾਇਤ ਨਾਲ ਸਮਝੌਤਾ ਕਰਨਗੇ ਕਿਉਂਕਿ ਉਹਨਾਂ ਨੇ ਕਰਮਕਾਂਡ ਦੇ ਵਿੱਚ ਉਹਨਾਂ ਨੇ ਪਹਿਲਾਂ ਆਪਣੀ ਰੋਜ਼ੀ ਰੋਟੀ ਦੇਖਣੀ ਹੈ ਕਿਉਂਕਿ ਉਹ ਇਸ ਲਾਈਨ ਦੇ ਵਿੱਚ ਆਏ ਕਦਮ ਖੱਟੂ ਹੋ ਕੇ ਕੰਨ ਪੜਾਏ ਫਿਕਰ ਕਰੇ ਹਰਜ਼ਾਤ ਗਵਾਏ ਉਹਨਾਂ ਲੋਕਾਂ ਦਾ ਜਿਹੜੇ ਧਾਰਮਿਕ ਲਿਬਾਸ ਵਿੱਚ ਵਿਚਰਦੇ ਸਨ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੁੱਲ ਲੱਗੀ ਪਰ ਇਹ ਮਨੁੱਖ ਉਹਨਾਂ ਦੇ ਪੈਰਾਂ ਲੱਗਣ ਦੀ ਲੋੜ ਨਹੀਂ ਆ ਉਹ ਆਪਣੇ ਆਪ ਨੂੰ ਤਾਂ ਕਹਿੰਦੇ ਨੇ ਅਸੀਂ ਟੀਚਰ ਹਾਂ ਗੁਰੂ ਹਾਂ ਪੀਰ ਹਾਂ ਪਰ ਮੰਗਣ ਉਹਨਾਂ ਜਿਹਨਾਂ ਦੇ ਪੀਰ ਬਣਦੇ ਆ ਜਿਹਨਾਂ ਦੇ ਰਹਿਬਰ ਬਣਦੇ ਆ ਮੰਗਣ ਉਹਨਾਂ ਦੇ ਜਾਂਦੇ ਆ ਦੂਸਰੀ ਥਾਂ ਤੇ ਉਹ ਵਿਅਕਤੀ ਕਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਅਸਲ ਚ ਜ਼ਿੰਦਗੀ ਦੇ ਮਕਸਦ ਦੀ ਪਹਿਚਾਣ ਜਿਹੜੀ ਹੈ ਜ਼ਿੰਦਗੀ ਦੀ ਮੰਜ਼ਿਲ ਦਾ ਜਿਹੜੀ ਦੇਖੇ ਸਮਝੇ ਉਹ ਉਸ ਵਿਅਕਤੀ ਨੂੰ ਹੈ ਜਿਹੜਾ ਉਸ ਰਾਹ ਤੇ ਤੁਰ ਰਿਹਾ ਹੈ ਜਿੱਥੇ ਉਹ ਮਿਹਨਤ ਕਰਕੇ ਹੱਕ ਦੀ ਕਮਾਈ ਖਾਂਦਾ ਹੈ ਅਕਾਲ ਪੁਰਖ ਨੂੰ ਚੇਤੇ ਰੱਖਦਾ ਹੈ ਤੇ ਨਾਲ ਵੰਡ ਕੇ ਛੱਕਦਾ ਹੈ ਇਸੇ ਤੇ ਹੀ ਸਿੱਖੀ ਦੇ ਤਿੰਨ ਅਸੂਲ ਤਿੰਨ ਥੰਮ ਨੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛੱਕ ਨਾਮ ਜਪਣ ਦਾ ਮਤਲਬ ਉਸ ਅਕਾਲ ਪੁਰਖ ਨੂੰ ਆਪਣੇ ਚਿੰਤਨ ਚ ਰੱਖਣਾ ਉਹਦੀ ਰਜ਼ਾ ਚ ਰਹਿਣਾ ਉਹਦੇ ਭੈ ਚ ਰਹਿਣਾ ਉਹਦੀ ਸ਼ਰਮ ਚ ਰਹਿਣਾ ਤੇ ਫਿਰ ਹਰ ਲੋੜਵੰਦ ਦੀ ਆਪਣੀ ਸਮਰੱਥਾ ਮੁਤਾਬਕ ਮਦਦ ਕਰਨੀ ਜੋ ਫਾਲਤੂ ਹੈ ਉਸਨੂੰ ਸਾਰਿਆਂ ਨਾਲ ਸ਼ੇਅਰ ਕਰਨਾ ਇਹ ਸਿੱਖੀ ਇੱਥੋਂ ਹੀ ਗੁਰੂ ਸਾਹਿਬ ਨਾਲ ਸਿੱਖੀ ਦੇ ਜੀਵਨ ਦਾ ਅਭਿਆਸ ਸ਼ੁਰੂ ਹੁੰਦਾ ਹੈ ਤੇ ਬਾਅਦ ਦੇ ਵਿੱਚ ਸਿੱਖ ਨੇ ਵਰਤਮਾਨ ਸਮੇਂ ਦਸ ਗੁਰੂ ਸਾਹਿਬਾਨ ਦੀ ਹਯਾਤੀ ਸਮੇਂ ਤੋਂ ਬਾਅਦ
ਉਹਦੇ ਜੀਵਨ ਦਾ ਲਕਸ਼, ਉਹਦੇ ਜੀਵਨ ਦਾ ਜਿਹੜਾ ਜਿਹੜਾ ਪੈਮਾਨਾ ਹੈ ਉਹ ਕੀ ਹੈ? ਪੂਜਾ ਅਕਾਲ ਕੀ, ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਚਿੰਤਨ ਵਿੱਚ ਰੱਖਣਾ ਹੈ, ਕਿਸੇ ਹੋਰ ਸਾਹਮਣੇ ਚੁੱਕਣਾ ਨਹੀਂ। ਪਰਚਾ ਸ਼ਬਦ ਕਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਆਗਿਆ ਅਨੁਸਾਰ, ਵਿਚਾਰਧਾਰਾ ਅਨੁਸਾਰ ਜੀਵਨ ਨੂੰ ਗੁਜ਼ਾਰਨਾ ਹੈ, ਨਿਭਾਉਣਾ ਹੈ, ਆਪਣੇ ਜੀਵਨ ਦਾ ਮਾਰਗ ਇਸੇ ਮੁਤਾਬਕ ਜਿਹੜਾ ਇਸੇ ਰਸਤੇ ਤੇ ਤੁਰਨਾ ਹੈ। ਤੇ ਦੂਸਰਾ, ਜੇ ਫਿਜ਼ੀਕਲੀ ਦੀਦਾਰ ਕਰਨਾ ਹੈ ਅਕਾਲ ਪੁਰਖ ਦਾ, ਉਹ ਗੁਰੂ ਦੇ ਸਿੱਖਾਂ ਚੋਂ, ਆਪਣੇ ਵਰਗੇ ਚੋਂ ਪਾਦੀਦਾਰ ਸਿੱਖ, ਆਪਣੇ ਆਪ ਦੇ ਵਿੱਚੋਂ ਵੀ ਸ਼ੁਭ ਗੁਣਾਂ ਨੂੰ ਪਾਲ ਕੇ, ਜੇ ਕੋਈ ਚੰਗੇ ਗੁਣ ਹੈਗੇ ਆ ਅਕਾਲ ਪੁਰਖ ਦਾ ਦੀਦਾਰ ਹੋ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਨ ਨੂੰ ਸਮਝਣ ਦਾ ਹਰ ਥਾਂ ਤੇ ਉਪਦੇਸ਼ ਹੈ। ਮਨ ਨੂੰ ਸੰਜਮ ਦੇ ਵਿੱਚ ਰੱਖ ਕੇ, ਗਿਆਨ ਪ੍ਰਾਪਤ ਕਰਕੇ, ਵਿਚਾਰਾਂ ਨੂੰ ਜਿਸ ਤਰ੍ਹਾਂ ਸਰੀਰ ਨੂੰ ਅਰੋਗ ਰੱਖਣਾ ਹੈ, ਸਰੀਰ ਦੀ ਸਫਾਈ ਕਰਕੇ, ਜਿਸ ਨੂੰ ਸਰੀਰ ਦੇ ਨਿੱਤਾ ਪ੍ਰਤੀ ਕਸਰਤ ਕਰਨੀ ਹੈ, ਵਧੀਆ ਖਾਣਾ ਹੈ, ਨਾਲ ਦੀ ਨਾਲ ਇਸ਼ਨਾਨ ਕਰਨਾ ਹੈ, ਸਫਾਈ ਰੱਖਣੀ ਹੈ। ਪਰ ਜਿਹੜੀ ਇਹ ਸਫਾਈ ਹੈ ਸਰੀਰ ਤੱਕ ਹੀ ਮਤ ਹੈ, ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈ ਹੈ। ਪਰ ਜਿਹੜੇ ਵਿਚਾਰ ਨੇ, ਵਿਚਾਰਾਂ ਨੂੰ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ। ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਲ, ਉਸਨੂੰ ਗਿਆਨ ਦੇ ਨਾਲ ਧੋਣਾ ਹੈ, ਉਸਨੂੰ ਅੱਛਾ ਗਿਆਨ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵਿਚਾਰਨਾ ਹੈ, ਉਸਦੇ ਅੰਤਰਗਤ ਉਹ ਜਿਹੜੀ ਮਤ ਹੈ ਉਹ ਸਾਫ ਹੋਏਗੀ, ਉਹ ਕਲੀਨ ਹੋਏਗੀ। ਕਿਉਂਕਿ ਬਾਣੀ ਚ ਹੀ ਗੁਰੂ ਸਾਹਿਬ ਕਹਿੰਦੇ ਆ, ਪਾਣੀ ਚਿੱਤ ਨਾ ਧੋਪੇ, ਪਾਣੀ ਦੇ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਸਰੀਰ ਨੂੰ ਸਾਫ ਕੀਤਾ ਜਾ ਸਕਦਾ। ਪਾਣੀ ਚਿੱਤ ਨਾ ਧੋਪੇ, ਮੁੱਖ ਪੀਵੇ ਤਿਖ ਜਾਏ, ਮੂੰਹ ਦੇ ਨਾਲ ਪਾਣੀ ਪੀਣ ਨਾਲ ਪਿਆਸ ਤਾਂ ਮਿਟਦੀ ਆ ਕਿਉਂਕਿ ਸਰੀਰਕ ਲੋੜ ਹੈ, ਪਰ ਉਹਦੇ ਨਾਲ ਚਿੱਤ ਸਾਫ ਨਹੀਂ ਕੀਤਾ ਜਾ ਸਕਦਾ। ਚਿੱਤ ਗਿਆਨ ਦੇ ਨਾਲ ਹੀ, ਤਾਂ ਉਹ ਜਿਹੜਾ ਬੰਦੇ ਦੇ ਵਿੱਚ ਜਿਹੜੀ ਪਾਜ਼ਿਟਿਵਿਟੀ ਆ, ਕਾਲ ਪੁਰਖ ਤੇ ਭਰੋਸਾ ਰੱਖ ਕੇ ਜਿਹੜਾ ਉਸਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਹੈ, ਚੰਗੇ ਗੁਣਾਂ ਦਾ ਧਾਰਨੀ ਹੋ ਕੇ, ਚੰਗੇ ਆਚਰਣ ਦਾ ਧਾਰਨੀ ਹੋ ਕੇ, ਪੈ ਕੇ ਚਰਨ ਕਰ ਭਾਉ ਤੇ ਲੋਹਣੇ ਸੁਰਤ ਕਰੇ, ਨਾਨਕ ਕਹਿ ਸਿਆਣੀ ਉਕੰਤ ਮਿਲਾਵੋ। ਆਚਰਣ ਸਭ ਤੋਂ ਵੱਡੀ ਚੀਜ਼ ਹੈ, ਜਿਸ ਦੇ ਕਾਰਨ ਮਨੁੱਖ, ਜਿਸ ਨਾਲ ਮਨੁੱਖ ਜਿਹੜਾ ਹੈ ਉਸ ਅਕਾਲ ਪੁਰਖ ਵਰਗਾ, ਯਾਨੀ ਕਿ ਇੱਥੇ ਮਕਸਦ ਹੀ ਜੀਵਨ ਦਾ ਕੀ ਹੈ, ਸਚਿਆਰਾ ਬਣਨਾ, ਯਾਨੀ ਕਿ ਰੱਬ ਵਰਗਾ ਬਣਨਾ, ਗਾਡ ਲਾਈਕ। ਆਓ ਅੱਜ ਦੇ ਵਿਚਾਰਾਂ ਨੂੰ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਿਆਂ ਦੇ ਵਿੱਚੋਂ ਗੈਪ ਸੀ।

0: ट्रिब्यूनल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਨਾਲਾ
3: ਜੀ,
2: ਲੇਕਿਨ ਮਨੁੱਖ ਅੱਜ ਦੇਖੋ ਧਰਮ ਦੇ ਨਾਂ ਤੇ ਤੁਸੀਂ ਜਿੰਨਾ ਮਰਜ਼ੀ ਠੱਗ ਲਓ। ਇੱਕ ਪਿੱਛੇ ਜੇ ਖਬਰ ਆਈ ਸੀਗੀ ਕੋਈ ਬਾਬਾ ਕੁਠਾਲੇ ਦੇ ਵਿੱਚ, ਉਹ ਜਿੱਦੇ ਉਹਦੀ ਪਹਿਲਾਂ ਇੰਟਰਵਿਊ ਕੀਤੀ ਨਾ ਮੀਡੀਆ ਵਾਲਿਆਂ ਨੇ,
3: ਜੀ ਜੀ,
2: ਤੁਹਾਡੇ ਵਰਗੇ ਵੀਰ ਪਹੁੰਚੇ ਸੀ ਤੇ ਮੈਂ ਦੇਖੀ ਆ ਵੀਡੀਓ ਤੇ ਮੈਂ ਕਮੈਂਟ ਵੀ ਕੀਤਾ ਸੀ ਕਿ ਇਹ ਲੋਕ ਕੱਲ ਨੂੰ ਰੋਣਗੇ
3: ਜੀ।
2: ਉਦੋਂ ਲੋਕ ਉਸ ਮੀਡੀਆ ਵਾਲੇ ਦੇ ਗਲ ਪੈ ਗਏ
3: ਜੀ
2: ਕਿ ਨਹੀਂ ਤੂੰ ਸਾਡੇ ਬਾਬਾ ਜੀ ਨੇ ਸਾਨੂੰ ਪੈਸੇ ਦਿੰਦੇ ਨੇ 9 ਗੁਣਾ ਕਰਕੇ ਤਾਂ ਬੜੇ ਵਧੀਆ ਬਾਬਾ ਜੀ ਨੇ, ਤੂੰ ਸਾਨੂੰ ਇੱਥੋਂ ਚਲਾ ਜਾ
3: ਜੀ ਜੀ।
2: ਔਰ ਉਸ ਬੰਦੇ ਨੇ ਬੜੇ ਸਵਾਲ ਸੋਹਣੇ ਕੀਤੇ ਸੀ, ਪਰ ਉਹ ਬਾਬਾ ਉਦੋਂ ਮੌਕੇ ਤੇ ਕਹਿੰਦਾ ਦੇਖੋ ਜੀ ਮੈਂ ਤਾਂ ਖੜਾ, ਮੈਂ ਤਾਂ ਕਿਤੇ ਭੱਜਿਆ ਨੀ। ਉਹ ਰਿਪੋਰਟਰ ਨੇ, ਪ੍ਰੈਸ ਰਿਪੋਰਟਰ ਨੇ ਕਿਹਾ ਕਿ ਤੂੰ ਫਲੰਸਾ ਤੋਂ ਭੱਜ ਕੇ ਆਇਆ
3: ਜੀ,
2: ਤੇ ਚਲੋ ਲੋਕਾਂ ਨੇ ਅਖੰਡ ਪਾਠ ਹੈ 9 ਤੇ ਪੈਸੇ ਬੁੱਕ ਕਰਾ ਤੇ ਅੱਜ ਉਹ ਕੁਠਾਲੇ ਵਾਲਾ ਬਾਬਾ ਜੀ ਲੈ ਕੇ 30-35 ਕਰੋੜ ਰੁਪਇਆ ਕਿਤੇ ਫਰਹੂਰ ਚੱਕਰ ਹੋ ਗਿਆ
3: ਜੀ।
2: ਔਰ ਹੁਣ ਲੋਕ ਪਿੱਟਦੇ ਫਿਰਦੇ ਨੇ, ਉਹ ਭਲਿਓ ਤੁਹਾਨੂੰ ਆਪਣੇ ਕੋਲੋਂ ਪੈਸੇ ਕੌਣ ਦੇਊਗਾ
3: ਜੀ।
2: ਲੱਖਾਂ ਲੋਕ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਲੁੱਟ ਹੋ ਰਹੇ ਨੇ ਰੋਜ਼, ਇਸ ਨਜੂਮੀਆਂ ਹੱਥੋਂ ਜਾਂ ਹੱਥ ਵੇਖਣ ਵਾਲੇ ਦੇ ਹੱਥੋਂ ਜਾਂ ਪਾਣਿਆਂ ਹੱਥੋਂ ਜੰਤਰੀ ਵਿਖਾਉਣ ਵਾਲੇ ਦੇ ਹੱਥੋਂ, ਜਾਂ ਆਹ ਜਿਹੜੇ ਬੰਦੇ ਕਹਿੰਦੇ ਅਸੀਂ ਡਬਲ ਪੈਸੇ ਕਰਕੇ ਦੇਵਾਂਗੇ, ਕੋਈ ਕਹਿੰਦੇ ਸੀ ਮੈਂ ਤੁਹਾਡਾ ਸੋਨਾ ਅਸੀਂ ਦੂਰਾ ਕਰਕੇ ਦੇਵਾਂਗੇ, ਨਵੇਂ ਭਾਂਡੇ ਦੇਵਾਂਗੇ, ਉਹ ਸਾਰੇ ਲੋਕ ਮੁੜ ਕੇ ਪਿੱਟਦੇ ਨੇ।
3: ਦੇਖੋ ਜੀ, ਕੋਈ ਵੀ ਚੀਜ਼ ਜਿਹੜੀ ਆ ਉਹ ਕੁਦਰਤ ਦੇ ਨਿਯਮਾਂ ਦੇ ਉਲਟ ਹੁੰਦੀ ਹੀ ਨਹੀਂ, ਔਰ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ।
2: ਬਿਲਕੁਲ ਵੀਰ ਜੀ, ਤੁਹਾਨੂੰ ਪੱਲਿਓ ਕੌਣ ਦੇਗਾ?
3: ਦੇਖੋ ਮੈਂ ਤੁਹਾਨੂੰ ਇੱਕ ਮੈਂ ਇੱਥੇ ਪ੍ਰੋਗਰਾਮ ਇਹ ਕੀਤਾ ਸੀ
2: ਹਾਂਜੀ
3: ਪ੍ਰੋਗਰਾਮ ਸੀ ਕਿ ਆਪਾਂ ਸਾਈਂ ਬਾਬਾ ਜਿਹੜਾ ਪਿੱਛੇ ਜੇ ਗੁਜ਼ਰਿਆ ਇੱਕ
2: ਹਾਂਜੀ
3: ਉਸ ਦਾ ਨਰਸਿਮਹਾ ਰਾਵ ਜਦੋਂ ਉਹਨੂੰ ਮਿਲਣ ਗਿਆ ਨਾ ਜਦੋਂ ਪ੍ਰਧਾਨ ਮੰਤਰੀ ਬਣਨਾ ਸੀ
2: ਹਾਂਜੀ
3: ਤੇ ਉਹ ਉਹਨਾਂ ਦਿਨਾਂ ਉਹ ਕੀ ਕਰਦਾ ਹੁੰਦਾ ਸੀ ਹਵਾ 'ਚ ਹੱਥ ਘੁਮਾਉਂਦਾ ਸੀ ਅਤੇ ਹੱਥ ਘੁਮਾ ਕੇ ਜਿਹੜਾ ਵੀ ਜਿਸ ਲੈਵਲ ਦਾ ਬੰਦਾ ਹੋਵੇ ਉਸ ਵਾਸਤੇ ਚੀਜ਼ ਉਹ ਯਾਨੀ ਕਿ ਨੈਕਲੈਸ ਜਾਂ ਕੋਈ ਨਾ ਕੋਈ ਚੀਜ਼ ਜਿਹੜੀ ਉਹਨੂੰ ਦਿੰਦਾ ਆਮ ਬੰਦਿਆਂ ਨੂੰ ਹਵਾ ਵਿੱਚ ਹੱਥ ਮਾਰਦਾ ਸੀ ਅਤੇ ਸਵਾਹ ਦਿੰਦਾ ਸੀ
2: ਵਾਹ ਜੀ ਵਾਹ
3: ਅਤੇ ਉਹ ਸਵਾਹ ਬੜੀ ਮੰਨੀ ਜਾਂਦੀ ਸੀ ਜੀ ਹੁਣ ਉਹ ਕਿਉਂਕਿ ਇਹ ਜਿਹੜੀ ਚੀਜ਼ ਸੀ ਇਹ ਸ੍ਰੀ ਸਰਕਾਰ ਨਾਂ ਦਾ ਇੱਕ ਬੰਗਾਲ ਦਾ ਜਾਦੂਗਰ ਸੀ
2: ਹਾਂਜੀ
3: ਉਹ ਪਤਾ ਸੀ
2: ਠੀਕ ਆ ਜੀ
3: ਉਸਨੇ ਇਸ ਚੀਜ਼ ਨੂੰ ਐਕਸਪੋਜ਼ ਵੀ ਕੀਤਾ ਉਸਨੇ ਕਿਹਾ ਵੀ ਅਸੀਂ ਜੋ ਕਰਦੇ ਹਾਂ ਅਸੀਂ ਪਹਿਲੇ ਲੋਕਾਂ ਨੂੰ ਕਹਿੰਦੇ ਹਾਂ ਕਿ ਬਈ ਇਹ ਹੱਥ ਦੀ ਸਫਾਈ ਆ ਇਹਦੇ ਵਿੱਚ ਕੋਈ ਆਤਮਵਾਦ ਨਹੀਂ ਆ
2: ਬਿਲਕੁਲ
3: ਤੇ ਇਹ ਲੋਕ ਐਕਸਪਲਾਈਟ ਕਰਦੇ ਨੇ ਉਹਨੇ ਉਹਨੂੰ ਕੀ ਕੀਤਾ ਕਿ ਉਹਨੇ ਉਸਨੂੰ ਚੈਲੇਂਜ ਮਤਲਬ ਉਸਨੂੰ ਫੋਨ ਕੀਤਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਇਹਨੇ ਕਿਹਾ ਮੈਂ ਤੈਨੂੰ ਨਹੀਂ ਮਿਲਦਾ
2: ਵਾਹ ਜੀ ਵਾਹ
3: ਉਹ ਆਮ ਸ਼ਰਧਾਲੂ ਬਣ ਕੇ ਆ ਗਿਆ
2: ਅੱਛਾ ਜੀ
3: ਉਹਨੇ ਕੀ ਕੀਤਾ ਕਿਉਂਕਿ ਉਹਨੂੰ ਸਾਰੀ ਟ੍ਰਿਕ ਪਤਾ ਸੀ
2: ਉਹਨੇ
3: ਜਿਸਲੇ ਉਸ ਲਾਈਨ ਚ ਆਸਤਾ ਆਸਤਾ ਉਸਦੀ ਬਾਰੀ ਆਈ ਤਦ ਤੱਕ ਉੱਥੇ ਕੋਈ ਰਸਗੁੱਲਿਆਂ ਦਾ ਕੋਈ ਡੱਬਾ ਆਇਆ ਉਹਨੇ ਦੋ ਰਸਗੁੱਲੇ ਚੋਰੀ ਕਰ ਲਏ
2: ਅੱਛਾ ਜੀ
3: ਤੇ ਜਦੋਂ ਕੋਲ ਪਹੁੰਚਿਆ ਤੇ ਇਹਨੇ ਹਵਾ 'ਚ ਹੱਥ ਮਾਰਿਆ ਤੇ ਉਹਨੂੰ ਸਵਾਹ ਦੇਣ ਲੱਗਾ ਕਹਿੰਦਾ ਇਹ ਤੇ ਮੇਰੀ ਮਨਸ਼ਾ ਨਹੀਂ
2: ਅੱਛਾ ਜੀ
3: ਮੇਰੀ ਮਨਸ਼ਾ ਰਸਗੁੱਲੇ ਖਾਣ ਦੀ
2: ਅੱਛਾ ਜੀ
3: ਉਹ ਕਹਿੰਦਾ ਉਹ ਲੱਗਾ ਉਹਨੂੰ ਗਾਲਾਂ ਕੱਢਣ ਉਹ ਕਹਿੰਦਾ ਠੀਕ ਆ ਤੂੰ ਨਹੀਂ ਲਿਆ ਦਿੰਦਾ ਮੈਂ ਲਿਆ ਦੇਣਾ
2: ਅੱਛਾ ਜੀ
3: ਉਹਨੇ ਹਵਾ 'ਚ ਹੱਥ ਮਾਰਿਆ ਤੇ ਕਹਿੰਦਾ ਇਹ ਫੜ ਖਾਲੀ ਹੱਥ ਉਹਦੇ ਸੀ ਉਹਨੇ ਹਵਾ 'ਚ ਮਾਰਿਆ ਉਹਨੇ ਕਿਹਾ ਇਹ ਫੜ ਗੁੱਸੇ ਹੋ ਗਿਆ ਉਹਨੂੰ ਮਾੜਾ ਚੰਗਾ ਬੋਲਿਆ ਉਸਨੇ ਕਿਹਾ ਇਹਦੇ ਸ਼ਰਧਾਲੂ ਬੜੇ ਨੇ ਮੈਂ ਇੱਥੇ ਪੰਗਾ ਨਹੀਂ ਲੈਣਾ ਮੈਂ ਜਾਨੋ ਹੀ ਮਾਰਿਆ ਜਾਵਾਂਗਾ ਉਹ ਚਲਾ ਗਿਆ ਲੇਕਿਨ ਉਹਨੇ ਟੀਵੀ ਤੇ ਜਾ ਕੇ ਇਹ ਗੱਲ ਕਹੀ ਕਿ ਉਹਨੂੰ ਪੁੱਛੋ ਕਿ ਇੰਨੇ ਵਜੇ ਫਲਾਣੀ ਤਰੀਕ ਨੂੰ ਇਹ ਦਿਨ ਸੀ ਤੇਰੇ ਨਾਲ ਇਹ ਵਾਰਤਾ ਹੋਈ ਆ
2: ਤੇ ਹੁਣ
3: ਇਹ ਮੈਂ ਸਾਂ ਤੇ ਅਸੀਂ ਜਦੋਂ ਅਸੀਂ ਇਹ ਕੰਮ ਕਰਦੇ ਹਾਂ ਅਸੀਂ ਲੋਕਾਂ ਨੂੰ ਪਹਿਲਾਂ ਕਹਿੰਦੇ ਹਾਂ ਭਾਈ ਇਹ ਹੱਥ ਕੀ ਸਫਾਈ ਹੈ
2: ਬਿਲਕੁਲ ਹੱਥ ਕੀ ਸਫਾਈ ਹੈ ਜੀ
3: ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤਾਂ ਤੁਸੀਂ ਲੋਕਾਂ ਨੂੰ ਠੱਗਦੇ ਹੋ ਤੇ ਉਸ ਤੋਂ ਬਾਅਦ ਉਹ ਜਦੋਂ ਨਰਸਿਮਹਾ ਰਾਵ ਉੱਥੇ ਆਇਆ ਉਹਨੇ ਹਵਾ 'ਚ ਹੱਥ ਮਾਰਿਆ
2: ਹਾਂਜੀ
3: ਤੇ ਉਹਨੂੰ ਨੈਕਲੈਸ ਦਿੱਤਾ ਪਰ ਉਹ ਕਿਉਂਕਿ ਵੀਡੀਓ ਬਣ ਰਹੀ ਸੀ ਟੀਵੀ ਤੇ ਉਹ ਬਾਅਦ 'ਚ ਪਤਾ ਲੱਗ ਗਿਆ ਸਲੋ ਮੋਸ਼ਨ 'ਚ ਉਹਨਾਂ ਨੇ ਦੇਖਿਆ ਉਹ ਉਹਨਾਂ ਨੇ ਕਿਹਾ ਟੀਵੀ 'ਤੇ ਚਲਾਓ ਨਾ ਕਿਉਂਕਿ ਉਹਦੀ ਵੀਡੀਓ ਬਣ ਰਹੀ ਸੀ ਉਹਦੇ 'ਚ ਪਤਾ ਸੀ ਕਿ ਜਿਹੜੀ ਉਹ ਮਿਠਾਈ ਦਾ ਡੱਬਾ ਲਿਆਂਦੇ ਸੀ ਉਹਦੇ ਥੱਲੇ ਮੈਗਨੇਟ ਨਾਲ ਜੁੜਿਆ ਹੋਇਆ ਹੁੰਦਾ ਸੀ ਨੈਕਲੈਸ
2: ਵਾਹ ਜੀ ਵਾਹ
3: ਤੇ ਜਿਹੜੀਆਂ ਇਹਦੀ ਗੋਲੀਆਂ ਵੀ ਜਿਹੜੀਆਂ ਇਹ ਕੀ ਕਰਦੇ ਸੀ ਕੰਪਰੈਸ਼ਰ ਦੇ ਨਾਲ ਨਾ
2: ਹਾਂਜੀ
3: ਸਵਾਹ ਦੀਆਂ ਗੋਲੀਆਂ ਬਣਾ ਲੈਂਦੇ ਸੀ
2: ਅੱਛਾ ਜੀ
3: ਤੇ ਉਹ ਗੋਲੀਆਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਗੋਲੀਆਂ ਨੂੰ ਜਿਹੜਾ ਸੀ ਉਹਨੇ ਪਾਇਆ ਹੁੰਦਾ ਸੀ ਜਿਹੜੇ ਖੁੱਲੇ ਬੋਲਿਆਂ ਵਾਲੀ ਕਮੀਜ਼ ਹੁੰਦੀ ਸੀ ਨਾ
2: ਹਾਂਜੀ
3: ਇਹਦੇ 'ਚ ਪਾਇਆ ਹੁੰਦਾ ਸੀ ਤੇ ਇੱਥੋਂ ਇੱਕ ਕੱਢ ਕੇ ਉਂਗਲਾਂ 'ਚ ਰੱਖ ਕੇ ਜਦੋਂ ਹਵਾ 'ਚ ਹੱਥ ਮਾਰਨਾ ਉਹਨੂੰ ਮਸਲ ਕੇ ਤੇ ਫਿਰ ਲੋਕਾਂ ਨੂੰ ਦੇ ਦੇਣਾ
2: ਬਸ ਦੇ ਦੇਣਾ ਠੀਕ ਆ ਜੀ
3: ਅੱਛਾ ਇਹ ਚੀਜ਼ਾਂ ਜਿਹੜੀਆਂ ਹੁਣ ਐਕਸਪੋਜ਼ ਹੋ ਗਈਆਂ ਅੱਜ ਕੱਲ੍ਹ
2: ਹਾਂਜੀ
3: ਸੋ ਇਹ ਜਿਹੜੀਆਂ ਚੀਜ਼ਾਂ ਨੇ ਗੁਰੂ ਸਾਹਿਬਾਨ ਨੇ ਸਾਨੂੰ ਪਹਿਲਾਂ ਹੀ ਕਿਹਾ ਸੀ ਕਿ ਕਰਾਮਾਤ ਕਹਿਰ ਦਾ ਨਾਂ ਹੈ
2: ਕਹਿਰ ਦਾ ਨਾਂ
3: ਉਸੇ ਕਰਕੇ ਕਰਾਮਾਤ ਕੋਈ ਵੀ ਨਹੀਂ ਹੁੰਦੀ
2: ਬਿਲਕੁਲ
3: ਇਹ ਸਿਰਫ ਇੱਕ ਟ੍ਰਿਕ ਹੁੰਦੀ ਹੈ
2: ਨਾਲੇ ਵੀਰ ਜੀ ਕੋਈ ਬੈਂਕ ਕੋਈ ਬੰਦਾ ਤੁਹਾਨੂੰ ਇੰਨੀ ਜਲਦੀ ਪੈਸੇ ਡਬਲ ਕਰਕੇ ਨਹੀਂ ਦੇ ਸਕਦਾ
3: ਨਹੀਂ ਉਹ ਤੇ ਲੋਕਾਂ ਨੂੰ ਕਰਾਮਾਤ ਦੇ ਨਾਂ ਨਾਲ ਕਰਦੇ ਸੀ ਨਾ ਕਿ ਅਸੀਂ ਡਬਲ ਕਰਦੇ ਹਾਂ ਜੀ ਇਸ ਤਰ੍ਹਾਂ ਕਰਦੇ ਹਾਂ ਪਰ ਉਸ ਵਿੱਚ ਕਰਾਮਾਤ ਕਿੱਥੋਂ ਆ ਗਈ ਇਹ ਤਾਂ ਨੰਬਰ ਇਹ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਨੰਬਰਿੰਗ ਹੁੰਦੀ ਆ
2: ਬਿਲਕੁਲ
3: ਇੱਕ ਨੰਬਰ ਦੇ ਦੋ ਨੋਟ ਤੇ ਬਣ ਹੀ ਨਹੀਂ ਸਕਦੇ
2: ਬਿਲਕੁਲ
3: ਜੀ
2: ਬਾਕੀ ਇਹ ਦੇਖੋ
3: ਸਮਝ ਆਵੇ ਨਾ ਤਾਂ
2: ਬਿਲਕੁਲ ਮੈਂ ਉਹੀ ਗੱਲ ਕਰਦੇ ਮਨੁੱਖ ਲਾਲਚ ਦੇ ਅਧੀਨ ਹਮੇਸ਼ਾ ਲੁਟਾਈ ਖਾਂਦਾ ਜੀ
3: ਜੀ
2: ਔਰ ਗੁਰਬਾਣੀ ਨੇ ਸਾਨੂੰ ਸਮਝਾਇਆ ਸੀ ਕਿ ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ
3: ਜੀ
2: ਲੇਕਿਨ ਲਾਲਚ ਦੇ ਅਧੀਨ ਮਨੁੱਖ ਆਪਣਾ ਆਪ ਲੁਟਾ ਕੇ ਬਹਿ ਜਾਂਦਾ ਫਿਰ ਉਹਨੂੰ ਸੋਝੀ ਆਉਂਦੀ ਹੈ ਕਿ ਮੈਂ ਤਾਂ ਭਾਈ ਗੁਰੂ ਕਹਿੰਦਾ ਦੁਚਿੱਤੇ ਕਿ ਇਹ ਦੁਚਿੱਤੇ ਵਾਲੀ ਭਾਵਨਾ ਹੈ
3: ਜੀ
2: ਜਦੋਂ ਗੁਰੂ ਸਾਨੂੰ ਵਾਰ ਵਾਰ ਸਮਝਾ ਰਹੇ ਨੇ ਕਿ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਭਗਵਾਨ
3: ਜੀ
2: ਫਿਰ ਵੀ ਮਨੁੱਖ ਮਨੁੱਖ ਮਨੁੱਖਾਂ ਦੇ ਮਗਰ ਭੱਜਿਆ ਫਿਰਦਾ
3: ਜੀ
2: ਔਰ ਕਿਉਂਕਿ ਗੁਰਬਾਣੀ ਵਿੱਚ ਸਾਧ
3: ਜੀ
2: ਸਾਧ ਸੰਤ ਲੱਖ ਜਾਇਆ ਨਾ
3: ਹਾਂਜੀ
2: ਇਹਦੀ ਬੜੇ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ
3: ਜੀ ਜੀ
2: ਜਦੋਂ ਮੈਂ ਗੁਰਬਾਣੀ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਮੈਂ ਕੁਛ ਚਿਰ ਬਾਅਦ ਫਿਰ ਆਪਣਾ ਆਪਣਾ ਅਭਿਆਸ ਸ਼ੁਰੂ ਕਰ ਦਿੱਤਾ ਤੇ ਮੈਨੂੰ ਪਤਾ ਲੱਗਾ ਵੀ ਸਾਧ ਲਫ਼ਜ਼, ਸੰਤ ਲਫ਼ਜ਼ ਜਾਂ ਬ੍ਰਹਮ ਗਿਆਨੀ ਲਫ਼ਜ਼ ਇਹ ਰਾਖਵਾਂ ਗੁਰੂ ਵਾਸਤੇ ਆ
3: ਜੀ,
2: ਜਾਂ ਕਿਤੇ ਕਿਤੇ ਇਹ ਸਤਸੰਗੀ ਜਨਾਂ ਵਾਸਤੇ ਆਇਆ।
3: ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਵੀ ਬ੍ਰਹਮ ਗਿਆਨੀ ਨਹੀਂ ਕਿਹਾ,
2: ਨਹੀਂ ਕਿਹਾ,
3: ਕਿਉਂਕਿ ਬ੍ਰਹਮ ਗਿਆਨੀ ਦਾ ਮਤਲਬ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੈ।
2: ਬਿਲਕੁਲ,
3: ਗੁਰਬਾਣੀ ਚ ਆਂਦਾ ਹੈ ਤਿਸ ਤੇ ਉੱਪਰ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ,
2: ਜਾਣੇ ਸੋਏ,
3: ਠੀਕ ਹੈ ਨਾ। ਸੋ ਹਾਲਾਂਕਿ ਗੁਰੂ ਤੇ ਵਿੱਚ ਤੇ ਕਰਤਾਰ ਦੇ ਵਿੱਚ ਕੋਈ ਫਰਕ ਨਹੀਂ ਹੈ,
2: ਹਾਂਜੀ,
3: ਪਰ ਫਿਰ ਵੀ ਗੁਰੂਆਂ ਨੇ ਆਪ ਨਿਮਰਤਾ ਦੇ ਪ੍ਰਤੀਕ ਗੁਰੂਆਂ ਨੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਆਖਿਆ।
2: ਬਿਲਕੁਲ
3: ਸਾਰੇ ਗੁਰੂ ਬ੍ਰਹਮ ਗਿਆਨੀ

0: ਤੇ ਉਸੇ ਮਰਦ ਕਾਮਲ ਦੀ ਜਿਹੜੀ ਸੰਤਾਨ ਹੈ
1: ਬਿਲਕੁਲ,
0: ਉਸ ਦੇ ਜਿਹੜੇ ਫਾਲੋਅਰ ਨੇ ਉਹਨਾਂ ਨੇ ਹੀ ਅੱਜ ਹਿੰਦ ਨੂੰ ਨਹੀਂ ਬਲਕਿ ਜਿਸ ਤਰ੍ਹਾਂ ਮੈਂ ਕਿਹਾ ਨਾ ਕਿ ਵੀ ਜਿਹੜਾ ਇਹ ਅੰਦੋਲਨ ਨੇ ਇਸ ਦੇ ਦੂਰਗਾਮੀ ਪ੍ਰਭਾਵ ਪੈਣੇ ਆ। ਨਤੀਜਾ ਕੁਛ ਵੀ ਹੋਵੇ ਇੱਕ ਵਰਲਡ ਲੈਵਲ ਦੀ ਇੱਕ ਗਲੋਬਲ ਰੈਵੋਲੂਸ਼ਨ ਆ, ਫਾਰਮਰਸ ਦੀ ਨਹੀਂ, ਪ੍ਰੋਡਿਊਸਰਸ ਦੀ ਨਹੀਂ, ਕੰਜ਼ਿਊਮਰਸ ਦੀ ਵੀ, ਭਾਵੇਂ ਉਹ USA ਹੋਵੇ ਕਿਉਂਕਿ ਇੱਥੇ ਵੀ ਫਾਰਮਰਸ ਦੀ ਬਹੁਤ ਐਕਸਪਲਾਈਟੇਸ਼ਨ ਆ
1: ਫਾਰਮਰਸ
0: ਦੇ ਹੱਥੋਂ, ਭਾਵੇਂ ਉਹ ਕੈਨੇਡਾ ਹੋਵੇ, ਯੂਰਪ ਦੀਆਂ ਕੰਟਰੀਆਂ ਹੋਣ, ਅਫਰੀਕਨ ਮੁਲਕ ਹੋਣ ਜਾਂ ਲਾਤੀਨੀ ਅਮਰੀਕਾ ਹੋਵੇ।
1: ਬਿਲਕੁਲ,
0: ਤੇ ਤੁਸੀਂ ਇਹ ਦੇਖੋਗੇ ਕਿ ਜਿਹੜੇ ਲੋਕ ਕੋਕ ਪੈਦਾ ਕਰ ਰਹੇ ਆ, ਜਿਹੜੇ ਕੌਫੀ ਬਣਾ ਰਹੇ ਆ, ਜਿਹੜੀਆਂ ਚਾਕਲੇਟਾਂ ਅਸੀਂ ਖਾਂਦੇ ਹਾਂ, ਇੰਨੀ ਵੱਡੀ ਇੰਡਸਟਰੀ ਆ, ਇਸ ਦਾ ਸੌਵਾਂ ਹਿੱਸਾ ਵੀ ਨਹੀਂ ਉਹਨਾਂ ਦੇ। ਜਿਹੜੀ ਇੱਕ ਕੱਪ ਕਾਫੀ ਅਸੀਂ ਪੀਂਦੇ ਹਾਂ $5 ਦੀ ਜਾਂ $10 ਦੀ, 50 ਸੈਂਟ ਵੀ ਉਸ ਫਾਰਮਰ ਤੱਕ ਨਹੀਂ ਪਹੁੰਚਦਾ।
1: ਬਿਲਕੁਲ ਵੀਰ ਜੀ,
0: ਮੈਂ ਉਹੀ ਗੱਲ ਕਹਿ ਰਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਬੱਚੇ ਬੱਚੀਆਂ ਨੇ ਉਹ ਸਿਧਾਂਤ ਜਿਹੜਾ ਕਿ ਉਹਨਾਂ ਦੇ DNA 'ਚ ਆ, ਉਹ ਲੈ ਕੇ ਜਦੋਂ ਨਿਕਲੇ ਨੇ ਹਰਿਆਣਾ ਪੰਜਾਬ, ਕਿਉਂਕਿ ਇਹ ਉਹ ਧਰਤੀ ਹੈ ਸਾਰੀ ਵੈਸਟਰਨ UP ਜਿਹੜੀ ਕਿਸੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਸੀ, ਇਹ ਉਹੀ ਚੀਜ਼ਾਂ ਹੈ। ਤੇ ਇਸ ਨੇ ਭਾਰਤ ਹੀ ਨਹੀਂ ਬਲਕਿ ਮੈਨੂੰ ਲੱਗਦਾ ਕਿ ਇਹ ਇੰਟਰਨੈਸ਼ਨਲ ਲੈਵਲ ਦੀ ਲੀਡ ਆ।
1: ਬਿਲਕੁਲ ਵੀਰ ਜੀ, ਦੇਖੋ ਜਿਹੜਾ ਪੰਜਾਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਅੱਗੇ ਵੀ ਗੱਲ ਕਰੀ ਸੀ ਇੱਕ ਵਾਰੀ ਬਈ 1947 ਤੋਂ ਲੈ ਕੇ
0: ਜੀ
1: 1947 ਦੇ ਵਿੱਚ ਵੀ ਬਹੁਤਾ ਸੰਤਾਪ ਪੰਜਾਬ ਨੇ ਭੋਗਿਆ
0: ਜੀ,
1: ਚਾਹੇ ਉਹ ਚੜ੍ਹਦਾ ਪੰਜਾਬ ਸੀ ਚਾਹੇ ਲਹਿੰਦਾ ਪੰਜਾਬ ਸੀ
0: ਜੀ, ਸਾਰਾ ਹੀ ਭਾਵੇਂ ਉਹ ਆਪਾਂ ਦਿੱਲੀ ਦੇ ਦੀਆਂ ਬਰੂਹਾਂ ਤੋਂ ਲੈ ਕੇ ਭਾਵੇਂ ਉਹ ਲਾਹੌਲ ਸਪੀਤੀ ਤੱਕ ਸੀ।
1: ਬਿਲਕੁਲ, ਪੰਜਾਬ ਨੇ ਹੀ ਭੋਗਿਆ
0: ਜੀ।
1: ਉਪਰੰਤ ਪੰਜਾਬ ਦਾ ਸ਼ਾਨ ਕੇ 3 ਸੂਬੇ ਪੰਜਾਬ ਦੇ ਬਣਾ ਦਿੱਤੇ ਗਏ
0: ਜੀ,
1: ਤਾਂ ਕਿ ਪੰਜਾਬ ਦੀ ਤਾਕਤ ਘੱਟ ਕੀਤੀ ਜਾ ਸਕੇ। ਫਿਰ ਪੰਜਾਬ ਦੇ ਵਿੱਚ 1984 ਤੋਂ ਲੈ ਕੇ 92 ਤੀਕਰ ਖੂਨ ਦੀ ਹੋਲੀ ਖੇਡੀ ਗਈ ਨੌਜਵਾਨਾਂ ਦੀ
0: ਜੀ ਜੀ,
1: ਔਰ ਉਸ ਤੋਂ ਬਾਅਦ ਜੋ ਨਸ਼ਾ ਦੌਰ ਚੱਲਿਆ ਔਰ ਫਿਰ ਸਾਰੀਆਂ ਜੌਬਾਂ ਰੋਕ ਕੇ ਪੰਜਾਬ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਗਈ
0: ਜੀ,
1: ਔਰ ਹਮੇਸ਼ਾ ਧੱਕਾ, ਚਾਹੇ ਪੰਜਾਬ ਦੇ ਪਾਣੀ ਦਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ, ਚਾਹੇ ਪੰਜਾਬੀ ਬੋਲਦੇ ਇਲਾਕੇ ਹੋਣ, ਹਮੇਸ਼ਾ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ
0: ਜੀ।
1: ਔਰ ਲੇਕਿਨ ਫਿਰ ਵੀ ਇਹ ਮੈਂ ਇਹੀ ਕਹਾਂਗਾ ਵੀ ਜੋ ਗੁਰੂ ਸਾਹਿਬ ਦੇ ਦਿੱਤੇ ਹੋਏ ਪੂਰਨੇ ਆ ਨਾ, ਜਾਂ ਉਹਨਾਂ ਦਾ ਜੋ ਸਾਡੇ ਅੰਦਰ DNA ਆ
0: ਜੀ,
1: ਜਾਂ ਜੋ ਉਹਨਾਂ ਦੀ ਬਹਾਦਰੀ ਦੇ ਸਾਡੇ ਅੰਦਰ ਜੋਸ਼ ਜੋਸ਼ੀਲੇ ਭਾਸ਼ਣ ਸਾਡੇ ਵਿੱਚ ਅਜੇ ਵੀ ਉਹ ਰੜਕ ਹੈਗੀ ਆ
0: ਜੀ ਜੀ,
1: ਉਹ ਰੜਕ ਅੱਜ ਬਾਖੂਬੀ ਹੁਣ ਜਦੋਂ ਬਾਹਰਲੇ ਸੂਬਿਆਂ ਵਾਲੇ ਲੋਕ ਦੇਖਦੇ ਆ ਕਿ ਤੁਹਾਡੇ ਵੱਲ ਤਾਂ ਅਸੀਂ ਬੜਾ ਕੁਛ ਗਲਤ ਮਲਤ ਸੁਣਿਆ ਸੀ
0: ਜੀ,
1: ਔਰ ਲੇਕਿਨ ਭੁਲੇਖਾ ਸਾਡਾ ਨਿਕਲ ਗਿਆ ਕਿ ਤੁਸੀਂ ਤਾਂ ਬਹੁਤ ਚੰਗੇ ਲੋਕ ਹੋ।
0: ਉਹਨਾਂ ਨੇ ਪੰਜਾਬੀ ਤਮੱਦਨ ਦਾ, ਪੰਜਾਬੀ ਕਲਚਰ ਦਾ, ਬਲਕਿ ਮੈਂ ਪੰਜਾਬੀ ਦਾ ਹੀ ਨਹੀਂ ਕਹਾਂਗਾ, ਉਹ ਵਿਰਸੇ ਤੋਂ ਹੜੱਪਾ ਮਹਿੰਜੋਦਾੜਾ ਦੀ ਸਭਿਅਤਾ ਦਾ ਪ੍ਰਦਰਸ਼ਨ ਕੀਤਾ ਆ ਕੇ ਦਿੱਲੀ।
1: ਬਿਲਕੁਲ
0: ਜੀ
1: ਵੀਰ ਜੀ, ਅੱਜ ਚਾਹੇ ਦੇਖੋ ਕੁਝ ਪ੍ਰਾਪਤੀ ਹੋਵੇ ਨਾ ਹੋਵੇ
0: ਜੀ,
1: ਉਹ ਹਲੇ ਸਮੇਂ ਦੇ ਗਰਭ ਚ ਆ।
0: ਨਹੀਂ ਉਹੀ ਮੈਂ ਕਹਿ ਰਿਹਾ ਨਾ, ਪ੍ਰਾਪਤੀ ਉਹਦੀ ਸਭ ਤੋਂ ਵੱਡੀ ਇਹੀ ਆ ਕਿ ਇਹ ਇੰਟਰਨੈਸ਼ਨਲ ਗਲੋਬਲ ਰੈਵੋਲੂਸ਼ਨ ਦਾ ਆਗਾਜ਼ ਹੈ।
1: ਬਿਲਕੁਲ, ਬਾਕੀ ਵੀਰ ਜੀ ਤੁਹਾਡੇ ਪੰਜਾਬ ਦੀ ਜੋ ਇਹਨਾਂ ਨੇ ਬਾਹਰ ਪ੍ਰਚਾਰ ਕੀਤਾ ਸੀ, ਗਲਤ ਬਿਆਨਬਾਜ਼ੀ ਕੀਤੀ ਸੀ ਸਾਡੇ ਮੌਕੇ ਦੀਆਂ ਸਰਕਾਰਾਂ ਨੇ ਜਾਂ ਪਿਛਲੇ ਸਰਕਾਰਾਂ ਨੇ
0: ਜੀ,
1: ਉਹਦਾ ਦਾਗ ਵੀ ਪੰਜਾਬੀਆਂ ਨੇ ਧੋ ਦਿੱਤੀ ਨੇ।
0: ਬਿਲਕੁਲ,
1: ਕਿਉਂਕਿ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਕਿੰਨੇ ਕਰੈਕਟਰ ਦੇ ਵਧੀਆ ਬੰਦੇ ਨੇ, ਇਹ ਕਿੰਨੇ ਇਮਾਨਦਾਰ ਨੇ।
0: ਮੈਂ ਜਿਹੜਾ ਸ਼ੁਰੂ ਚ ਕਿਹਾ ਸੀ ਨਾ, ਕੰਪੈਰੀਸਨ ਕੀਤਾ ਸੀ 1982, ਉਹ ਵੀ ਕੋਈ ਮਾੜਾ ਰੈਵੋਲੂਸ਼ਨ ਨਹੀਂ ਸੀ, ਪਰ ਉਸ ਨੂੰ ਸਿਆਸੀ ਬੇਈਮਾਨੀ ਦੇ ਕਾਰਨ ਭਾਰਤ ਦਾ ਰੈਵੋਲੂਸ਼ਨ ਨਹੀਂ ਬਣਾ ਸਕੇ, ਜਦਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਹੀ ਭਾਵਨਾ ਜਿਹੜੀ ਸੀ ਸਾਰੇ ਹਿੰਦੁਸਤਾਨ ਦੀ ਸੀ।
1: ਵੀਰ ਜੀ ਸਾਰੇ ਭਾਰਤ ਦੇ ਸਾਰਿਆਂ ਸੂਬਿਆਂ ਵਾਸਤੇ ਬੜਾ ਵਧੀਆ ਸੀ ਜੇ ਉਹ ਅਸੀਂ ਸਾਰਿਆਂ ਨੂੰ ਕਿਤੇ ਪਹੁੰਚਦਾ ਕਰ ਦਿੰਦੇ
0: ਜੀ,
1: ਉਹਦੇ ਵਿੱਚ ਕੁਝ ਵੀ ਵੱਖਰਾ ਪੰਜਾਬ ਵਾਸਤੇ ਨਹੀਂ ਸੀ, ਸਾਰਿਆਂ ਸੂਬਿਆਂ ਦੀ ਵਧੇਰੇ ਹੱਕਾਂ ਦੀ ਗੱਲ ਕੀਤੀ ਗਈ ਸੀ, ਪਾਣੀਆਂ ਦੀ ਗੱਲ ਕੀਤੀ ਗਈ ਸੀ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਗਈ ਸੀ।
0: ਹੋਰ ਇੱਕ ਚੀਜ਼ ਮੈਂ ਹੋਰ ਉਹਦੇ 'ਚ ਐਡ ਕਰਾਂ, ਕਿਉਂਕਿ ਮੈਂ ਕੁਝ ਸੈਮੀਨਾਰਾਂ 'ਚ ਬਾਅਦ 'ਚ ਹਿੱਸਾ ਵੀ ਲਿਆ ਸੀ।
1: ਹਾਂਜੀ,
0: ਆਰਟੀਕਲ 370 ਦੀ ਐਬੋਰੀਗੇਸ਼ਨ ਜਿਹੜੀ ਹੋਈ ਸੀ ਕਸ਼ਮੀਰ ਦੇ ਵਿੱਚ,
1: ਹਾਂਜੀ,
0: ਉਸਦੀ ਉਸੇ ਪਾਰਟੀ ਦੀ ਰਿਪ੍ਰੈਜ਼ੈਂਟੇਟਿਵ ਮੈਂ ਉਹਨੂੰ ਦੇਖ ਰਿਹਾ ਸੀ ਜਦੋਂ ਲੇਹ ਲਦਾਖ ਵਾਲਾ ਰਿਪ੍ਰੈਜ਼ੈਂਟੇਟਿਵ ਜਿਹੜਾ ਸੀ BJP ਦਾ, ਉਹ ਬੋਲ ਰਿਹਾ ਸੀ ਨਾ ਜੰਮੂ ਕਸ਼ਮੀਰ ਦੇ ਉਹਨੂੰ ਯੂਨੀਅਨ ਟੈਰੀਟਰੀ ਬਣਾਉਣ ਵਾਸਤੇ, ਤੇ ਉਹ ਪਿੱਛੇ ਬੜੀ ਮੁਸਕਰਾ ਕੇ ਹੱਸ ਰਹੀ ਸੀ, ਜਿਹੜੀ ਜਿਹੜੀ ਮਤਲਬ ਜਿਸ ਨੂੰ

0: ਆਚਾਰ ਦਾ ਮਿਨਿਸਟਰ ਬਣਾਇਆ ਹੋਇਆ ਸੀ ਤੇ ਉਹ ਕਿਸੇ ਵੇਲੇ ਉਹ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਸੀ।
1: ਹਾਂਜੀ,
0: ਉਸ ਵੇਲੇ ਉਹ ਉੱਥੇ ਇੱਕ ਸਟੇਟ ਨੂੰ ਜਿਸ ਨੂੰ ਥੋੜੇ ਬਹੁਤੇ ਵੱਧ ਅਧਿਕਾਰ ਹੈ ਸੀ, ਵੈਸੇ ਉਹ ਆਰਟੀਕਲ 370 ਜਿਹੜਾ ਸੀ ਉਸਦੀ ਅਸਲ ਭਾਵਨਾ ਤਾਂ 1953 ਚ ਹੀ ਖਤਮ ਹੋ ਚੁੱਕੀ ਸੀ।
1: ਬਿਲਕੁਲ,
0: ਲੇਕਿਨ ਜਿਹੜਾ ਜਿਹੜੀ ਇੱਕ ਕਾਲਕ ਸਿੱਧੀ ਸਿੱਧੀ ਉਹਨਾਂ ਨੇ ਮਤਲਬ ਭਾਰਤੀ ਕਾਨਸਟੀਟਿਊਸ਼ਨ ਦੇ ਮੂੰਹ ਤੇ ਮੜੀ ਜਾਂ ਜਿਹੜੀ ਉਸ ਪਾਰਟੀ ਦੇ ਮੂੰਹ ਤੇ ਲੱਗੀ ਉਹ 2019 ਦੇ ਵਿੱਚ 5 ਅਗਸਤ ਨੂੰ ਲੱਗੀ।
1: ਉਸ
0: ਜਦੋਂ ਉਹ ਪਾਸ ਹੋ ਰਿਹਾ ਸੀ ਤੇ ਉਹ ਬੀਬੀ ਖਿੜਖਿੜਾ ਕੇ ਹੱਸ ਰਹੀ ਸੀ। ਮੈਂ ਕਿਹਾ ਸ਼ਰਮ ਨੀ ਇਹਨਾਂ ਨੂੰ ਆਉਂਦੀ, 1982 ਤੋਂ ਇਹ ਤਾਂ ਸਟੇਟਾਂ ਦੇ ਵੱਧ ਅਧਿਕਾਰ ਦੀ ਗੱਲ ਕਰਦੇ ਸੀ ਤੇ ਅੱਜ ਇੱਕ ਸਟੇਟ ਦੇ ਅਧਿਕਾਰ ਛਿਨ ਰਹੇ ਨੇ ਤੇ ਇਹ ਬੜੀ ਬੜੀ ਖੁਸ਼ ਨਜ਼ਰ ਆ ਰਹੀ ਹੈ।
1: ਵੀਰ ਜੀ, ਉਹਨਾਂ ਨਾਲ ਸਾਡੀ ਸਾਂਝ ਭਿਆਲੀ ਪਾਈ ਆ, ਜਿਹੜੇ ਇਹ ਕਹਿ ਰਹੇ ਸੀ ਹੁਣ ਸਾਡੇ ਨੌਜਵਾਨ ਕਸ਼ਮੀਰ ਤੋਂ ਸੋਹਣੀਆਂ ਕੁੜੀਆਂ ਲੈ ਕੇ ਆਉਣਗੇ।
0: ਜੀ
1: ਦੇਖੋ ਕਿੰਨੀ ਸ਼ਰਮ ਦੀ ਗੱਲ ਹੈ।
0: ਪਰ ਉੱਥੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਯਾਨੀ ਕਿ ਇੱਕ ਵਧਾਈ ਦੇ ਪਾਤਰ ਸਮਝਣਾ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇੱਥੋਂ ਲੰਘਣਾ ਤੇ ਪੰਜਾਬ ਚੋਂ ਹੀ ਆ, ਜਾ ਕੇ ਦੇਖਿਓ ਜੀ।
1: ਔਰ ਜਦੋਂ ਉਹ ਕੰਮ ਚੱਲਿਆ ਮੁੜ ਕੇ ਤੁਹਾਨੂੰ ਯਾਦ ਹੋਏਗਾ ਕਿ ਕਿਸ ਤਰ੍ਹਾਂ ਕਸ਼ਮੀਰੀ ਕੁੜੀਆਂ ਇੱਥੋਂ ਬੱਸਾਂ ਦੇ ਵਿੱਚ ਪੰਜਾਬੀਆਂ ਲੋਕਾਂ ਨੇ ਸਹੀ
0: ਆਰਗੇਨਾਈਜੇਸ਼ਨ ਨੇ ਜਿਹੜੀਆਂ ਯੂਨਾਈਟਿਡ ਸਿੱਖਸ ਤੇ ਖਾਲਸਾ ਏਡ,
1: ਹਾਂਜੀ,
0: ਇਹਨਾਂ ਦੇ ਵਾਲੰਟੀਅਰਾਂ ਨੇ ਉੱਥੋਂ ਬੱਸਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਘਰੋਂ ਘਰੀ ਛੱਡ ਕੇ ਆਏ ਸੀ।
1: ਬਿਲਕੁਲ ਵੀਰ ਜੀ
0: ਜੀ,
1: ਇਹ ਜਿਹੜਾ ਕੰਮ ਇਹ ਪ੍ਰਾਪਤੀ ਹੋਣੀ ਹੈ ਨਾ, ਇਹ ਬਹੁਤ ਵੱਡੀ ਪ੍ਰਾਪਤੀ ਹੋ ਜਾਣੀ ਆ ਪੰਜਾਬ ਦੇ ਲੋਕਾਂ ਵਾਸਤੇ
0: ਜੀ।
1: ਔਰ ਇਹ ਉਹ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਨਾ ਜਿਹੜੀ ਉਹ ਅੱਜ ਸਾਡੇ ਵਿੱਚ ਅਜੇ ਵੀ ਹੈਗੀ ਆ
0: ਜੀ।
1: ਬਸ਼ੱਕ ਦੀ ਬੜੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਕਿਉਂਕਿ ਸਿੱਖ ਦਾ ਜਿਹੜਾ ਉਹ ਚਿਹਰਾ ਫਿਰ ਵੀ ਅਖੀਰੀ ਜਾਗ ਹੀ ਪੈਂਦਾ
0: ਜੀ ਜੀ,
1: ਪਰ ਜਾਗਦੇ ਅਸੀਂ ਬਹੁਤ ਲੇਟ ਆ, ਇਹਨੀ ਗੱਲ ਸਾਨੂੰ ਮੰਨਣੀ ਪਏਗੀ
0: ਜੀ।
1: ਜੇ ਅਸੀਂ ਪਹਿਲਾਂ ਗੁਰੂ ਦੇ ਗਿਆਨ ਨੂੰ ਪੜਿਆ ਹੁੰਦਾ ਸਮਝ
0: ਆਉਂਦਾ ਨਾ ਕਿ ਜਬੇ ਬਾਨ ਲਾਗੇ ਤਬੇ ਰੁੱਸ ਜਾਗੇ, ਜਿੰਨਾ ਚਿਰ ਸੱਟ ਨੀ ਵੱਜਦੀ ਸਾਨੂੰ ਇੰਨਾ ਚਿਰ ਅਸੀਂ ਜਾਗਦੇ ਵੀ ਨਹੀਂ ਆ।
1: ਦੇਖੋ ਸਾਨੂੰ
0: ਇੰਨੇ ਗੈਰਤਮੰਦ ਕਿ ਅਸੀਂ ਕਿਸੇ ਦੀ ਟਾਈਮ ਹੀ ਨਹੀਂ ਜਿਹੜੀ ਆ ਉਹ ਬਰਦਾਸ਼ਤ ਕਰਦੇ,
1: ਨਹੀਂ ਚੱਲਦੇ। ਬਿਲਕੁਲ ਬਿਲਕੁਲ, ਦੇਖੋ ਗੁਰੂ ਨੇ ਸਾਨੂੰ ਵਾਰ ਵਾਰ ਆਤਮ ਸਵੈ ਮਾਣ ਵਾਲੀ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਕੀਤੀ ਸੀ।
0: ਮੈਂ ਸ਼ਬਦ ਵੀ ਪਹਿਲਾਂ ਹੀ ਲਾਇਆ ਸੀ ਨਾ ਕਿ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਕਿਹਾ, ਜੇ ਜੀਵੇ ਪਤ ਲੱਥੀ ਜਾਏ
1: ਸਭ ਸਭ ਹਰਾਮ ਜੇਤਾ ਕੇ ਸਿਖਾਏ
0: ਜੀ।
1: ਵਾਹ, ਗੁਰੂ ਦੇ ਜਿਹੜੇ ਸ਼ਬਦ ਨੇ ਨਾ ਉਹ ਦੇਖੋ, ਅਸੀਂ ਅੱਜ ਬਸ਼ੱਕ ਦੀ ਵੱਖਰੀ ਗੱਲ ਆ, ਸਾਡੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਇਹ ਕਿਹਾ ਜਾ ਰਿਹਾ, ਦੇਖੋ ਜੀ ਬਚਿੱਤਰ ਨਾਟਕ ਬਗੈਰ ਮਨੁੱਖ ਚ ਜੋਸ਼ ਪੁਣਾ ਨਹੀਂ ਆ ਸਕਦਾ। ਉਹ ਭਾਈ ਗੁਰਬਾਣੀ
0: ਦੀ ਸਿਧਾਂਤਕ ਗੈਰਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚ ਜਾਂ ਭਗਤ ਸਾਹਿਬਾਨ ਦੀ ਬਾਣੀ ਚ ਮਿਲਦੀ ਆ,
1: ਬਿਲਕੁਲ
0: ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਆ, ਇੰਨੀ ਦੁਨੀਆਂ ਦੇ ਕਿਸੇ ਹੋਰ ਵੀ ਇਹ ਤੇ ਕੂੜ ਨਾਟਕ ਨੂੰ ਵੀ ਛੱਡੋ ਨਾ, ਗੁਰੂ ਗ੍ਰੰਥ ਦੁਨੀਆਂ ਦੇ ਹੋਰ ਕਿਸੇ ਵੀ ਵੱਡੇ ਤੋਂ ਵੱਡੇ ਜਿਹੜੇ ਮਤਲਬ ਧਾਰਮਿਕ ਦਸਤਾਵੇਜ਼ ਉਹਨਾਂ 'ਚ ਨਹੀਂ ਅਵੇਲੇਬਲ।
1: ਵੀਰ ਜੀ ਮੈਂ ਇੱਕ ਗੱਲ ਹੋਰ ਸਮਝਦਾ ਹੁੰਦਾ
0: ਜੀ,
1: ਬਈ ਜਦੋਂ ਭਗਤ ਸਾਹਿਬਾਨ ਹੋਏ ਨੇ ਇਹ ਇਹ ਸੁਣ 'ਚ ਆਇਆ, ਹਕੀਕਤ ਵੀ ਆ ਕਿ ਮੈਨੂੰ ਸਿਮਰਤੀ ਕਹਿੰਦੀ ਆ ਕਿ ਜੇ ਕੋਈ ਸੂਦਰ ਗੁਰਦੁਆਰੇ ਜਾਂ ਰੱਬ ਦੀ ਗੱਲ ਕਰਦਾ ਤੇ ਉਹਦੀ ਜ਼ੁਬਾਨ ਕੱਟ ਦਿਓ।
0: ਬਿਲਕੁਲ ਇਹ ਪ੍ਰੈਕਟੀਕਲ ਰਿਹਾ।
1: ਹਾਂਜੀ, ਔਰ ਅਗਰ ਉਹਦੇ ਕੰਨਾਂ ਦੇ ਵਿੱਚ ਸੁਣਦੀ ਆਵਾਜ਼ ਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ
0: ਜੀ,
1: ਤੇ ਜੇ ਉਹ ਫਿਰ ਨਹੀਂ ਹਟਦਾ ਤੇ ਉਹਦਾ ਕਤਲ ਕਰ ਦਿਓ, ਜਿਸ ਤਰ੍ਹਾਂ ਸੰਭੂਕ ਦਾ ਕੀਤਾ ਗਿਆ
0: ਜੀ ਜੀ,
1: ਉਹਦਾ ਗਲ ਵੱਢ ਦਿਓ।
0: ਹਾਂ ਬਿਲਕੁਲ, ਸੰਭੂਕ ਦਾ ਕਤਲ ਜਿਹੜਾ ਹੈ ਉਹ ਆਪਣੇ ਆਪ 'ਚ ਹੀ ਦੱਸਦਾ ਤੁਸੀਂ ਕਿਹੜੇ ਰਾਜ ਦੀ ਗੱਲ ਕਰਦੇ ਹੋ।
1: ਹਾਂਜੀ,
0: ਮਾਈ ਸੀਤਾ ਨੂੰ ਘਰੋਂ ਕੱਢ ਕੇ ਜੰਗਲ 'ਚ ਜਾ ਕੇ ਛੱਡ ਆਉਣਾ, ਇਹ ਵੀ ਦੱਸਦਾ ਕਿ ਤੁਸੀਂ ਕਿਹੜੇ ਰਾਜ ਦੀ ਗੱਲ ਕਰਦੇ ਹੋ।
1: ਬਿਲਕੁਲ,
0: ਸਾਡੀ ਹਮਦਰਦੀ ਮਾਤਾ ਸੀਤਾ ਨਾਲ ਏ।
1: ਬਿਲਕੁਲ
0: ਜੀ,
1: ਔਰ ਉਹ ਜਿਹੜੀ ਗੱਲਬਾਤ ਸੀ ਉਹਨਾਂ ਸਮੇਂ ਦੇ ਵਿੱਚ ਰਵਿਦਾਸ ਜੀ ਵਰਗੇ ਜਾਂ ਕਬੀਰ ਜੀ ਵਰਗੇ ਜਿਹੜੇ ਹੋਏ ਨੇ ਯੋਧੇ
0: ਜੀ,
1: ਕੀ ਗੱਲ ਉਹ ਕਿਤੇ ਬਿਨਾਂ ਅਣਖ ਗੈਰ ਤੋਂ ਰਹੇ ਹੋਣਗੇ? ਹਾਂ, ਉਹਨਾਂ ਨੂੰ ਜਿਉਣ ਦਿੱਤਣ ਬ੍ਰਾਹਮਣ ਨੇ, ਉਹ ਹਿੱਕ ਦੇ ਜ਼ੋਰ ਤੇ ਬੈਠੇ ਹੋਣਗੇ ਉਦੋਂ।
0: ਦੇਖੋ ਜੀ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ, ਮੈਂ ਇਹ ਗੱਲ ਕਹਿੰਦਾ ਸੀ ਪਿੱਛੇ ਜੇ ਕੋਈ ਕਹਿਣ ਲੱਗਾ ਜੀ ਸੱਤ ਯੁਗ ਤ੍ਰੇਤਾ ਦੁਆਪਰ, ਗੁਰੂ ਸਾਹਿਬ ਤੇ ਸਿੱਧਾ ਹੀ ਕਹਿੰਦੇ ਆ ਬਈ ਉਹ ਚੀਜ਼ਾਂ ਹੋਈਆਂ ਹੀ ਨਹੀਂ, ਕਿਉਂਕਿ ਸੱਤ ਯੁਗ ਅੱਜ ਵੀ ਸੱਤ ਯੁਗ ਇੱਕ ਬਿਰਤੀ ਦਾ ਨਾਂ ਹੈ।
1: ਬਿਲਕੁਲ,
0: ਮੈਂ ਸਵਾਲ ਕਰਦਾ ਹੁੰਦਾ ਕਿ ਮੈਨੂੰ ਇਹ ਦੱਸੋ ਕਿ ਜਿੱਥੇ 100 ਕਾਲਡ ਦੇਵਤਿਆਂ ਦਾ ਰਾਜਾ ਕਿਸੇ ਦੀ ਔਰਤ ਦਾ ਧੋਖੇ ਨਾਲ ਸੱਤ ਭੰਗ ਕਰਦਾ ਹੋਵੇ,
1: ਬਿਲਕੁਲ
0: ਸਤਯੁਗ ਕਹੋਗੇ ਕਿ ਉਹ ਕਲਯੁਗ ਕਹੋਗੇ?
1: ਵਾਹ ਜੀ ਵਾਹ,
0: ਜਿੱਥੇ ਕਿਸੇ ਔਰਤ ਦਾ ਚੀਰ ਹਰਨ ਹੋ ਰਿਹਾ ਹੋਵੇ ਸਭਾ ਦੇ ਵਿੱਚ, ਜਿੱਥੇ ਉਸ ਦੇ ਦਦਿਓਰੇ ਸਹੁਰੇ ਪਤਿਓਰੇ ਸਾਰੇ ਬੈਠੇ ਹੋਣ,
1: ਬਿਲਕੁਲ
0: ਉਹ ਉਸ ਨੂੰ ਤੁਸੀਂ ਕੀ ਕਹੋਗੇ? ਇਹ ਇਹ ਇਹ ਕੋਈ ਸ਼ਕਤੀ ਦਾ ਯੁੱਗ ਹੈ, ਉਹ ਤੇ ਕਲ ਯੁੱਗ ਤੋਂ ਵੀ ਮਾੜਾ ਮਸਲਾ ਹੈ।
1: ਬਿਲਕੁਲ,
0: ਜਿੱਥੇ ਕਿਸੇ ਔਰਤ ਦਾ ਨੱਕ ਵੜਿਆ ਜਾਏ,
1: ਬਿਲਕੁਲ ਦੇਖੋ
0: ਜੀ।
1: ਸੋ ਇਹ ਦੇਖੋ ਉਹ ਜਿਹੜੀ ਗੱਲ ਹੈਗੀ ਨੀ, ਮੈਨੂੰ ਇੰਨਾ ਪਤਾ ਕਿਉਂਕਿ ਇੱਕ ਕਬੀਰ ਸਾਹਿਬ ਦਾ ਸ਼ਬਦ ਵੀ ਆ ਵੀ ਦੋ ਸਿਰ ਮੰਗੋ ਚੂਨਾ, ਵੀ ਦੋ ਸਿਰ ਆਟਾ ਰੋਜ਼ ਖਾ ਜਾਂਦੇ ਸੀ ਉਹ
0: ਜੀ।
1: ਇਹਦਾ ਮਤਲਬ ਉਹ ਬੜੇ ਤਕੜੇ ਜੁੱਸੇ ਵਾਲੇ, ਤਕੜੇ ਸਰੀਰ ਵਾਲੇ ਵਾਲੇ ਸੀ
0: ਜੀ,
1: ਔਰ ਉਹ ਆਪਣੇ ਨਾਲ ਬਕਾਇਦਾ ਹਥਿਆਰ ਵੀ ਰੱਖਦੇ ਹੋਣਗੇ, ਗਰੰਟੀ ਕਰਦਾ ਮੈਂ ਇਸ ਚੀਜ਼ ਦੀ।
0: ਕਿਹਨਾਂ ਦੀ?
1: ਭਗਤ ਕਬੀਰ ਜੀ।
0: ਬਿਲਕੁਲ, ਦੇਖੋ ਜੀ ਉਹ ਲੋਕ ਬਲਵਾਨ ਸਨ ਤਾਂ ਹੀ, ਜਿਸਾਂ ਗੁਰੂ ਨਾਨਕ ਪਾਤਸ਼ਾਹ ਵੀ ਸ਼ਸਤਰਾਂ ਦੇ ਧਨੀ ਸਨ, ਕਿਉਂਕਿ ਉਹ ਰਾਜੇ ਦੇ ਵਜ਼ੀਰ ਸਨ।
1: ਬਿਲਕੁਲ,
0: ਸੋ ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੇ ਉਹ ਸਰਵਾਈਵ ਕਰਦੇ ਆ ਨਾ, ਰਵਿਦਾਸ ਜੀ ਸਰਵਾਈਵ ਕਰਦੇ ਆ, ਤੇ ਇਸ ਦਾ ਮਤਲਬ ਆ ਕਿ ਉਹ ਸਰੀਰਕ ਪੱਖੋਂ ਵੀ ਬਲਵਾਨ ਸਨ।
1: ਬਿਲਕੁਲ, ਇੱਕ ਦੇ ਜ਼ੋਰ ਤੇ ਰਹੇ ਆ ਜੀ ਉਹ ਆਪਣੇ ਤੇ। ਇਸ ਕਰਕੇ ਸਾਨੂੰ ਇਹ ਗੱਲਾਂ ਸਮਝਣ ਦੀ ਲੋੜ ਆ, ਉਹ ਚੀਜ਼ ਸਾਡੇ ਵਿੱਚ ਅੱਜ ਵੀ ਹੈਗੀ ਆ।
0: ਕਿਤੇ ਜਾਤ ਅਭਿਮਾਨ ਦੀ ਗੱਲ ਨਹੀਂ ਕਰਦੇ
1: ਹੁਣ,
0: ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਭਗਤ ਨੇ ਭਾਵੇਂ ਉਹ ਬ੍ਰਾਹਮਣ ਖਾਨਦਾਨਾਂ ਤੋਂ ਵੀ ਨੇ, ਪਰ ਉਹ ਵੀ ਸੱਚ ਦੀ, ਹੁਣ ਇਸ ਰੈਵੋਲੂਸ਼ਨ ਨੂੰ ਚਲਾਉਣ ਵਾਲੇ ਭਗਤ ਰਾਮਾਨੰਦ ਜੀ ਨੇ।
1: ਬਿਲਕੁਲ,
0: ਉਹ ਤਾਂ ਬ੍ਰਾਹਮਣ ਘਰਾਣੇ ਚੋਂ ਸਨ।
1: ਬਿਲਕੁਲ।
0: ਅੱਛਾ ਭਗਤ ਪੀਪਾ ਜੀ, ਇਹ ਤਾਂ ਖੱਤਰੀ ਸਨ, ਇਹ ਤਾਂ ਯੋਧੇ ਸਨ, ਬਾਦਸ਼ਾਹ ਰਾਜੇ ਸਨ।
1: ਬਿਲਕੁਲ।
0: ਸੋ ਇਸੇ ਤਰ੍ਹਾਂ ਯਾਨੀ ਕਿ ਇਹਨਾਂ ਦੇ ਵਿੱਚ ਵੀ ਉਹ ਲੋਕ ਸਨ ਜਿਹੜੇ ਕਿ ਜਿਹੜੇ ਕਿਸੇ ਜ਼ਾਤ ਵਰਗ ਨਾਲ ਨਹੀਂ ਬਲਕਿ ਜਿਹੜੇ ਇਨਸਾਨੀਅਤ ਨਾਲ ਜੁੜੇ ਹੋਏ ਸਨ।
1: ਬਿਲਕੁਲ, ਧਰਮ ਹੀ ਇੱਕੋ ਜੀ
0: ਜੀ।
1: ਸੋ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਗੱਲ ਕਰਦੇ ਨਾ ਅੱਜ ਵੀ ਇਹ ਅੜਬ ਨੇ ਜਾਂ ਇਹ ਇਸ ਤਰ੍ਹਾਂ ਨੇ, ਉਸ ਸਮੇਂ ਦੇ ਵਿੱਚ ਵੀ ਇਹ ਲੋਕ ਹਿੱਕ ਦੇ ਜ਼ੋਰ ਤੇ ਹੀ ਜਿਉਏ ਨੇ। ਇਹਨਾਂ ਨੂੰ ਪਤਾ ਸੀ ਕਿ ਸੋ ਜੀਵੇ ਜਿਸ ਮਨ ਵਸਿਆ, ਸੋਏ ਨਾਨ ਕਬਰ ਨਾ ਜੀਵੇ ਕੋਏ
0: ਜੀ।
1: ਜੇ ਜਿਵੇਂ ਪਤ ਲੱਥੀ ਜਾਏ ਸਭ ਹਰਾਮ ਜਿੱਤਾਂ ਕਿ ਸਿਖਾਏ, ਇਸ ਚੀਜ਼ ਦਾ ਧਾਰਨੀ ਸਨ ਸਾਰੇ ਭਗਤ ਲੋਕ ਜਿਹੜੇ ਗੁਰਬਾਣੀ ਚ ਬੈਠੇ ਨੇ। ਹੁਣ ਅੱਗੇ ਪਾ ਕੇ ਸ਼ਬਦੀ ਵਿਚਾਰ ਆਪਾਂ ਸੀ ਕਿ ਦੁਚਿੱਤੇ ਕੀ ਦੋਏ ਥੂਨ ਗਰਾਨੀ
0: ਜੀ।
1: ਹੁਣ ਜਿਹੜੀ ਛਪਰੀ ਆ ਉਹ ਖੜੀ ਹੋਈ ਥੰਮੀਆਂ ਤੇ,
0: 12 ਕੁ ਮਿੰਟ ਨੇ, ਆਪਾਂ ਇਸ ਨੂੰ ਛੇਤੀ ਛੇਤੀ ਜਿਸ ਤਰ੍ਹਾਂ ਪੂਰਾ ਕਰਨਾ, ਜੇ ਰਹਿ ਵੀ ਗਿਆ ਤਾਂ ਅਗਲੀ ਮੀਟਿੰਗ ਚ ਕਰ ਲਾਂ।
1: ਕੋਈ ਨੀ ਕੋਈ ਨੀ। ਹੁਣ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਮਨੁੱਖ ਦੁਚਿੱਤੀ ਵਿੱਚ ਫਸਿਆ ਹੋਣ ਕਾਰਨ ਹੀ ਅੱਜ ਥਾਂ ਥਾਂ ਤੇ ਟੱਕ ਝੁਕਦਾ ਫਿਰਦਾ ਹੈ
0: ਜੀ,
1: ਗੁਰਦੁਆਰੇ ਵੀ ਜਾਂਦਾ, ਨਾਲ ਨਾਲ ਮਰੀਆਂ ਮਸਾਲਾਂ ਤੇ ਮੱਥੇ ਟੇਕੀ ਜਾਂਦਾ ਹੈ
0: ਜੀ,
1: ਮੁਰਦੇ ਵੀ ਪੂਜ ਰਿਹਾ
0: ਜੀ।
1: ਕਿਉਂ? ਕਿਉਂਕਿ ਉਹ ਮਨ ਦੁਚਿੱਤੀ ਵਿੱਚ ਆ
0: ਜੀ।
1: ਜਿੱਦਣ ਮਨੁੱਖ ਦਾ ਗਿਆਨ ਦਾ ਦੀਵਾ ਖੁੱਲ ਗਿਆ, ਮਨੁੱਖ ਸਿੱਧੀ ਨੱਕ ਇੱਕ ਰਸਤੇ ਤੁਰ ਪੈਂਦਾ, ਉਹ ਹੈ ਰਸਤਾ ਗੁਰੂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ
0: ਜੀ।
1: ਅੱਜ ਸਿੱਖ ਇਸੇ ਕਰਕੇ ਸੰਤਾਂ ਬਾਬਿਆਂ ਦੇ ਮੱਸਿਆ ਪੁੰਨਿਆ ਸੰਗਰਾਂਦਾ ਇਹ ਨੇਰ ਵਾਲੀ ਆ, ਚਾਨਣ ਵਾਲੀ ਆ, ਮਨੁੱਖ ਇਹਨਾਂ ਦੇ ਵਹਿਮ ਕਰਦਾ ਫਿਰਦਾ, ਇਹ ਮਨੁੱਖ ਦੁਚਿੱਤੀ ਵਿੱਚ ਫਸਿਆ ਹੋਇਆ
0: ਜੀ।
1: ਜਿਹੜਾ ਟੇਵੇ ਲਵਾਉਂਦਾ ਫਿਰਦਾ ਤੇ ਹੱਥਾਂ ਵਿੱਚ ਨਗ ਪਾਈ ਫਿਰਦਾ, ਕੋਈ ਧਾਗੇ ਬੰਨੀ ਫਿਰਦਾ, ਕੋਈ ਗਾਨੇ ਬੰਨੀ ਫਿਰਦਾ
0: ਜੀ ਜੀ।
1: ਗੁਰੂ ਕਹਿੰਦਾ ਜਦੋਂ ਗਿਆਨ ਦੀ ਹਨੇਰੀ ਆਉਂਦੀ ਆ, ਇਹ ਸਾਰੀਆਂ ਜਿਹੜੀਆਂ ਦੁਚਿੱਤੇ ਵਾਲੀ ਭਾਵਨਾ ਵਾਲੀ ਟੁੱਟ ਜਾਂਦੀਆਂ ਨੇ
0: ਜੀ,
1: ਇਹ ਥੰਮੀਆਂ ਡਿੱਗ ਪੈਂਦੀਆਂ ਨੇ
0: ਜੀ,
1: ਤੇ ਮੋਹ ਬਲੇਡਾ ਟੁੱਟਾ ਜਿਹੜਾ ਮੋਹ ਦਾ ਛੱਪਰਿਆ ਉਹ ਵੀ ਟੁੱਟ ਜਾਂਦਾ।
0: ਬਿਲਕੁਲ।
1: ਹੁਣ ਦੇਖੋ ਮੋਹ ਨੂੰ ਅਸੀਂ ਬਦਲਣਾ ਪ੍ਰੇਮ, ਮੋਹ ਤੇ ਪ੍ਰੇਮ ਚ ਫਰਕ ਹੀ ਆ, ਪ੍ਰੇਮ ਚ ਮਨੁੱਖ ਕਰਦਾ ਆਤਮ ਸਮਰਪਣ
0: ਜੀ,
1: ਤੇ ਮੋਹ ਚ ਮਨੁੱਖ ਰੱਬ ਨੂੰ ਵੀ ਦੂਰ ਮੰਨਦਾ। ਗੁਰਬਾਣੀ ਦਾ ਫੈਸਲਾ ਕਿ ਮੋਹ ਮੋਹਿਆ ਜਾਣੇ ਦੂਰ ਹੈ, ਕਉ ਨਾਨਕ ਸਦਾ ਹਦੂਰ ਹੈ
0: ਜੀ।
1: ਮਨੁੱਖ ਆਪਣੇ ਨਿੱਜੀ ਦੀ ਖਾਤਰ ਪਰਾਏ ਜੇਬ ਚੋਂ ਕੱਢ ਕੇ ਲੈ ਕੇ ਆਉਂਦਾ, ਪਰਾਏ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਲੈ ਕੇ ਆਉਂਦਾ, ਕਿਸੇ ਗਰੀਬ ਦੀ ਜਦੋਂ ਗਰੀਬ ਮਾਰ ਕਰਕੇ ਲਿਆਉਂਦਾ, ਉਹ ਮਨੁੱਖ ਮੋਹ ਦੀ ਪਕੜ ਚ ਹੁੰਦਾ
0: ਜੀ।
1: ਜਦੋਂ ਗੁਰਬਾਣੀ ਦਾ ਗਿਆਨ ਆ ਗਿਆ, ਉਦੋਂ ਮਨੁੱਖ ਮੋਹ ਮਾਇਆ ਤੋਂ ਉੱਚਾ ਉੱਠ ਕੇ ਉਹ ਚ ਪ੍ਰੇਮ ਭਾਵਨਾ ਪ੍ਰਬਲ ਹੁੰਦੀ ਆ
0: ਜੀ।
1: ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ। ਹੁਣ ਜਿਹੜੀ ਛੰਨ ਸੀ ਤ੍ਰਿਸ਼ਨਾ ਵਾਲੀ, ਜਿੱਥੇ ਮਨੁੱਖ ਭਟਕਦਾ ਸੀ ਹੋਰ ਹੋਰ ਮਾਇਆ, ਕਿਉਂਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ
0: ਜੀ,
1: ਰਹਾਓ ਕੋਟ ਜੋਰੇ ਲਾ ਕਰੋਰੇ ਮਨ ਨਾ ਹੋ ਰੇ ਪਰੇ ਪਰੇ ਹੀ ਕੋ ਲੁੱਝੀ ਰੇ। ਇਹ ਮਨੁੱਖ ਦੀ ਭਾਵਨਾ ਹੈ ਜਿਹੜੀ, ਇਹ ਮਨੁੱਖ ਨੂੰ ਅੱਜ ਜੋ ਕਾਰਪੋਰੇਟ ਘਰਾਣੇ ਸਾਡੇ ਉੱਥੇ ਪ੍ਰਬਲ ਹੋ ਰਹੇ ਨੇ
0: ਜੀ,
1: ਉਹ ਤ੍ਰਿਸ਼ਨਾ ਦੇ ਅਧੀਨ ਜ਼ਿੰਦਗੀ ਜਿਉ ਰਹੇ ਨੇ
0: ਜੀ।
1: ਅੱਜ ਜਿਹੜਾ ਉਹਦੀ ਉਹਨਾਂ ਦੀ ਸਪੋਰਟ ਤੇ ਖੜਾ, ਉਹ ਵੀ ਤ੍ਰਿਸ਼ਨਾ ਦੇ ਅਧੀਨ ਜ਼ਿੰਦਗੀ ਜਿਉ ਰਿਹਾ
0: ਜੀ।
1: ਜਦੋਂ ਮਨੁੱਖ ਤ੍ਰਿਸ਼ਨਾ ਦੇ ਅਧੀਨ ਜ਼ਿੰਦਗੀ ਜਿਉਂਦਾ, ਉਦੋਂ ਮਨੁੱਖ ਮਨੁੱਖਤਾ ਦਾ ਘਾਣ ਕਰਦਾ
0: ਜੀ,
1: ਤੇ ਗੁਰਬਾਣੀ ਸਾਨੂੰ ਪ੍ਰੇਮ ਭਾਵਨਾ ਤ੍ਰਿਸ਼ਨਾ ਤੋਂ ਉੱਪਰ ਉਠਾਉਂਦੀ ਆ
0: ਜੀ।
1: ਹੁਣ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਮਨੁੱਖ ਦੇ ਦਿਮਾਗ ਦੇ ਅੰਦਰ, ਮਨੁੱਖ ਦੇ ਮਨ ਦੇ ਅੰਦਰ, ਤੇ ਗੁਰੂ ਕਹਿੰਦਾ ਫਿਰ ਤ੍ਰਿਸ਼ਨਾ ਦੀ ਜਿਹੜੀ ਛਾਨ ਆ ਇਹ ਧਰਤੀ ਤੇ ਡਿੱਗ ਪੈਂਦੀ ਆ,
0: ਜੀ
1: ਦੁਰਮਤ ਭਾਂਡਾ ਫੂਟਾ। ਹੁਣ ਜਿਹੜੀ ਉਹ ਮਤ ਜਿਹੜੀ ਗੁਰੂ ਤੋਂ ਬਾਹਰ ਹੀ ਸੀ,
0: ਜੀ
1: ਜਿੱਥੇ ਮਨੁੱਖ ਆਪਣੇ ਮਨ ਦੀਆਂ ਮਰਜ਼ੀਆਂ ਕਰਦਾ ਸੀ, ਜਿੱਥੇ ਮਨੁੱਖ ਬਾਹਰੀ ਰਚਨਾਵਾਂ ਬਾਹਰੀ ਗ੍ਰੰਥਾਂ ਦੀ ਗੱਲ ਕਰਦਾ ਸੀ, ਉਹ ਦੁਰਮਤ ਹੁਣ ਖਤਮ ਹੋ ਗਈ। ਅੱਗੇ ਗੁਰੂ ਕਹਿੰਦਾ ਆਂਧੀ ਪਛੈ ਜੋ ਜਲ ਵਰਖੇ ਤਹਿ ਤੇਰਾ ਜਨ ਭੀਨਾ।
0: ਜੀ
1: ਹੁਣ ਜਦੋਂ ਹਨੇਰੀ ਆਉਂਦੀ ਆ ਉਸ ਤੋਂ ਬਾਅਦ ਮੀਂਹ ਪੈਂਦਾ ਤੇ ਲੋਕ ਬੜਾ ਸੁੱਖ ਦਾ ਸਾਹ ਲੈਂਦੇ ਆ।
0: ਜੀ
1: ਇਸ ਤਰ੍ਹਾਂ ਗੁਰੂ ਕਹਿੰਦਾ ਭਲਿਆ ਜਦੋਂ ਇਸ ਹਨੇਰੀ ਗਿਆਨ ਦੀ ਦੇ ਮਗਰ ਜੋ ਤੈਨੂੰ ਪ੍ਰਾਪਤੀ ਹੋਏਗੀ, ਜਲ ਦਾ ਮਤਲਬ ਆ ਸ਼ੁਭ ਗੁਣ, ਠੰਡਕ ਵਾਲਾ ਸੁਭਾਅ, ਸ਼ੀਤਲਤਾ ਵਾਲਾ ਸੁਭਾਅ।
0: ਜੀ
1: ਕਈ ਵਾਰ ਤੁਸੀਂ ਵੇਖਿਆ ਹੋਣਾ ਮਨੁੱਖ ਚਾਹੇ ਏਸੀ ਵਿੱਚ ਬੈਠਾ ਹੋਵੇ ਉਹ ਵੀ ਗਰਮੀ ਨਾਲ ਤਪਦਾ ਪਿਆ ਹੁੰਦਾ।
0: ਜੀ
1: ਤੁਹਾਡਾ ਮਾਲਕ ਬੌਸ ਹੀ ਹੋਵੇ ਜਦੋਂ ਕਿਤੇ ਉਹ ਏਸੀ 'ਚ ਬੈਠਾ ਤੁਹਾਨੂੰ ਗਰਮ ਗੱਲਾਂ ਬੋਲਦਾ, ਆਪਾਂ ਕਹਿੰਦੇ ਤਪਿਆ ਪਿਆ।
0: ਜੀ
1: ਹੁਣ ਉਹਦੇ ਉਹ ਗਰਮੀ ਤਾਂ ਹੁੰਦੀ ਨੀਗੀ ਪਰ ਉਹ ਅੰਦਰੋਂ ਤਪਿਆ ਪਿਆ,
0: ਜੀ
1: ਕਿਉਂਕਿ ਗੁਰੂ ਕਹਿੰਦਾ ਚਾਰ ਨਦੀਆਂ ਅਗਰੀਆਂ ਵਗ ਰਹੀਆਂ ਨੇ ਸੰਸਾਰ ਦੇ ਅੰਦਰ, ਉਹ ਗਿਆਨ ਤੋਂ ਵਿਹੂਣੇ ਮਨੁੱਖ ਦੇ ਅੰਦਰ ਵਗਦੀਆਂ ਨੇ। ਹੰਸ ਹੇਤ ਲੋਭ ਕੋਪ,
0: ਜੀ
1: ਹੰਸ ਹੁੰਦਾ ਹਉਮੈ ਹੰਕਾਰ,
0: ਜੀ
1: ਹੇਤ ਮੋਹ, ਲੋਭ ਲਾਲਚ ਤੇ ਕੋਪ ਕ੍ਰੋਧ।
0: ਜੀ
1: ਅਸੇ ਚ ਮਨੁੱਖ ਨੇ ਇਸ ਗੁਰੂ ਸਾਹਿਬ ਨੇ ਕਾਮ ਨਹੀਂ ਰੱਖਿਆ,
0: ਜੀ
1: ਕਿਉਂਕਿ ਕਾਮ ਆਪਾਂ ਅੱਗੇ ਵੀ ਗੱਲ ਕਰੀਏ ਸਰੀਰਕ ਜ਼ਰੂਰਤ ਆ,
0: ਜੀ
1: ਲੇਕਿਨ ਇਹਦੇ ਚਾਰ ਨੇ ਇਹ ਮਨੁੱਖ ਦੇ ਮਨ ਦੀ ਸੋਚ ਵਿੱਚੋਂ ਪੈਦਾ ਹੁੰਦੀਆਂ ਨੇ, ਇਹ ਮਾਨਸਿਕ ਰੋਗੀ ਬਣਾਉਂਦੀਆਂ ਮਨੁੱਖ ਨੂੰ।
0: ਜੀ ਜੀ
1: ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਆ ਚਰਨੀ ਲੱਗ।
0: ਜੀ
1: ਗੁਰੂ ਕਹਿੰਦਾ ਮਨੁੱਖ ਚ ਸੜ ਰਹੇ ਨੇ, ਡੁੱਬ ਰਹੇ ਨੇ, ਖਤਮ ਹੋ ਰਹੇ ਨੇ। ਹਾਂ ਜਿਹੜਾ ਗੁਰੂ ਗਿਆਨ ਨਾਲ ਜੁੜੇਗਾ ਉਹ ਸ਼ਬਦ ਦੀ ਓਟ ਆਸਰਾ ਲੈ ਕੇ ਇਹਨਾਂ ਤੋਂ ਸੋਚ ਆਪਣੀ ਉੱਚੀ ਉਠਾ ਸਕਦਾ ਹੈ।
0: ਜੀ
1: ਹੁਣ ਗੁਰੂ ਕਹਿੰਦਾ ਆਂਧੀ ਪਛ ਹੈ ਜੋ ਜਲ ਵਰਖ ਹੈ।
0: ਜੀ
1: ਹੁਣ ਇਸ ਗਿਆਨ ਦੀ ਹਨੇਰੀ ਜੋ ਤੇਰੇ ਮਨ ਦੇ ਅੰਦਰ ਆਈ, ਤੈਨੂੰ ਸਮਝ ਲੱਗੀ ਤੇਰੀਆਂ ਤ੍ਰਿਸ਼ਨਾ ਤੇ ਭਰਮ ਤੇ ਮੋਹ ਦਾ ਚੱਕਰ ਖਤਮ ਹੋ ਗਿਆ, ਦੁਰਮਤ ਤੋਂ ਖਤਮ ਹੋ ਗਈ, ਫਿਰ ਤੇਰੇ ਅੰਦਰ ਗੁਣਾਂ ਦੀ ਵਰਖਾ ਹੋਏਗੀ।
0: ਜੀ
1: ਜਿਸ ਤਰ੍ਹਾਂ ਪਾਣੀ ਪੈ ਬਾਅਦ ਚ ਮੀਂਹ ਪੈਣ ਦੇ ਨਾਲ ਹਨੇਰੀ ਦੱਬ ਜਾਂਦੀ ਆ ਔਰ ਲੋਕ ਆਪਣੇ ਕੰਮ ਧੰਦੇ ਕਰਦੇ ਨੇ, ਖੇਤੀਬਾੜੀ ਸੋਹਣੀ ਹੋ ਜਾਂਦੀ ਆ, ਇਸੇ ਤਰ੍ਹਾਂ ਤੇਰਾ ਜੀਵਨ ਵੀ ਪਰਉਪਕਾਰ ਵਾਲੀ ਭਾਵਨਾ ਵੱਲ ਜਾਏਗਾ।
0: ਜੀ
1: ਆਂਧੀ ਪਛ ਹੈ ਜੋ ਜਲ ਵਰਖ, ਜੋ ਗਿਆਨ ਦੇ ਵਿੱਚੋਂ ਗੁਣ ਪੈਦਾ ਹੋਏਗਾ, ਤਹਿ ਤੇਰਾ ਜਨ ਭੀਨਾ, ਉੱਥੇ ਤੇਰਾ ਸੇਵਕ ਹੈ ਜਿਹੜਾ ਫਿਰ ਉਹ ਆਪਣਾ ਮਨ ਭਿੱਜ ਜਾਂਦਾ ਹੈ ਉਹਦਾ।
0: ਜੀ
1: ਮਨ ਭਿੱਜਣ ਦਾ ਮਤਲਬ ਆ ਮਨ ਸਾਡਾ ਇੱਕ ਹਰੇ ਭਰੇ ਦਰਖਤ ਵਾਂਗ, ਕਿਉਂਕਿ ਦਰਖਤ ਜਿਹੜਾ ਹਰਿਆ ਭਰਿਆ ਉਹ ਛਾਂ ਵੀ ਦਿੰਦਾ, ਉਹਦੀਆਂ ਛੁੱਟੀਆਂ ਵੀ ਬਣਦੀਆਂ ਨੇ ਔਰ ਉਹ ਆਕਸੀਜਨ ਵੀ ਛੱਡਦਾ, ਲੇਕਿਨ ਸੁੱਕਾ ਦਰਖਤ ਕਿਸੇ ਕੰਮ ਨਹੀਂ ਆਉਂਦਾ।
0: ਜੀ
1: ਇਸ ਤਰ੍ਹਾਂ ਹੀ ਮਨੁੱਖ ਦੀ ਜਿਹੜੀ ਬਿਰਤੀ ਹੈ ਉਹ ਵੀ ਸੁੱਕੇ ਦਰਖਤਾਂ ਵਰਗੀ ਆ, ਤੇ ਗੁਰੂ ਕਹਿੰਦਾ ਜਦੋਂ ਤੇਰਾ ਇਸ ਗਿਆਨ ਦੀ ਹਨੇਰੀ ਨਾਲ ਜੋੜਨ ਕਰਕੇ ਤੇਰੇ ਅੰਦਰ ਫਿਰ ਗਿਆਨ ਗੁਣਾਂ ਦੀ ਵਰਖਾ ਹੋਈ ਤੇ ਉੱਥੇ ਤੇਰਾ ਮਨ ਭਿੱਜ ਜਾਏਗਾ, ਹਰਿਆ ਭਰਿਆ ਹੋ ਜਾਏਗਾ। ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੇ ਭਾਨ ਜਬ ਚੀਨਾ।
0: ਜੀ
1: ਇਹ ਹੁਣ ਗੱਲ ਬੜੀ ਧਿਆਨ ਨਾਲ ਸਮਝਣ ਵਾਲੀ ਹੈ।
0: ਜੀ
1: ਕਬੀਰ ਕਹਿੰਦੇ ਨੇ ਮਨ ਦੇ ਵਿੱਚ ਮੇਰੇ ਪ੍ਰਕਾਸ਼ ਹੋ ਗਿਆ ਜਦੋਂ ਮੈਂ ਚੜ੍ਹਦਾ ਸੂਰਜ ਦੇਖਿਆ।
0: ਜੀ
1: ਹੁਣ ਅੱਜ ਇੱਥੇ ਜਿਹੜਾ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹਦੇ ਭਾਨ ਆ ਜਿਹੜਾ ਸਾਡੇ ਕੋਲ ਹੈ ਅੱਜ,
0: ਜੀ
1: ਹਰ ਗੁਰਦੁਆਰੇ 'ਚ ਪ੍ਰਕਾਸ਼ ਆ, ਬਹੁਤੇ ਲੋਕਾਂ ਦੇ ਘਰੀ ਵੀ ਰੱਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ, ਪਰ ਕੀ ਅਸੀਂ ਉਹਦੇ ਭਾਨ ਨੂੰ ਵੇਖਿਆ ਕਦੀ? ਅਸੀਂ ਰੁਮਾਲੇ ਸੋਹਣੇ ਸੋਹਣੇ ਪਾ ਕੇ ਢੱਕ ਦਿੱਤਾ, ਅਸੀਂ ਗਿਆਨ ਗੁਰੂ ਨੂੰ ਅਸੀਂ ਤਾਂ ਮੱਥਾ ਟੇਕ ਕੇ ਮੁੜੇ ਆਉਂਦੇ ਹਾਂ, ਅਸੀਂ ਕਦੋਂ ਉਸ ਦਰਸ਼ਨ।
0: ਆਪਾਂ ਆ ਇੱਕ
2: ਪ੍ਰੋਗਰਾਮ ਦਾ ਇਹ
0: ਪ੍ਰਾਣੀ
2: ਤੁਹਾਡੇ ਤੱਕ
0: ਵਿਚਾਰ ਚਰਚਾ ਸਰਵਣ ਕਰ ਰਹੇ ਸਾਂ, ਉਹ ਫਤਿਹ ਦੀ ਸ਼ਾਂਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403 1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616 44th स्ट्रीट साउथ ईस्ट कैलगरी।
3: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी।
2: वाहेगुरु जी का खालसा, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु धन धन साहिब श्री गुरु ग्रंथ साहिब जी दा सच खंड श्री हरमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।

ਊਚ ਨੀਚ ਮਹਿ ਜੋਤ ਸਮਾਣੀ ਘਾਟ ਘਾਟ ਮਾਦਾਉ ਜੀਆ ਸੰਤੋ ਘਾਟ ਘਾਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ

0: वाहिगुरु जी की फतेह।
1: परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन तन तन गुरु पिता श्री गुरुदेव गुरु ग्रंथ साहिब जी दे अजीमुल शान कदमां दी हाजरी भर रही गुरु प्यारी साध संगत सतगुरु जी ने मरहमत करदियां नजरे इनायत करदियां सानू सारयां नूं जीवन दा अज दा दिन भी प्रदान किया है और इस नवे दिन की जो नवे जन्म समान है शुरुआत करन दा बल भी इस ब्रह्मांड दे सब तो पावन स्थान महान रूहानियत दे मरकज जिस वर्गा होर कोई स्थान ब्रह्मांड विच दिखाई नहीं पैंदा सचखंड श्री हरिमंदर साहिब जी विखे प्रदान किया है। सतगुरु जी दे दर तो निवाजे हुए महान रसक कीर्तनिया तो सतगुरु जी की अजीम तरीन बाणी श्री आशा की वार दे कीर्तन आपने बड़े प्रेम रस विच सरवण किते हन फिर सदाए बारगा अमृत वेले सतगुरु जी का प्राप्त होया हुक्मनामा साहिब दे पाठ सरवण किते हन। कुछ समा होर इन्हां अमृत बचना दी विचार राही मन गुरु चरणा नाल जुड़ सके एकाग्रता अदब ते आनंद दी दात चौली च पै सके इसलिए जितने पाकशाली हाजरीन माता प्राता हाजरी भर रहे हो पेशतर दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस श्री गुरु रामदास साहिब जी दे चरण कमलां ते टिकिआ है ते साहिब जीआं ने मेहर भरिआ हत्थ साडे सिर ते रखिआ होया। सतगुरु जी दे शब्द रूपी कदमां नूं गलवकड़ी करदिआं चरण चुमदिआं होया इक दफा फिर तो गुरु फतेह द्वारा हाजरी लवाईए वाहिगुरु जी का खालसा वाहिगुरु जी की फतेह। सतगुरु पातशाह जी दे अज दे महाबोल महिमा दे मालक परतख हर श्री गुरु अर्जन देव साहिब जी की अमृत रसना तो प्राप्त होए हां जो सोरठ राग विच दर्ज ने और इन्हां पावन बचना का दीदार श्री गुरु ग्रंथ साहिब महाराज जी दे 617 नंबर अंग ते कीता जा सकता है। इस पावन शब्द दियां मरकजी पंक्तियां हन संतो घट घट रहया समाहयो पूर्ण पूर रहयो सर्व मह जल थल रमैया आहयो हे संत जनों पार ब्रह्म परमेश्वर दी खोज करन वाले पार ब्रह्म परमेश्वर दे दीदार दी मन विच लालसा रखण वाले जिन्हां दा हिरदा तड़प विच रहिंदा है प्रभु दा दीदार होवे प्राप्ति होवे मिलना होवे सतगुरु ऐसे महान पुरखा नूं मुखातब हुंदे आया ये बचन फरमाउंदे ने, संत हो घट घट रहे हो समाहे हो। कारण की है, बड़े लंबे अरसे तो कुछ ऐसी सोच चलती आ रही है, किसी जंगल विच जा के किसी बुलंद पर्वत दिया शिखरां ते बैठ के या कोई जमीन दोज हो के परमात्मा नूं मिलिया जा सकता है, खोज कीती जा सकती है। सतगुरु महाराज इस विचार नाल जो संसार जुड़िया होया उसनूं भी मुखातब करदे ने, संत हो घट घट रहे हो समाहे हो। जिसनूं तुसीं दूर दराज लभदे पए हो, जमीन विच खाइयां विच गहरे थावां ते लभदे पए हो, बुलंद चोटियां ते लभदे पए हो, दरअसल हर एक दे हर हिरदे विच समाया होया है, दूर नहीं। बड़े गहरे शब्द हन सतगुरु जी दे, संत हो घट घट रहे हो समाहे हो। वो हर हिरदे विच समाहित है, हर हिरदे विच धड़क रहा है। ये जड़ी साढ़े हिरदे की धड़कन है, जिसनों डॉक्टरी भाषा च हार्ट बीट कह देंदे, जो साढ़े खून नूं संचारित साढ़े शरीर विच करती है, साढ़े एक एक रोम रोम तक पहुंचाती है। ये धड़कन, ये बल ते ये आवाज पुरखा होर किसे दी नहीं है, ये करता पुरख दी है। करता पुरख आप ही तेरे शरीर दे हर सैल तक प्राण वायु पहुंचा रहा है, जीवन दे रहा है। इसलिए बार दूर दराज लभण दी लोड़ नहीं। फिर की कारण हो सकता है, मनुख क्यों दूर लभदा है, भाई परमात्मा दूर है, ते वास्तविकता की है? महाराज फरमान करते ने, कहते ने, मोह मोहया जाने दूर है, कहो नानक सदा हजूर है। संसार दे मोह विच पिया होया, पकड़ जकड़ विच पिया होया, लोभ लंपट बनिया होया, मनुख इस तरह भरोसा बना लैंदा है भई परमात्मा ते दूर है, कह कौन देखदा पे। मंद कर्मा विच गलतान होया मनुख ऐसी धारणा बना लैंदा है भई कौन देखदा पिया, परमात्मा ते बस एक ख्याल है का। जैसे वाम मार्गियां ने भी एक गल कह दिती भई कोई जन्म देण वाला नहीं, कोई करता नहीं। उन्हां दे बोल उन्हां च बड़े प्रसिद्ध होए, कास कास ते होत है अन अन ते होए। जिवें घा दा अगों घा तो ही जन्म हुंदा है, ते अनाज दा अनाज तो हो जाता है। कास कास ते होत है अन अन ते होए, त्यों मानुख मानुख दे करता अवर न कोए। वो कहंदे ने होर कोई नहीं है, बस मनुख तो ही मनुख पैदा हो जा। ते कौन दसे पुरखा, जे बायोलॉजिकली देखिए मनुख तो मनुख पैदा होंदा है, पर फिर जिथे जिस धरती ते मनुख विचरदा है, जेड़ी प्राण वायु नाल साह लैंदा है, जेड़े जल नाल इसदे प्राण बचदे ने, फिर उस सारी कायनात नूं रचण वाला कौन हैगा है? थोड़ा दूर देखिए तां दिखाई पै जा। बड़े गहरे बोल ने मेरे पातशाह जी दे, कहंदे ने मोह मोहया जाने दूर है, कहो नानक सदा हजूर है। पार ब्रह्म परमेश्वर सदा ही नेड़े, दूर नहीं है, दूर नेड़ा है, दूर न जाने हो। सतगुरु कहंदे ने भावें तेरे कोल 100 गुस्ताखियां हो जाण, पर एक गुस्ताखी ना करना कि किधरे परमात्मा नूं दूर समझ लवे। बड़े महाबोल ने, नेड़ा है दूर ना जाने हो। ਗੁਰ ਕੈ ਸ਼ਬਦ ਨਜ਼ਦੀਕ ਪਛਾਣੋ, ਗੁਰੂ ਦੇ ਸ਼ਬਦ ਨਾਲ ਜੁੜ ਕੇ ਭਾਵ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰੂ ਦੀ ਬਖਸ਼ੀ ਹੋਈ ਜੀਵਨ ਜੁਗਤ ਵਿੱਚ ਵਿਚਰਦਿਆਂ ਹੋਇਆਂ ਮਰਿਆਦਿਤ ਜੀਵਨ ਗੁਜ਼ਾਰਦਿਆਂ ਹੋਇਆਂ ਪਰਮਾਤਮਾ ਨੇੜੇ ਦਿਖਾਈ ਪੈਣ ਲੱਗ ਪੈਂਦਾ ਹੈ। ਦੂਜੇ ਸ਼ਬਦਾਂ ਵਿੱਚ ਜੇ ਦੇਖਣਾ ਹੋਵੇ ਕਿਸੇ ਮਨੁੱਖ ਨੇ ਕਿ ਮੈਂ ਪਰਮਾਤਮਾ ਤੋਂ ਕਿਤਨਾ ਨਜ਼ਦੀਕ ਹਾਂ, ਨੇੜੇ ਹਾਂ ਅਤੇ ਕਿਤਨਾ ਦੂਰ ਹਾਂ, ਕਿਉਂਕਿ ਦੂਜੇ ਤੋਂ ਸੁਣਨ ਨਾਲ ਜਾਂ ਦੂਜੇ ਦੇ ਦੱਸਣ ਨਾਲ ਸਮਝ ਨਹੀਂ ਆਉਂਦੀ, ਇਸ ਲਈ ਖੁਦ ਆਪਣਾ ਫੈਸਲਾ ਆਪ ਕਰਨਾ ਚਾਹੀਦਾ। ਬੜੇ ਸੋਹਣੇ ਇੱਕ ਮਹਾਂਪੁਰਖ ਦੇ ਵਿਚਾਰ ਨੇ, ਕਹਿੰਦੇ ਨੇ ਤੂੰ ਖੁਦ ਬਾ ਮੁਨਸਬ ਮੁਨਸਬ ਸੁਧ, ਆਪਣਾ ਜੱਜ ਆਪ ਬਣ, ਆਪਣਾ ਫੈਸਲਾ ਕਰਨ ਵਾਲਾ ਆਪ ਬਣ, ਦੂਜੇ ਤੈਨੂੰ ਕਹਿੰਦੇ ਰਹਿਣ ਤੂੰ ਬੜਾ ਗੁਰਮੁਖ ਹੈ, ਬੜਾ ਸੰਤ ਹੈ, ਬੜਾ ਮਹਾਤਮਾ ਹੈ, ਉਹਨਾਂ ਦੇ ਆਖਣ ਤੇ ਹੀ ਨਾ ਮੰਨ ਲਿਆ ਕਰ, ਬਲਕਿ ਕਦੀ ਆਪ ਵੀ ਦੇਖਿਆ ਕਰ ਮੈਂ ਹੈਗਾ ਕੀ ਹਾਂ। ਅਸੀਂ ਉਹੀ ਹਾਂ ਜੋ ਸਾਡੇ ਅੰਦਰ ਵਿਚਾਰ ਚੱਲਦੇ ਨੇ, ਜੇ ਲੋਭ ਦੇ ਵਿਚਾਰ ਚੱਲਦੇ ਨੇ ਅਸੀਂ ਲੋਭੀ ਹਾਂ, ਜੇ ਕ੍ਰੋਧ ਦੇ ਵਿਚਾਰ ਚੱਲਦੇ ਨੇ ਅਸੀਂ ਕ੍ਰੋਧੀ ਹਾਂ, ਜੇ ਹੰਕਾਰ ਵਿਚਾਰਾਂ ਦੇ ਸੰਗ੍ਰਹਿ ਵਿੱਚ ਪ੍ਰਵਾਹਿਤ ਹੋ ਰਿਹਾ ਫਿਰ ਅਸੀਂ ਹੰਕਾਰੀ ਹਾਂ, ਜੇ ਨਿਰੰਕਾਰ ਦਾ ਨਾਮ ਅੰਦਰ ਚੱਲ ਰਿਹਾ ਫਿਰ ਸਾਡੇ ਵਿੱਚ ਤੇ ਪਰਮਾਤਮਾ ਵਿੱਚ ਫਰਕ ਨਹੀਂ ਰਹਿ ਜਾਂਦਾ। ਇਸ ਲਈ ਆਪਣੇ ਵਿਚਾਰਾਂ ਨੂੰ ਪੜ੍ਹਨਾ, ਆਪਣੇ ਆਪ ਨੂੰ ਪੜ੍ਹਨਾ ਕੀ ਹੈ, ਆਪਣੇ ਵਿਚਾਰਾਂ ਨੂੰ ਪੜ੍ਹਨਾ, ਆਪਣੇ ਹਿਰਦੇ ਦੀਆਂ ਤਰੰਗਾਂ ਨੂੰ ਪੜ੍ਹਨਾ। ਮਹਾਰਾਜ ਕਹਿੰਦੇ ਨੇ ਇਸ ਲਈ ਆਪਣਾ ਫੈਸਲਾ ਆਪ ਕਰਿਆ ਕਰ, ਜੋ ਕੁਝ ਵਿਚਾਰ ਪ੍ਰਵਾਹ ਤੇਰੇ ਅੰਦਰ ਚੱਲ ਰਿਹਾ ਪੁਰਖਾ ਤੂੰ ਉਹੀ ਹੈਗਾ, ਉਸ ਤੋਂ ਇਲਾਵਾ ਤੂੰ ਕੁਝ ਨਹੀਂ ਹੈਗਾ। ਇਸ ਲਈ ਜੇ ਕੋਈ ਦੇਖਣਾ ਚਾਹੇ ਬਈ ਮੈਂ ਦੂਰ ਕਿੰਨਾ ਹਾਂ, ਦੂਰ ਹਾਂ ਕਿ ਨੇੜੇ ਹਾਂ, ਬਸ ਇਹ ਸਮਝ ਲੈਣਾ ਜਿਤਨੀ ਵਾਹਿਗੁਰੂ ਜੀ ਦੀ ਯਾਦ ਨੇੜੇ ਹੈ, ਸਾਡਾ ਹਿਰਦਾ ਨੇੜੇ ਹੈ ਓਨਾ ਹੀ ਅਸੀਂ ਨੇੜੇ ਹਾਂ, ਤੇ ਜਿੰਨਾ ਦੂਰ ਹੈ ਓਨਾ ਹੀ ਦੂਰ ਹੈਗੇ ਹਾਂ, ਬਸ ਹੋਰ ਕੋਈ ਦੂਰੀ ਨਹੀਂ। ਇਹ ਦੂਰੀ ਮੀਲਾਂ ਦੀ ਦੂਰੀ, ਕੋਹਾਂ ਦੀ ਦੂਰੀ, ਯੋਜਨਾ ਦੀ ਦੂਰੀ ਨਹੀਂ। ਸਾਧ ਸੰਗਤ ਇਹ ਗ੍ਰਹਿ ਨਕਸ਼ੱਤਰ ਤਾਰੇ ਸਿਆਰਿਆਂ ਦੀ ਦੂਰੀ ਵੀ ਨਹੀਂ ਬਈ ਫਲਾਣਾ ਗ੍ਰਹਿ ਫਲਾਣੇ ਗ੍ਰਹਿ ਤੋਂ ਇੰਨੇ ਮਾਈਲਸ ਦੂਰ ਹੈ, ਇੰਨੇ ਪ੍ਰਕਾਸ਼ ਵਰਸ਼ ਦੂਰ ਹੈ, ਬਸ ਇੰਨਾ ਹੀ ਸਮਝ ਲੈਣਾ ਕਿ ਮੀਲਾਂ ਦੀ ਦੂਰੀ ਕੋਈ ਦੂਰੀ ਹੈ ਨਹੀਂ, ਸਾਡੇ ਤੋਂ ਮੀਲਾਂ ਦੀ ਦੂਰੀ ਨਹੀਂ, ਗ੍ਰਹਿ ਨਕਸ਼ਤਰਾਂ ਦੀ ਦੂਰੀ ਨਹੀਂ ਹੈ, ਤੇ ਤਿਲਾਂ ਦੀ ਵੀ ਦੂਰੀ ਨਹੀਂ ਹੈ ਵੀ ਇੰਨੇ ਤਿਲ ਦੂਰ ਹੋਵੇਗਾ, ਇੰਨੇ ਸੈਂਟੀਮੀਟਰ ਦੂਰ ਹੋਵੇਗਾ, ਇੰਨੇ MM ਦੂਰ ਹੋਵੇਗਾ। ਅਰਸਲ ਹੋਰ ਕੋਈ ਦੂਰੀ ਪਰਮਾਤਮਾ ਤੋਂ ਬਣਾਈ ਨਹੀਂ ਜਾ ਸਕਦੀ। ਜਿੱਥੇ ਅਸੀਂ ਬੈਠੇ ਹਾਂ ਇੱਥੇ ਵੀ ਮੌਜੂਦ ਹੈ, ਜਿੱਥੇ ਅਸੀਂ ਚੱਲਦੇ ਹਾਂ ਜਾਂਦੇ ਹਾਂ ਭਰਮਣ ਕਰਦੇ ਹਾਂ ਕ੍ਰਿਤਕਾਰ ਵਿਹਾਰ ਕਰਦੇ ਹਾਂ ਉੱਥੇ ਵੀ ਮੌਜੂਦ ਹੈ, ਉੱਥੋਂ ਦੂਰ ਕੀਤਾ ਹੀ ਨਹੀਂ ਜਾ ਸਕਦਾ। ਜਾਂ ਇੰਜ ਕਹੋ ਹਰ ਇੱਕ ਨੂੰ ਆਪਣੇ ਤੋਂ ਦੂਰ ਤੇ ਕੀਤਾ ਜਾ ਸਕਦਾ, ਬੜੇ ਕਰੀਬੀ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ, ਮਾਤਾ ਪਿਤਾ ਨੂੰ, ਪਤੀ ਪਤਨੀ ਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਸਾਧ ਸੰਗਤ ਸਾਡੇ ਕੋਲ ਕੋਈ ਐਸਾ ਬਲ ਨਹੀਂ ਹੈ, ਕੋਈ ਐਸਾ ਯੰਤਰ ਨਹੀਂ ਹੈ ਜਿਸ ਨਾਲ ਅਸੀਂ ਪਰਮਾਤਮਾ ਨੂੰ ਆਪਣੇ ਆਪ ਤੋਂ ਦੂਰ ਕਰ ਸਕੀਏ। ਇੱਥੇ ਅਸੀਂ ਸਫਲ ਨਹੀਂ ਹੋ ਸਕਦੇ, ਫਿਰ ਕੀ ਦੂਰੀ ਹੈ? ਨਾ ਮੀਲਾਂ ਦੀ ਦੂਰੀ ਹੈ, ਨਾ ਗ੍ਰਹਿ ਨਕਸ਼ਤਰਾਂ ਦੀ ਦੂਰੀ ਹੈ, ਨਾ ਤਿਲਾਂ ਦੀ ਦੂਰੀ ਹੈ। ਸਾਧ ਸੰਗਤ ਜੇ ਸਾਡੀ ਦੂਰੀ ਬਣੀ ਹੈ ਤਾਂ ਦਿਲਾਂ ਦੀ ਦੂਰੀ, ਔਰ ਸਾਰੀਆਂ ਦੂਰੀਆਂ ਅਬੋਰ ਕੀਤੀਆਂ ਜਾ ਸਕਦੀਆਂ। ਅੱਜ ਦਾ ਮਨੁੱਖ ਚੰਦਰਮਾ ਦੀ ਦੂਰੀ ਅਬੋਰ ਕਰ ਚੁੱਕਿਆ, ਬਹੁਤ ਸਾਰੇ ਪਲੈਨਟਸ ਹੁਣ ਦੂਰ ਨਹੀਂ ਰਹੇ। धरती दे मुल्क हुण दूर नहीं रहे, हजारां मीलां दा सफर कुछ घंटियां च ही तय हो जाता। हुण ते सियाणे लोग इसनू एक पिंड पिंड कहण लग पए भई ये एक ग्लोबल विलेज है, दूरियां मुक गईयां। पर साध संगत बाहर दियां सारियां दूरियां नू मुकाना आसान है, बड़ा ही आसान है, पर अपने हिरदे तो परमात्मा की दूरी नू नजदीकी विच बदलना मुश्किल है, ते साढ़े वसों बाहर असी नहीं कर सकते। इसलिए महाराज फरमान करते ने, मेरे हर जीओ सब को तेरे वस, असा जोर नहीं जे किस कर हम सक है, ज्यों पावे तिवें बख्श तू मेहर कर। दूरियां बना के जीवना, परिवार दे प्यार दा अनुभव नहीं प्राप्त हो सकता, नजदीकियां विच ही प्यार दी ममता, परिवार दी ममता देखी जा सकती। इसलिए सारे दुखां नाल उसका जीवन भरिया रहिंदा है जिसका हिरदा परमात्मा तो दूर हो जाता है। परमात्मा नूं नेड़े नहीं समझदा ते सारे सुख उहदे घर विच आ जांदे ने जिहड़ा करता पुरख नाल दिली नेड़ता बना लैंदा। ए हुण आप बैठे हो, बाहर मौसम जिहड़ा है वह थोड़ा तर होया होया, काफी समा लंबी गर्मी पैण तो बाद कुछ बूंदाबांदी हो रही है, जल बरस रहा है, ते तुहाडी दूरी नहीं ना गुरु नालों। नहीं तो कह सकते सी भई मीह पैण लग पिया हुण घर चलदे आ, भावें कोई मीह बहुत ज्यादा नहीं, थोड़ा रुक जाण नाल कोई इन्ना मीह नहीं आ जाना कि असी रुढ़ जावांगे ते घर नहीं पहुंच सकांगे, असी बह जावांगे ते घर नहीं पहुंच सकांगे। पर सा संगत जे दिल दिल दी दूरी होवे ना, फिर बंदा बहाने पा लैंदा भई ए हो गया हुण ए हो गया, ते तुहाडे हिरदे दी नेड़ता है ना, तुसी भिजदे होए भी गुरु रामदास महाराज दे चरणां च आ गए हो, तुहानूं ओह दूरी रोक नहीं सकी, ओह बहाना रोक नहीं सकिया। इसलिए महाराज फरमान करदे ने, पुरसा पुरखा दिलों मोहब्बत जिन सही सचिया, जिन मन होर मुख होर से कढ़े कच्चिया। दिलां दी दूरी ना होवे ते फिर जिथे जाइए उत्थे ही नेड़ता है, उत्थे ही आनंद है, कोई दूरी है ही नहीं। हर हाल विच प्रसन्नता है, हर हाल विच आनंद है, हर हाल विच खुशियां ते खेड़े ते मुस्कुराहटां हन। पर जे हिरदे दी दूरी बन जाए ते हर रोग हर हाल विच सोग बनिया रहे, आनंद खेड़ा ते सुपने विच भी नहीं। इसलिए जे पुछिए भगत रविदास जी महाराज तो भई कितना दूर है, तुसी अनुभव रखदे हो, सारा ब्रह्मांड थोड़े कदमां ते झुकदा है, ते तुसी आप कहा भई वड्डे वड्डे ब्राह्मण भी साढ़े कदमां ते झुकदे। मेरी जात कुट बंडला ढोर टोवंता, नित है बनारसी आस पासा, अब विपर प्रधान ते करहें दंडौत, तेरे नाम सरणाए रविदास दासा। नाम नाल जितनी देर नेड़ता नहीं बनी सी, करता पुरख नाल नेड़ता नहीं बनी सी। रविदास कहंदे ने मैं जिधरों लंघदा सी ना, लोग दरवाजे बंद कर लैंदे सी भई किते इसका परछावां साडे ते ना पै। साध संगत ऐसे हिरदे तो ते भगतां ने भी दरवाजे बंद किते ने जिन्हां दे हिरदे विच नाम नहीं हैगा, कहंदे लोड़ नहीं, डर लगदा है ना। बाबा फरीद साहब बड़े बुलंद बांग ए बोल साडे नाल सांझे पए करदे, कहंदे ने फरीदा तिन्ना मुख डरावणे, जिन्हां विसारियों दा नाम, जिन्हां दी परमात्मा नाल दूरी बन गई, जिन्हां दा हिरदा दूर हो गया। संसार दी पकड़ जकड़ विच आ गया। तिना मुख डरावणे जिना विसारियो नाओ, ते उना लई दरवाजा इसलिए बंद करना है क्योंकि उना दे दर्शन करन नाल, उना नू मिलन गिलन नाल ए भैड़ा फल झोली च पैंदा है। एथे दुख कनेरिया अगे ठोर न ठाओ, थां मिलना तां किधरे रह गया, पैर रखण दी ठोर भी नहीं मिल। इसलिए इहो जिहा तो दूरी बनाउणी बड़ी लाजमी, बड़ी जरूरी है। ते भगत नामदेव जी महाराज ते इत्थों तक कहिंदे ने, कहिंदे ने मैं दर्शन भी नहीं करना चाहुंदा, मैनू ऐसे लोगों का दूर रहना ही चंगा लगता है। कितने महान बोल ने भगत जी दे, कहिंदे ने जो ना भजंते नारायणा तिनका मैं ना करो दर्शना। हे पार ब्रह्म परमेश्वर, मेरे जीवन च वड्डे तो वड्डा दुख भावें आ जाए पर जिन्हां ने तेनू विसारिया है ना, उन्हां दा दर्शन मैनू ना होवे, मैं तेरे कोलों मंग करा। जो तेरे तो दूर हो गए वो मेरे नेड़े किथे होवणगे, बिल्कुल नहीं हो सकते। इसलिए सिख रोज प्राणा तो पुकार करदा गुरु चरणा विच, नितनेम करदा, स्वामी रहराज साहब जी का पाठ करदा, सोहिला साहब का पाठ करदा, ते दस्त बस्ता इल्तजा करदा, हाथ जोड़ के शीश झुका के मंगदा है, हे प्रभु हे सतगुरु महाराज, सही प्यारे मेल जिन्हां मिलिया तेरा नाम चेतावे। ऐसा ना होवे कि उन्हां नाल मेल बन जाए जिन्हां नाल मिल के नाम भुल जाए। तुसीं श्री अकाल तख्त साहब जी की रहत मर्यादा पढ़ोगे ना, तो उस विच बोल बड़े खूबसूरत ते इंतहाई प्रेममई अंदाज विच लिखे हुए हैं कि सिर गुम मीर राम राइए धीर मलिए, इना नाल मेल नहीं रखण, इना नाल मिलके गुरु तो दूरी बनती। इसलिए सही प्यारे मेल जिन्हां मिलिया तेरा नाम चेतावे, मन नाम नाल जुड़ जाए। नाम जप के भी अरदास करनी है कि उन्हां नाल ही मेल बने, उन्हां नाल ही नेड़ता बने, उन्हां नाल ही राबता बने, उन्हां तो ही मैं मुखातिब हुआं जेड़े नाम नाल जुड़े हुए होवन। उन्हां दा हिरदा आनंद नाल भरिया होया, उन्हां नूं समझ आ जांदी है कि सबै कट राम बोलै, रामा बोलै, राम बिना को बोलै रे होर हैगा कौन है। जिहड़ा बोलदा है महाराज तां गुरु नानक देव साहिब जी, जिन्हां दे सानू बच्चे होण दा सुभाग मिलिया है, वह फुरमान करदे ने हर अट भी तू तू करे, बोले भली बाण। कोई भी आवाज आ रही है ना, भावें वह खूह की आवाज ही है, टिंडा की बोड़िया की आवाज हैगी है, उस दे तुके की आवाज हैगी है, वो नाम तो बिना होर कोई सुनाई नहीं पैंदा। जो बोलत है मृग मीन पंखेरू, ये तीन श्रेणिया ने जीव जगत विच। एक मृग श्रेणी है जिस विच आपां भी आ जांदे, जिन्हां विच सारे धरती ते चलण वाले चार पाए दो पाए सारे आ जांदे ने, ते फिर दूसरी श्रेणी है मीन श्रेणी, जो जल जीव ने जिन्हां विच तरह तरह दियां 42 लाख जी जल में होते। भगत जी इसका जिक्र करते ने, बिठुल पहला काय करो, ये जल जीव है, थल जीव, ते तीसरी कैटेगरी है नभचर, जिहड़े आसमान विच परवाज करते ने, उडारियां भरते ने, दरख्तां ते आलणे बनाते ने। इन्हां तिन्नां ही श्रेणिया का महाराज ने जिक्र कर दिया, ते बड़े संखेप शब्दों में किया, आखिया जो बोलत है मृग मीन पंखेरू, सो बिन हर जापत है नहीं हो। हे प्रभु सारे तेनू ही ते जपदे पे, सब तेरी ते आवाज है, होर कौन हैगा तेरे बिना। बड़े सोहने कालम दे दो बोल ने, ਉਹ ਕਹਿੰਦਾ ਜਿੱਧਰ ਦੇਖਦਾ ਹੂੰ ਉਧਰ ਤੂੰ ਹੀ ਤੂੰ ਹੈ, ਤੂੰ ਹੀ ਜਿਸਮ ਔਰ ਤੂੰ ਹੀ ਤੋ ਰੂਹ ਹੈ। ਤੇ ਸਾਨੂੰ ਮੁਖਾਤਬ ਹੁੰਦਿਆਂ ਕਹਿੰਦਾ ਦੀਦਾਰੇ ਖੁਦਾ ਗਰ ਨਾ ਹੋ ਤੁਮਨੇ ਦੇਖਾ, ਗੁਰੂ ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਗੁਰੂ ਦਾ ਦੀਦਾਰ ਪਰਮਾਤਮਾ ਦਾ ਦੀਦਾਰ ਹੈ, ਤੇ ਗੁਰੂ ਦਾ ਦੀਦਾਰ ਖਾਲਸੇ ਦਾ ਦੀਦਾਰ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਸ ਦਿਨ ਇਹ ਨੇੜਤਾ ਬਣ ਜਾਂਦੀ ਹੈ ਨਾ, ਫਿਰ ਸਾਧ ਸੰਗਤ ਸਿੱਖ ਸਿੱਖ ਦਾ ਵਿਰੋਧ ਨਹੀਂ ਕਰਦਾ, ਸਿੱਖ ਸਿੱਖ ਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਦਾ, ਸਿੱਖ ਅਕਾਲ ਪੁਰਖੀ ਸਿਧਾਂਤ ਨਾਲ ਜੁੜ ਜਾਂਦਾ ਹੈ, ਫਿਰ ਵਖਰੇਵੇਂ ਨਜ਼ਰ ਨਹੀਂ ਆਉਂਦੇ। ਲੋਕੀ ਸਵਾਲ ਕਰਦੇ ਨੇ ਤੁਹਾਡਾ ਗੁਰੂ ਇੱਕ, ਤੁਹਾਡੀ ਰਹਿਤ ਇੱਕ, ਤੁਹਾਡੀ ਵਿਚਾਰ ਇੱਕ, ਜੀਵਨ ਸ਼ੈਲੀ ਇੱਕ, ਤੇ ਫਿਰ ਧੜੇ ਕਿਉਂ ਬਣੇ ਹੋਏ ਨੇ? ਮੈਂ ਕਈ ਦਫ਼ਾ ਕਹਿ ਦਿੰਦਾ ਹੁੰਦਾ ਬਈ ਗੁਰੂ ਵੱਲੋਂ ਤੇ ਕੋਈ ਧੜਾ ਨਹੀਂ, ਗੁਰੂ ਵੱਲੋਂ ਤੇ ਦੁਆਸ ਨਹੀਂ ਹੈ, ਇਹ ਸਵਾਰਥ ਨਾਲ ਜੁੜੇ ਹੋਏ ਲੋਕਾਂ ਨੇ ਧੜੇ ਬਣਾਏ ਹੋਏ। ਵੱਖ ਵੱਖ ਹੋ ਕੇ ਅਸੀਂ ਪੰਥ ਦਾ ਨੁਕਸਾਨ ਕਰਦੇ ਹਾਂ, ਅਸੀਂ ਕੌਮ ਦਾ ਨੁਕਸਾਨ ਕਰਦੇ ਹਾਂ, ਅਸੀਂ ਗੁਰੂ ਸਿਧਾਂਤ ਨੂੰ ਸੰਸਾਰ ਤੱਕ ਪਹੁੰਚਣ ਤੋਂ ਸਭ ਤੋਂ ਵੱਡੀ ਬਾਧਾ ਬਣਦੇ ਹਾਂ। ਤੇ ਕਾਰਨ ਇਹ ਹੈ ਸਾਡਾ ਹਿਰਦਾ ਹੀ ਗੁਰੂ ਨਾਲੋਂ ਦੂਰ ਹੈਗਾ। ਫਿਰ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ, ਮੈਂ ਅਕਸਰ ਇਹ ਜ਼ਿਕਰ ਕਰਦਾ ਕਿ ਬੜੇ ਅਵਤਾਰ ਆਏ, ਮਹਾਂਪੁਰਖ ਆਏ, ਪੂਜਨੀਕ ਹਸਤੀਆਂ ਆਈਆਂ, ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਪਰਮਾਤਮਾ ਦੇ ਸੋਹਲੇ ਗਾਏ, ਗੀਤ ਗਾਏ, ਉਸਦੇ ਯਸ਼ ਨੂੰ ਗਾਇਨ ਕੀਤਾ, ਵੱਡੀਆਂ ਵੱਡੀਆਂ ਸ਼ਕਤੀਆਂ ਲੈ ਕੇ ਆਏ। ਪਰ ਸੰਸਾਰ ਤੇ ਅਕਾਲ ਪੁਰਖ ਦਾ ਤਖਤ ਕੋਈ ਨਹੀਂ ਲੈ ਕੇ ਆਇਆ, ਹੋਰ ਕੋਈ ਲੈ ਕੇ ਨਹੀਂ ਆਇਆ। ਭਾਵੇਂ ਬੜੇ ਪੂਜਨੀਕ ਅਵਤਾਰ ਨੇ, ਪੈਗੰਬਰ ਨੇ, ਅਜ਼ੀਮ ਤਰੀਨ ਸ਼ਖਸੀਅਤਾਂ ਨੇ, ਵੱਡੇ ਵੱਡੇ ਵਲੀ ਲੋਕ ਨੇ, ਪਰ ਸਾਧ ਸੰਗਤ ਪਾਰ ਬ੍ਰਹਮ ਪਰਮੇਸ਼ਵਰ ਦਾ ਦਰਗਾਹ ਤੋਂ ਅਗਰ ਕੋਈ ਤਖਤ ਲੈ ਕੇ ਆਇਆ ਹੈ ਤਾਂ ਉਹ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹ ਮੌਜੂਦ ਹੈ। ਅਕਾਲ ਪੁਰਖ ਦਾ ਤਖਤ ਹੀ ਅਕਾਲ ਤਖਤ ਨਾਮ ਹੈ ਜਿਸ ਦਾ, ਇਹ ਦਰਗਾਹ ਤੋਂ ਸਤਿਗੁਰੂ ਲੈ ਕੇ ਆਏ। ਤੇ ਇੱਥੇ ਸਾਡੇ ਲਈ, ਸਾਨੂੰ ਸੰਸਾਰੀ ਜੀਵਾਂ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਨ ਵਾਸਤੇ ਲਿਆ ਕੇ ਬਿਰਾਜਮਾਨ ਕਰਾ ਦਿੱਤਾ। ਆਖਿਆ ਪੁਰਖਾ ਇੱਥੇ ਆ ਜਾ, ਇੱਥੇ ਝੁਕ ਜਾ, ਤੇ ਇੱਥੇ ਆਪਣਾ ਆਪਾ ਸਮਰਪਣ ਕਰ ਦੇ। ਜੇ ਤੈਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਗਾਹ ਤੋਂ ਦਰੋਂ ਬਰਕਤਾਂ ਨਾ ਮਿਲ ਜਾਣ ਤਾਂ ਫਿਰ ਤੂੰ ਕਹਿ ਦੇ ਕਿ ਨਹੀਂ ਮਿਲੀ। ਇੱਥੇ ਸਭ ਕੁਛ ਹੈ, ਸਾਰੀਆਂ ਬਰਕਤਾਂ ਨੇ। ਔਰ ਇਹ ਵੀ ਇਤਿਹਾਸ ਦੇਖ ਲਓ, ਜਿਨ੍ਹਾਂ ਦਾ ਹਿਰਦਾ ਦੂਰ ਹੈ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਵੀ ਕੀਤਾ, ਉਹਨਾਂ ਨੇ ਮੱਥਾ ਵੀ ਲਾਇਆ, ਪਰ ਅੱਜ ਤੱਕ ਵਿਰੋਧ ਕਰਨ ਵਾਲਾ ਕੋਈ ਦਿਖਾਈ ਪੈਂਦਾ ਹੈ? ਮੈਂ ਆਉਣ ਵਾਲੇ ਸਮੇਂ ਦੇ ਸੱਜਣਾਂ ਨੂੰ ਵੀ ਇਹ ਵਿਚਾਰ ਸਾਂਝੇ ਕਰਨਾ ਚਾਹੁੰਦਾ। ਪਤਾ ਨਹੀਂ ਸਾਡਾ ਸਰੀਰ ਕਿੰਨਾ ਚਿਰ ਹੈ, ਕਿੰਨਾ ਚਿਰ ਨਹੀਂ। ਇਹ ਸਰੀਰ ਮਰਨ ਧਰਮਾ ਹੈ, ਇਹ ਤਾਂ ਜੰਮਦਿਆਂ ਸਾਰੀ ਮੌਤ ਨਾਲ ਲੈ ਕੇ ਆਉਂਦਾ। ਹਰ ਸਾਹ ਸਾਡੀ ਮੌਤ ਹੋ ਰਹੀ ਹੈ, ਪਰ ਥੋੜ੍ਹੀ ਥੋੜ੍ਹੀ ਹੋ ਰਹੀ ਹੈ, ਇਸ ਲਈ ਪਤਾ ਨਹੀਂ ਚੱਲਦਾ। ਹਰ ਪਲ ਅਸੀਂ ਮਰਦੇ ਪਏ, ਸਰੀਰ ਮਰਨ ਧਰਮਾ ਹੈ। ਜਨਮਤ ਹੀ ਦੁੱਖ ਲੱਗਾ, ਮਰਨਾ ਆਏ ਕਹਿ, ਪਹਿਲਾ ਸਾਹ ਨਹੀਂ ਹੁੰਦਾ, ਪਹਿਲਾ ਸਾਹ ਸਾਡੀ ਪਹਿਲੀ ਮੌਤ ਹੁੰਦੀ ਹੈ। ਪਲ ਪਲ ਮਰਦੇ ਪਏ, ਇਹ ਸਰੀਰ ਰਹੇਗਾ ਕਿੰਨਾ ਚਿਰ ਰਹੇਗਾ ਇਹ ਪਤਾ ਨਹੀਂ ਹੈ, ਪਰ ਇਹ ਪਤਾ ਕਿ ਨਹੀਂ ਰਹੇਗਾ। ਜੋ ਉਪਜਿਓ ਸੋ ਬਿਨਸ ਹੈ, ਹਰ ਹਾਲ ਵਿੱਚ ਸਾਡਾ ਸਰੀਰ ਦਾ ਵਿਨਾਸ਼ ਹੋਵੇਗਾ। ਪਰ ਸਾਧ ਸੰਗਤ ਇਹ ਤ੍ਰਿਕਾਲ ਸੱਤ ਖੇਡ ਹੈ, ਆਉਣ ਵਾਲੇ ਲੋਕ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਅਕਾਲ ਪੁਰਖ ਨਾਲ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਨਾ ਕਦੀ ਭਲਾ ਹੋਇਆ ਤੇ ਨਾ ਕਦੀ ਭਲਾ ਹੋਣਾ ਹੈ, ਨਾ ਉਹਨਾਂ ਦਾ ਮੱਥਾ ਕਦੀ ਰਿਹਾ ਹੀ ਹੈ। ਤੇ ਨਾ ਉਹਨਾਂ ਦਾ ਸਿਰ ਕਦੀ ਰਹਿਣਾ ਹੀ ਹੈ। ਇਸ ਲਈ ਇੱਥੇ ਮੱਥਾ ਲਾਉਣ ਦੀ ਲੋੜ ਨਹੀਂ ਹੈ, ਇੱਥੇ ਮਸਤਕ ਝੁਕਾਉਣ ਦੀ ਲੋੜ ਹੈਗੀ ਹੈ। ਨਿੱਗਰ ਸਿਧਾਂਤ, ਨਿੱਗਰ ਸੇਧ, ਅਗਰ ਸੰਸਾਰ ਨੂੰ ਨਿਰਸਵਾਰਥ ਸੇਧ, ਅਗਰ ਸੰਸਾਰ ਨੂੰ ਕਿਤੋਂ ਪ੍ਰਾਪਤ ਹੁੰਦੀ ਹੈ ਤਾਂ ਉਹ ਸਾਡਾ ਧਾਰਮਿਕ ਸ਼ਕਤੀ ਦਾ, ਸਾਡੀ ਸਿਆਸਤੀ ਸ਼ਕਤੀ ਦਾ, ਸਾਡੀ ਸਰਬੱਤ ਸ਼ਕਤੀ ਦਾ ਕੇਂਦਰ ਸਾਧ ਸੰਗਤ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਹੈ। ਇੱਕ ਮੈਂ ਹੋਰ ਵੀ ਹੁਣ ਗੱਲ ਚੱਲ ਪਈ ਤੇ ਆਪ ਨਾਲ ਸਾਂਝਾ ਕਰ ਦਿੰਦਾ ਹਾਂ ਕਿ ਆਉਣ ਵਾਲੀ 24 ਜੁਲਾਈ 2026 ਇਹ ਜਿਹੜਾ ਅੱਜ 21 ਹੋ ਗਈ ਨਾ, ਥੋੜੇ ਦਿਨਾਂ ਬਾਅਦ, 4-5 ਦਿਨਾਂ ਬਾਅਦ, ਇਹ 3 ਦਿਨਾਂ ਬਾਅਦ ਹੀ 24 ਜੁਲਾਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਨੋ ਸ਼ੌਕਤ ਭਰੀ ਅਗਵਾਈ ਵਿੱਚ ਇੱਕ ਮੇਰੀ ਪੇਰੀ ਖਾਲਸਾ ਮਾਰਚ ਜਿਹੜਾ ਉਹ ਪ੍ਰਾਰੰਭ ਕੀਤਾ ਜਾ ਰਿਹਾ ਹੈ। ਮੇਰੀ ਪੀਰੀ ਦਿਵਸ ਨੂੰ ਸਮਰਪਿਤ ਹੁੰਦਿਆਂ ਹੋਇਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਤਰਨ ਤਾਰਨ ਸਾਹਿਬ ਹੁੰਦਿਆਂ ਹੋਇਆ, ਗੋਇੰਦਵਾਲ ਸਾਹਿਬ ਹੁੰਦਿਆਂ ਹੋਇਆ ਤੇ ਹੋਰ ਗੁਰੂ ਕੇ ਮਹਾਨ ਪਵਿੱਤਰ ਚਰਨ ਸੋ ਪ੍ਰਾਪਤ ਤੇ ਬਖਸ਼ੇ ਹੋਏ ਅਸਥਾਨਾਂ ਦੇ ਦੀਦਾਰ ਕਰਦਾ ਹੋਇਆ 27 ਜੁਲਾਈ ਨੂੰ 24, 25, 26 ਤਿੰਨ ਦਿਨ ਚੱਲੇਗਾ, 27 ਨੂੰ ਸ੍ਰੀ ਦਮਦਮਾ ਸਾਹਿਬ ਜੋ ਸਿੱਖ ਪੰਥ ਦਾ ਮਹਾਨ ਅਜ਼ੀਮੁਲ ਸ਼ਾਨ ਤਖਤ ਹੈ ਉੱਥੇ ਸਮਾਪਨ ਹੋਵੇਗਾ ਤੇ ਉੱਥੇ ਇਸ ਮੇਰੀ ਪੀਰੀ ਖਾਲਸਾ ਮਾਰਚ ਦੀ ਅਫਗਾਨੀ ਜਿਹੜੀ ਆ, ਅਗਵਾਨੀ ਜਿਹੜੀ ਹੈ, ਉਹ ਸਨਮਾਨ ਜਿਹੜਾ ਹੈ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਹੁਤ ਹੀ ਜ਼ਹੀਬ ਬਜ਼ੁਰਗਵਾਰ ਮਹਾਂਪੁਰਖ ਸੰਤ ਬਾਬਾ ਟੇਕ ਸਿੰਘ ਜੀ ਜੋ ਜਥੇਦਾਰ ਸਾਹਿਬ ਹਨ ਉਹ ਸਵਾਗਤ ਕਰਨਗੇ, ਸਾਰਾ ਪੰਥ ਸਵਾਗਤ ਕਰੇਗਾ। ਉਹ ਸਾਰਾ ਰੂਟ ਜਿਹੜਾ ਨਾ ਕਾਫੀ ਜਗ੍ਹਾ ਲਿਖੀਆਂ ਹੋਈਆਂ ਹਨ, ਉਹ ਤੁਸੀਂ ਆਪਣੇ ਆਪਣੇ ਨਗਰਾਂ ਦਾ, ਆਪਣੇ ਲਾਗੇ ਸ਼ਹਿਰਾਂ ਦਾ ਰੂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੁਲਾ ਕੇ ਮੰਗਾ ਕੇ ਪੜ੍ਹ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਵੀ ਉਹ ਸਾਰਾ ਹਰ ਇੱਕ ਮਾਧਿਅਮ ਰਾਹੀਂ, ਨੈੱਟ ਰਾਹੀਂ, ਔਰ ਹੋਰ ਆ ਜਿਹੜਾ ਗਰੁੱਪ ਆਦਿਕ ਨੇ ਜਾਂ ਟੀਵੀ ਚੈਨਲਾਂ ਰਾਹੀਂ ਉਹ ਸਾਰੀਆਂ ਸੰਗਤਾਂ ਨਾਲ ਸਾਂਝਾ ਕੀਤਾ ਜਾਏਗਾ ਤੇ ਜਿਹੜੇ ਜਿਹੜੇ ਵੀ ਰਸਤੇ ਚ ਨਗਰ ਪੈਂਦੇ ਨੇ ਜਿੱਥੋਂ ਲੰਘਣਾ, ਭਾਵੇਂ ਤਾਂ ਸਾਰੇ ਖਾਲਸਾ ਪੰਥ ਨੂੰ ਹੀ ਸ਼ਾਮਿਲ ਹੋਣਾ ਚਾਹੀਦਾ, ਪਰ ਕਮ ਅਜ਼ ਕਮ ਜਿਹਨਾਂ ਨਗਰਾਂ ਚੋਂ ਇਹ ਖਾਲਸਾ ਮਾਰਚ ਨਿਕਲੇਗਾ, ਇਹ ਮੇਰੀ ਪੀਰੀ ਨਗਰ ਕੀਰਤਨ ਇੱਕ ਤਰ੍ਹਾਂ ਦਾ ਨਿਕਲੇਗਾ, ਜਿੱਥੋਂ ਦੀ ਇਹਦੀ ਮਹਾਨ ਦੀਦਾਰ ਦੀ ਬਰਕਤ ਬਣੇਗੀ, ਕਮ ਅਜ਼ ਕਮ ਉਹ ਸਾਰੇ ਦੇ ਸਾਰੇ ਨਗਰ ਜ਼ਰੂਰ ਸਵਾਗਤ ਕਰਨ, ਉਹ ਸਾਰੇ ਦੇ ਸਾਰੇ ਨਗਰ ਜ਼ਰੂਰ ਜਿਹੜਾ ਸ਼ਮੂਲੀਅਤ ਹਾਸਲ ਕਰਨ। ਇਸ ਨਾਲ ਸਤਿਗੁਰੂ ਦੇ ਘਰ ਦੀ ਨੇੜਤਾ ਮਿਲੇਗੀ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਬਰਕਤਾਂ ਮਿਲਣਗੀਆਂ, ਸ੍ਰੀ ਦਮਦਮਾ ਸਾਹਿਬ ਦੀਆਂ ਮਹਿਰਾਮਤਾਂ ਮਿਲਣਗੀਆਂ ਤੇ ਸਤਿਗੁਰੂ ਜੀ ਦੀ ਨੇੜਤਾ ਮਿਲੇਗੀ। ਇਹ ਬੋਧ ਹੋਵੇਗਾ ਕਿ ਗੁਰੂ ਹਰ ਹਿਰਦੇ ਵਿੱਚ ਸਮਾਇਆ ਹੋਇਆ ਹੈ, ਹਰ ਰਸਨਾ ਤੇ ਉਹਦੀ ਜੈ ਜੈਕਾਰ ਹੈ, ਗੁਰੂ ਦੀ ਜੈ ਜੈਕਾਰ, ਇਹ ਖਾਲਸਾ ਪੰਥ ਤੁਹਾਡੀ ਜੈ ਜੈਕਾਰ ਕਰਾ ਦੇਵੇ। ਗੁਰੂ ਨੂੰ ਕੋਈ ਲੋੜ ਨਹੀਂ ਹੈ ਆਪਣੀ ਜੈ ਜੈਕਾਰ ਕਰਵਾਉਣ ਦੀ, ਹਾਂ ਸਾਨੂੰ ਲੋੜ ਹੈ। ਜੇ ਅਸੀਂ ਗੁਰੂ ਦੀ ਜੈ ਜੈਕਾਰ ਕਰਾਂਗੇ ਤਾਂ ਮਹਾਰਾਜ ਕਹਿੰਦੇ ਨੇ ਜਨ ਕਾ ਜੈਕਾਰ ਕਰਾਈ, ਗੁਰੂ ਆਪਣੇ ਸੇਵਕਾਂ ਦੀ ਵੀ ਜੈ ਜੈਕਾਰ ਕਰਵਾ ਦਿੰਦਾ, ਸਾਨੂੰ ਹੋਰ ਕਿਤੇ ਕੁਝ ਲੱਭਣ ਦੀ ਲੋੜ ਨਹੀਂ ਹੈ। ਕਹੋ ਨਾਨਕ ਜਿਸ ਠਾਕੁਰ ਪਾਇਆ ਸਭ ਕੁਝ ਤਿਸ ਕੇ ਗ੍ਰਹਿ ਮੈਂ ਆਇਆ, ਸਾਰੀਆਂ ਬਰਕਤਾਂ ਤਾਂ ਗੁਰੂ ਚਰਨਾਂ ਵਿੱਚ ਹੈਗੀਆਂ ਤੇ ਸਭ ਤੋਂ ਵੱਡਾ ਇਹ ਮਹਾਨ ਮੌਜਜ਼ਾ ਵਰਤੇਗਾ ਕਿ ਸਾਨੂੰ ਬੋਧ ਹੋ ਜਾਏਗਾ ਕਿ ਹਰ ਥਾਂ ਸਮਾਇਆ ਹੋਇਆ, ਹਰ ਹਿਰਦੇ ਵਿੱਚ ਹੈ, ਕੋਈ ਬੁਰਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਸਭ ਕੋਈ ਭਲਾ ਹੀ ਭਲਾ ਹੈ, ਕਿਉਂਕਿ ਹਰ ਹਿਰਦੇ ਵਿੱਚ ਸਮਾਇਆ ਹੋਇਆ। ਪਰ ਉਸ ਦਾ ਆਖਿਆ ਹੋਇਆ ਇਹ ਸਹੀ ਹੁੰਦਾ ਜਿਸਨੇ ਇਸ ਦਾ ਅਨੁਭਵ ਕਰ ਲਿਆ ਹੈ, ਆਓ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨੂੰ ਪਿਆਰ ਸਤਿਕਾਰ ਸਹਿਤ ਨਾਲੇ ਪਾਠ ਸੁਣੀਏ ਤੇ ਨਾਲੇ ਲਗਾਤਾਰ ਇਸ ਦੀ ਵਿਆਖਿਆ ਦਾ ਸੁਣਨ ਦਾ ਵਿਚਾਰਨ ਦਾ ਯਤਨ ਕਰੀਏ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਨਾਲ। ਉਹ ਸ਼ੁਭ ਕਰਮ ਵੀ ਤਾਂ ਹੀ ਹੁੰਦੇ ਨੇ ਜੇ ਗੁਰੂ ਦੀ ਕਿਰਪਾ ਬਣ ਜਾਏ। ਇਸ ਲਈ ਮਹਾਰਾਜ ਨੇ ਬਾਰ ਬਾਰ ਸ਼ਬਦ ਸਤਿਗੁਰ ਪ੍ਰਸਾਦ ਗੁਰਪ੍ਰਸਾਦ ਵਰਤਿਆ ਹੈ।
1: ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ।
0: ਮਹਾਰਾਜ ਇਸ ਕੇਂਦਰੀ ਸ਼ਬਦ ਕੇਂਦਰੀ ਵਿਚਾਰ ਮਰਕਜ਼ੀ ਸਿਧਾਂਤਕ ਵਿਚਾਰ ਜਿਹੜਾ ਇਸ ਸ਼ਬਦ ਦਾ ਹੈ ਉਸ ਨੂੰ ਖੁਲਾਸਾ ਕਰਨ ਲਈ ਸਮਝਾਉਣ ਲਈ ਤਫਸੀਲ ਸਹਿਤ ਸਮਝ ਆ ਜਾਵੇ। ਇਸ ਲਈ ਕਹਿੰਦੇ ਨੇ ਜਿਵੇਂ ਸਾਰੇ ਬਨਸਪਤੀ ਵਿੱਚ ਅਗਨੀ ਮੌਜੂਦ, ਉਹਦੇ ਵਿੱਚ ਮੌਜੂਦ ਹੈ ਨਾ, ਪਰ ਅੱਗ ਬਾਲਿਆਂ ਪ੍ਰਗਟ ਹੁੰਦੀ ਹੈ, ਵੈਸੇ ਨਹੀਂ ਹੁੰਦੀ। ਸਗਲ ਬਨਸਪਤ ਮਹਿ ਬੇਸਨ ਬੈਸੰਤਰ, ਅਗਨੀ ਮੌਜੂਦ ਹੈ ਤੇ ਸਗਲ ਦੁੱਧ ਮਹਿ ਘੀਆ, ਹਰ ਤਰ੍ਹਾਂ ਦੇ ਦੁੱਧ ਵਿੱਚ, ਭਾਵੇਂ ਉਹ ਗਊ ਦਾ ਹੈ, ਭਾਵੇਂ ਉਹ ਗੋਕੇ ਦਾ ਹੈ, ਮੱਝ ਦਾ ਹੈ, ਹਰ ਦੁੱਧ ਵਿੱਚ ਘਿਓ ਮੌਜੂਦ ਹੈ ਪਰ ਦਿਖਦਾ ਨਹੀਂ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮਹਿ ਘੀਆ, ਪਰ ਦਿਖਾਈ ਨਹੀਂ ਨਾ ਪੈਂਦਾ। ਜਦ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਗਏ ਨੇ ਤੇ ਦਸਤਗੀਰ ਨੇ ਸਵਾਲ ਕੀਤਾ ਸੀ ਮਹਾਰਾਜ, ਆਖਿਆ ਮਹਾਰਾਜ ਮੇਰੇ ਤਿੰਨ ਸਵਾਲ ਹੈ ਨੇ, ਪਰਮਾਤਮਾ ਇੱਕ ਹੈ ਕਿ ਦੋ ਨੇ? ਮਹਾਰਾਜ ਕਹਿਣ ਲੱਗੇ, ਪੁਰਖਾ ਤੂੰ ਥੋੜੇ ਸੁਣਿਆ, ਲੋਕ ਬਗਦਾਦ ਦੇ ਹੀਰੇ ਜਵਾਹਰਾਤ ਤੇਰੇ ਕਦਮਾਂ ਤੋਂ ਨਿਸ਼ਾਵਰ ਕਰਦੇ ਨੇ। ਆਖਣ ਲੱਗਾ ਇਹ ਤਾਂ ਠੀਕ ਸੁਣਿਆ ਹੈ। ਮਹਾਰਾਜ ਕਹਿਣ ਲੱਗੇ, ਫਿਰ ਕੋਈ ਹੀਰੇ ਜਵਾਹਰਾਤ ਥੋੜੇ ਲਿਆ, ਸਾਨੂੰ ਵੀ ਦਿਖਾ। ਉਹ ਲਿਆਇਆ, ਆਖਿਆ ਲੈ ਲਓ। ਉਹਨੇ ਸੋਚਿਆ ਇਹ ਸਵਾਲ ਦਾ ਜਵਾਬ ਸਸਤੇ ਵਿੱਚ ਹੀ ਮਿਲਣ ਲੱਗਾ ਹੈ। ਸਾਹਿਬ ਆਖਣ ਲੱਗੇ, ਸਾਨੂੰ ਲੋੜ ਨਹੀਂ ਹੈ ਗਿਣ ਕੇ ਦੱਸ ਕਿੰਨੇ। ਮਹਾਰਾਜ ਗਿਣ ਕੇ ਦੱਸਾਂ? ਹਾਂ ਗਿਣ ਕੇ ਦੱਸੋ। ਉਸਨੇ ਗਿਣਨਾ ਸ਼ੁਰੂ ਕੀਤਾ, ਇੱਕ ਦੋ ਤਿੰਨ। ਜਦ ਤਿੰਨ ਕਹੇ ਤਾਂ ਮਹਾਰਾਜ ਨੇ ਹੱਥ ਪਕੜ ਲਿਆ, ਕਿਹਾ ਫਕੀਰਾ ਤੂੰ ਗਿਣਤੀ ਦਾ ਕਰਮ ਭੁੱਲ ਗਿਆ। ਆਖਿਆ ਮਹਾਰਾਜ ਮੈਂ ਤਿੰਨ ਗਿਣੇ ਹਨ। ਕਿਹਾ ਠੀਕ, ਮੇਰੇ ਹੱਥ ਵਿੱਚ ਤਿੰਨ ਹਨ। ਸਾਹਿਬ ਆਖਣ ਲੱਗੇ ਵੀ ਠੀਕ ਹੈ, ਫਿਰ ਮਹਾਰਾਜ ਮੈਂ ਭੁੱਲਿਆ ਕਿੱਥੇ? ਸਤਿਗੁਰੂ ਆਖਣ ਲੱਗੇ, ਐ ਪੀਰਾ ਜੇ ਬੰਦੇ ਨੂੰ ਪਤਾ ਚੱਲ ਜਾਏ ਨਾ ਮੈਂ ਭੁੱਲਿਆ ਕਿੱਥੇ, ਫਿਰ ਭੁੱਲ ਕਾਦੀ ਰਹਿ ਗਏ, ਫਿਰ ਤੇ ਭੁੱਲ ਹੁੰਦੀ। ਆਖਿਆ ਮਹਾਰਾਜ ਇਹ ਠੀਕ ਹੈ, ਮੈਂ ਮੰਨ ਲੈਂਦਾ ਮੈਂ ਭੁੱਲ ਗਿਆ। ਇਹ ਮੰਨਣਾ ਹੀ ਤਾਂ ਹੈਗਾ, ਅਸੀਂ ਤਾਂ ਉਮਰ ਮੰਨਦੇ ਹੀ ਨਹੀਂ। ਮੈਂ ਕਹਿੰਦੇ ਆਹ ਸਾਡੀ ਮਰਿਆਦਾ ਠੀਕ ਹੈ, ਆਹ ਸਾਡੀ ਗੱਲ ਠੀਕ ਹੈ, ਆਹ ਸਾਡਾ ਧੜਾ ਠੀਕ ਹੈ, ਇਹ ਸਾਡੇ ਵਿਚਾਰ ਠੀਕ ਨੇ। ਇਹ ਭੁੱਲ ਨੂੰ ਮੰਨ ਲੈਣਾ ਬਈ ਮਹਾਰਾਜ ਮੈਂ ਭੁੱਲ ਗਿਆ, ਪਰ ਹੇ ਗੁਰੂ ਠੀਕ ਹੈ ਮੈਂ ਭੁੱਲ ਗਿਆ, ਪਰ ਹੈ ਤਾਂ ਤੇਰਾ ਹੀ ਨਾ। ਜੇ ਭੁੱਲੀ ਜੇ ਚੁੱਕੀ ਸਾਈ ਭੀਤ ਹੈ ਜੀ ਕਾਢੀ, ਕਿਸੇ ਹੋਰ ਦਾ ਤਾਂ ਨਹੀਂ। ਤੇ ਦਸਤਗੀਰ ਆਖਣ ਲੱਗੇ, ਠੀਕ ਹੈ ਹਿੰਦੀ ਪੀਰ, ਮੈਂ ਹੋ ਸਕਦਾ ਭੁੱਲ ਗਿਆ ਵਾਂ, ਭੁੱਲ ਗਿਆ ਹਾਂ, ਤੇ ਤੁਸੀਂ ਠੀਕ ਕਰ ਦਿਓ। ਮਹਾਰਾਜ ਆਖਣ ਲੱਗੇ, ਫਿਰ ਗਿਣਤੀ ਕਰ। ਜਿਉਂ ਉਸਨੇ ਇੱਕ ਕਿਹਾ ਨਾ, ਮਹਾਰਾਜ ਨੇ ਹੱਥ ਪਕੜ ਲਿਆ ਤੇ ਫਕੀਰ ਨੇ ਥੋੜਾ ਜਿਹਾ ਮਹਾਰਾਜ ਦੇ ਸਾਹਮਣੇ ਇਹ ਉਦਾਹਰਣ ਰੱਖਣੀ ਚਾਹੀ। ਆਖਿਆ ਮਹਾਰਾਜ ਚਲੋ ਤਿੰਨ ਵਿੱਚ ਤੇ ਭੁੱਲਣ ਦੀ ਗੁੰਜਾਇਸ਼ ਬਹੁਤ ਹੈਗੀ, ਦੋ ਵਿੱਚ ਵੀ ਹੈਗੀ ਹੈ, ਇੱਕ ਵਿੱਚ ਕਿੱਥੇ ਹੈ? ਤੇ ਮਹਾਰਾਜ ਕਹਿਣ ਲੱਗੇ, ਇਹੀ ਤਾਂ ਗੱਲ ਹੈ, ਤੂੰ ਤੇਰਾ ਸਵਾਲ ਕੀ ਹੈ? ਆਖਿਆ ਮੇਰਾ ਸਵਾਲ ਤਾਂ ਇਹ ਹੈ ਬਈ ਖੁਦਾ ਯੱਕ ਹੈ ਕਿ ਦੂਜਾ ਹੈ, ਦੀਗਰ ਹੈ, ਕੋਈ ਹੋਰ ਹੈਗਾ? ਆਖਿਆ ਹਾਂ, ਫਿਰ ਇਸ ਤਰ੍ਹਾਂ ਹੈ, ਤੂੰ ਗਿਣਤੀ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ? ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ, ਦੂਰ ਕਿਉਂ ਸ਼ੁਰੂ ਕਰਦਾ ਹੈ, ਇੱਕ ਤੋਂ ਪਹਿਲੇ ਸ਼ੁਰੂ ਕਰ। ਆਖਣ ਲੱਗਾ, ਐ ਹਿੰਦੀ ਪੀਰ, ਇੱਕ ਤੋਂ ਪਹਿਲੇ ਤੇ ਹੁੰਦਾ ਹੀ ਕੱਖ ਨਹੀਂ ਹੈ, ਇੱਕ ਤੋਂ ਪਹਿਲੇ ਤੇ ਕੁਛ ਵੀ ਨਹੀਂ ਹੁੰਦਾ। ਤੁਸੀਂ ਦੇਖੋ ਮਹਾਰਾਜ ਦੇ ਬਚਨਾਂ ਨੂੰ ਦੇਖੀਏ ਤੇ ਆਖਣ ਲੱਗੇ ਬਸ ਇਹੀ ਗੱਲ ਹੈ, ਇੱਕ ਤੋਂ ਪਹਿਲੇ ਕੱਖ ਨਹੀਂ ਹੁੰਦਾ। ਤੇ ਥੋੜਾ ਜਿਹਾ ਵਿਗਿਆਨ ਦੇ ਜਗਤ ਨੂੰ ਦੇਖੀਏ ਤੇ ਇੱਕ ਤੋਂ ਪਹਿਲੇ ਤੇ ਜੀਰੋ ਹੀ ਹੁੰਦਾ ਹੈ, ਜੀਰੋ ਦਾ ਮਤਲਬ ਵੀ ਕੱਖ ਨਹੀਂ। ਤੇ ਜਦੋਂ ਇੱਕ ਦੀ ਸਮਝ ਆ ਜਾਏ, ਅਸੀਂ ਤੇ ਜੀਰੋ ਹੀ ਹੈਗੇ ਹਾਂ ਸਾਰੇ। ਸਿੱਖ ਦਾ ਮਤਲਬ ਹੈ ਜਿਹਦੇ ਕੋਲ ਗਿਆਨ ਜੀਰੋ ਹੈ।

ਤੇ ਸਿੱਖਣ ਨੂੰ ਤਿਆਰ ਹੈ ਤੇ ਜਦੋਂ ਇੱਕ ਨੂੰ ਜ਼ੀਰੋ ਅੱਗੇ ਕਰ ਲੈਂਦਾ ਨਾ ਫਿਰ ਜਿੰਨੀ ਵਾਰੀ ਲੱਗਦਾ ਜਾਏ ਦਸ ਗੁਣਾ ਵੱਧਦਾ ਜਾਂਦਾ ਇੱਕ ਨਾਲ ਜ਼ੀਰੋ ਤੇ ਦਸ ਦੋ ਜ਼ੀਰੋ ਤੇ ਸੌ ਤ੍ਰੈ ਤੇ ਹਜ਼ਾਰ ਚਾਰ ਤੇ ਇਸ ਤਰ੍ਹਾਂ ਪੰਜ ਹੋ ਗਏ ਤੇ ਲੱਖ ਇਸ ਤਰ੍ਹਾਂ ਕਰੋੜਾਂ ਅਰਬਾਂ ਖਰਬਾਂ ਇਹਦਾ ਮਤਲਬ ਹੈ ਗੁਰਸਿੱਖਾ ਜਿੰਨਾ ਆਪਣੇ ਆਪ ਨੂੰ ਕੁਛ ਨਾ ਜਾਣੇਗਾ ਨਾ ਉਹਨਾਂ ਤੋਂ ਸਭ ਕੁਛ ਹੋ ਜਾਏਗਾ ਜਿੰਨਾ ਆਪਣੇ ਆਪ ਨੂੰ ਤੂੰ ਜ਼ੀਰੋ ਜਾਣੇਗਾ ਉਨਾ ਹੀ ਤੂੰ ਵੱਡਾ ਹੁੰਦਾ ਜਾਵੇਗਾ ਇਸ ਲਈ ਮਨ ਆਪਣੇ ਤੇ ਬੁਰਾ ਮਿਟਾਣਾ ਪਿੱਖ ਸਗਲ ਸ੍ਰਿਸ਼ਟ ਸਾਜਣਾ ਤੇ ਬੁਰਾ ਕੀ ਹੈਗਾ ਆਪਣੇ ਆਪ ਨੂੰ ਪ੍ਰਗਟ ਕਰਨਾ ਵੀ ਮੈਂ ਕੁਝ ਹੈਗਾ ਪੀਰ ਆਨੰਦਿਤ ਹੋ ਗਿਆ ਨੇਤਰ ਬੰਦ ਹੋ ਮਹਾਰਾਜ ਮੇਰਾ ਦੂਜਾ ਸਵਾਲ ਵੀ ਤੁਹਾਡੇ ਚਰਨਾਂ ਵਿੱਚ ਹੈਗਾ ਪਹਿਲਾਂ ਤਾਂ ਤੁਸੀਂ ਹੱਲ ਕਰ ਦਿੱਤਾ ਇਹ ਦੱਸੋ ਖੁਦਾ ਹੈਗਾ ਕਿੱਥੇ ਹੈ ਇੱਕ ਤਾਂ ਹੈਗਾ ਕਿੱਥੇ ਹੈ ਤੇ ਮਹਾਰਾਜ ਕਹਿਣ ਲੱਗੇ ਕਿੰਨੀ ਦੇਰ ਹੋ ਗਈ ਚਰਚਾ ਕਰਦਿਆਂ ਕੋਈ ਵਸਤੂ ਛਕਣ ਵਾਸਤੇ ਲਿਆਓ ਮਹਾਰਾਜ ਕੀ ਲਿਆਵਾਂ ਆਖਿਆ ਜੋ ਤਿਆਰ ਹੈ ਲਿਆਓ ਤੇ ਖਾਦਮ ਨੇ ਕਿਹਾ ਹਜ਼ਰਤ ਦਸਤਗੀਰ ਦੇ ਮੁਰੀਦ ਨੇ ਹਜ਼ਰਤ ਦੁੱਧ ਤਿਆਰ ਹੈ ਜੇ ਆਖੋ ਤਾਂ ਲੈ ਆਵਾਂ ਬਾਕੀ ਸਬਜ਼ੀ ਸਬਜ਼ਾ ਤਾਂ ਬਣਾਉਣਾ ਪੈਣਾ ਹੈ ਹੋਰ ਖੁਰਾਕ ਤਿਆਰ ਕਰਨੀ ਪੈਣੀ ਹੈ ਦੁੱਧ ਤਿਆਰ ਹੈਗਾ ਮਹਾਰਾਜ ਆਖਣ ਲੱਗੇ ਉਹੀ ਲਿਆਓ ਜਿਉਂ ਸਤਿਗੁਰੂ ਜੀ ਦੇ ਅੱਗੇ ਪਿਆਲਾ ਰੱਖਿਆ ਨਾ ਤੇ ਸਤਿਗੁਰ ਪੁਰਖ ਅਗਾਧ ਬੋਧ ਕਿਹੜਾ ਝੱਲੇ ਸਤਿਗੁਰ ਦੀ ਝਾਲਾ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਾਰਾਜ ਆਖਣ ਲੱਗੇ ਫਕੀਰਾ ਇਸ ਦੁੱਧ ਵਿੱਚ ਕੁਝ ਹੈਗਾ ਹੈ ਉਸਨੇ ਆਖਿਆ ਕਿਤੇ ਕੁਝ ਕਿਸੇ ਨੇ ਜ਼ਹਿਰ ਨਾ ਮਿਲਾ ਦਿੱਤਾ ਹੋਵੇ ਕੋਈ ਚੀਜ਼ ਵਿੱਚ ਪੈ ਨਾ ਗਈ ਹੋਵੇ ਮੈਨੂੰ ਦਿਖਾਓ ਉਂਗਲ ਫੇਰੀ ਤੇ ਕਿਹਾ ਮਹਾਰਾਜ ਇਹਦੇ 'ਚ ਤੇ ਕੱਖ ਨਹੀਂ ਹੈਗਾ ਇਹ ਤਾਂ ਬੜਾ ਪਾਕ ਸੀਰ ਹੈ ਪਵਿੱਤਰ ਦੁੱਧ ਹੈ ਮਹਾਰਾਜ ਕਹਿਣ ਲੱਗੇ ਹਾਂ ਹੈਗਾ ਤਾਂ ਪਵਿੱਤਰ ਦੁੱਧ ਹੈ ਫਿਰ ਵਿੱਚ ਕੀ ਹੈ ਮਹਾਰਾਜ ਕਹਿਣ ਲੱਗੇ ਨੀਜ ਲਾ ਕੇ ਦੇਖ ਵਿੱਚ ਕੁਝ ਹੈਗਾ ਹੈ ਕੀ ਹੈਗਾ ਹੈ ਮਹਾਰਾਜ ਆਖਣ ਲੱਗੇ ਇਹਦੇ ਵਿੱਚ ਘਿਓ ਹੈਗਾ ਹੈ ਬਸ ਜਿਸ ਤਰ੍ਹਾਂ ਦੁੱਧ ਵਿੱਚ ਘਿਓ ਸਮਾਇਆ ਹੋਇਆ ਦਿਖਦਾ ਨਹੀਂ ਨਾ ਇਸੇ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਹੈ ਕਿਸੇ ਇੱਕ ਜਗ੍ਹਾ ਨਾ ਲੱਭੋ ਹਰ ਜਗ੍ਹਾ ਸਮਾਇਆ ਹੋਇਆ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ ਆਖਿਆ ਵਾਹਿਗੁਰੂ ਪਾਤਸ਼ਾਹ ਪਰਮਾਤਮ ਸਰੂਪ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕਦਮਾਂ ਵੱਲ ਸੀਸ ਝੁੱਕ ਗਿਆ ਉਸ ਮਹਾਨ ਪੁਰਖ ਦਾ ਤੇ ਮਹਾਨ ਪੁਰਖ ਮੈਂ ਇਸ ਲਈ ਕਹਿ ਰਿਹਾ ਕਿ ਸੀਸ ਝੁਕਾ ਲਿਆ ਜਿਹਨੂੰ ਝੁਕਣਾ ਆ ਜਾਏ ਉਹੀ ਮਹਾਨ ਹੁੰਦਾ ਤੇ ਜਿਹੜਾ ਆਕੜਿਆ ਰਹੇ ਉਹ ਤਾਂ ਕੱਖ ਵੀ ਨਹੀਂ ਹੁੰਦਾ ਮਹਾਨ ਸੀ ਜੁੜਿਆ ਹੋਇਆ ਸੀ ਆਖਿਆ ਮਹਾਰਾਜ ਇੱਕ ਸਵਾਲ ਹੋਰ ਹੱਲ ਕਰ ਦਿਓ ਉਹ ਕਰਦਾ ਕੀ ਹੈ ਤੇ ਸਤਿਗੁਰੂ ਆਖਣ ਲੱਗੇ ਫਿਰੇ ਤੇ ਤੌਹੀਨ ਹੈ ਨਾ ਖੁਦਾ ਦੀ ਅਸੀਂ ਥੱਲੇ ਖੜੇ ਹੋ ਕੇ ਤੈਨੂੰ ਸੁਣਾ ਰਹੇ ਹਾਂ ਤੇ ਤੂੰ ਉੱਚੀ ਥਾਂ ਬੈਠ ਕੇ ਸੁਣ ਰਿਹਾ ਤੌਹੀਨ ਹੈ ਮਹਾਰਾਜ ਫਿਰ ਸੌਦਾ ਸਸਤਾ ਹੀ ਹੈ ਤੁਸੀਂ ਸਿੰਘਾਸਣ ਤੇ ਬੈਠੋ ਮੈਂ ਥੱਲੇ ਬੈਠਦਾ ਮਹਾਰਾਜ ਖਾਮੋਸ਼ ਹੋ ਗਏ ਨੇਤਰ ਬੰਦ ਕਰ ਆਖਿਆ ਇਹ ਹੁਣ ਬੋਲਦੇ ਕਿਉਂ ਨਹੀਂ ਹੋ ਸਵਾਲ ਦਾ ਜਵਾਬ ਦੇਵੋ ਤੇ ਸਤਿਗੁਰੂ ਆਖਣ ਲੱਗੇ ਜਵਾਬ ਤਾਂ ਮਿਲ ਗਿਆ ਪ੍ਰਾਪਤ ਹੋ ਗਿਆ ਉਹ ਇਹੀ ਕਰਦਾ ਹੈ ਜਿਹੜਾ ਉੱਚਾ ਹੋਵੇ ਉਹਨੂੰ ਨੀਵਾ ਕਰ ਦਿੰਦਾ ਬਰਾਬਰ ਕਰਦਾ ਸਾਰੀ ਜਗ੍ਹਾ ਸਮਾਇਆ ਹੋਇਆ ਹੈ ਇਸ ਲਈ ਨੀਵਿਆਂ ਨੂੰ ਉੱਚਾ ਕਰਨਾ ਤੇ ਉੱਚਾ ਬਣ ਬਣ ਬਹਿਣ ਵਾਲਿਆਂ ਨੂੰ ਨੀਵਾ ਕਰਨਾ ਉਹੀ ਕਰਦਾ ਇਸ ਲਈ ਜਦੋਂ ਕੋਈ ਅਮੀਰੀ ਵਜ਼ੀਰੀ ਜਾਂ ਰਾਜ ਦਾ ਮਦ ਕਰਦਾ ਹੈ ਉੱਚਾ ਹੁੰਦਾ ਹੈ ਤੇ ਪਰਮਾਤਮਾ ਉਸ ਨੂੰ ਲੈਵਲ ਕਰ ਦਿੰਦਾ ਕਰਨਾ ਜ਼ਰੂਰੀ ਹੈ ਤੁਸੀਂ ਆਪਣੀ ਮਕਾਨ ਦੀ ਸੱਤ ਲੈਵਲ ਨਾ ਕਰੋ ਡਿੱਗ ਪਏਗੀ ਉਹ ਪਰਮਾਤਮਾ ਤਵਾਜ਼ਨ ਬਣਾ ਦਿੰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਸ ਇਸ ਤਰ੍ਹਾਂ ਹੀ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ ਜਿਵੇਂ ਸਾਰੀ ਤਰ੍ਹਾਂ ਦੀ ਬਨਸਪਤੀ ਵਿੱਚ ਅਗਨੀ ਮੌਜੂਦ ਹੈ ਨਾ
ਆਤਿਸ਼ ਮੌਜੂਦ ਹੈ, ਇਸੇ ਤਰ੍ਹਾਂ ਜਿਵੇਂ ਸਾਰੇ ਤਰ੍ਹਾਂ ਦੇ ਦੁੱਧ ਵਿੱਚ

0: ਸਮਝੇ, ਖੁਦ ਨੂੰ ਉੱਚਾ ਸਮਝੇ, ਕਿਸੇ ਨੂੰ ਨੀਵਾਂ ਸਮਝੇ। ਹਰ ਇੱਕ ਜਗ੍ਹਾ, ਹਰ ਥਾਂ ਪਰ ਬ੍ਰਹਮ ਪਰਮੇਸ਼ਵਰ ਦੀ ਜੋਤ ਹਰ ਜੀਵ ਵਿੱਚ ਸਮਾਈ ਹੋਈ ਹੈ, ਬਰਾਬਰ ਹੈ।
1: ਸੰਤੋ ਘਾਟ ਘਾਟ ਰਹਿਆ ਸਮਾਹਿਓ,
0: ਉਹ ਮਾਧੋ ਜੀ ਘਟ ਘਟ ਵਿੱਚ ਸਮਾਇਆ ਹੋਇਆ ਹੈ ਸੰਤ ਜਨੋ, ਉਹ ਹਰ ਹਿਰਦੇ ਵਿੱਚ।

0: ਭਾਵੇਂ ਵਿਚਕਾਰ ਹੈ, ਆ ਸਪੇਸ ਜਿਹਨੂੰ ਕਹਿ ਦਿੰਦੇ, ਸਾਰਿਆਂ ਵਿੱਚ ਹੈਗਾ। ਇਹ ਸਿੰਧੀ ਸ਼ਬਦ ਹੈ ਆਇਓ, ਹੈਗਾ ਮੌਜੂਦ ਹੈ,
1: ਰਹਾਓ।
0: ਮਰਕਜ਼ੀ ਪੰਕਤੀਆਂ ਹਨ।
1: ਗੁਣ ਨਿਧਾਨ ਨਾਨਕ ਜਸ ਗਾਵੈ, ਸਤਗੁਰ ਭਰਮ ਚੁਕਾਇਓ।
0: ਇਸ ਲਈ ਉਸ ਗੁਣਾਂ ਦੇ ਮਹਾਨ ਮੁਜੱਸਮੇ ਦਾ, ਗੁਣਾਂ ਦੇ ਸਾਗਰ ਦਾ, ਗੁਣਾਂ ਦੇ ਨਿਧ ਦਾ, ਗੁਣਾਂ ਦੇ ਖਜ਼ਾਨੇ ਦਾ, ਜਿਸ ਵਿੱਚ ਸਾਰੇ ਹੀ ਗੁਣ ਨੇ, ਬਹੁਤ ਗੁਣਾਂ ਨੂੰ ਵਧਾ ਦਿੰਦਾ ਹੈ। ਜੇ ਕੋਈ ਨਿਰਗੁਣ ਵੀ ਉਸ ਨਾਲ ਜੁੜ ਜਾਏ ਤੇ ਗੁਣੀ ਬਣਾ ਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਣਾਂ ਵਿੱਚ ਹੋਰ ਇਜ਼ਾਫਾ ਕਰ ਦਿੰਦਾ ਹੈ, ਉਸ ਦੇ ਗੁਣ ਮਹਾਰਾਜ ਕਹਿੰਦੇ ਨੇ। ਇਹ ਸੇਵਕ ਜਿਹੜਾ ਸਾਰਿਆਂ ਵਿੱਚ ਸਮਾ ਰਿਹਾ ਹੈ, ਪਰਮਾਤਮਾ ਸਰਬ ਨਿਵਾਸੀ ਸਦਾ ਅਲੇਪਾ, ਗੁਣ ਨਿਧਾਨ ਨਾਨਕ ਜਸ ਗਾਵੈ, ਸਤਗੁਰ ਭਰਮ ਚੁਕਾਏ। ਗੁਰੂ ਨੇ ਇਹ ਭਰਮ ਦੂਰ ਕਰ ਦਿੱਤਾ ਹੈ ਕਿ ਉਸ ਤੋਂ ਬਿਨਾਂ ਵੀ ਕੋਈ ਹੋਰ ਕਿਸੇ ਹਿਰਦੇ ਚ ਹੈਗਾ ਹੈ।
1: ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ।
0: ਸਾਰਿਆਂ ਵਿੱਚ ਸਮਾਇਆ ਹੋਇਆ ਹੈ ਤੇ ਸਾਰਿਆਂ ਤੋਂ ਵੱਖਰਾ ਵੀ। ਜੈਸੇ ਪੋਪ ਮਦ ਜਿਉ ਬਾਸ ਬਸਤ ਹੈ, ਮੁਕਰਮ ਹੈ ਜੈਸੇ ਸਾਈ। ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਦਿਖਾਈ ਨਹੀਂ ਪੈਂਦੀ। ਸ਼ੀਸ਼ੇ ਵਿੱਚ ਸਾਡਾ ਅਕਸ ਹੈ ਪਰ ਉਹਦੇ ਵਿੱਚ ਮਹਿਸੂਸ ਨਹੀਂ ਆਉਂਦਾ, ਪਕੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਪਰਮਾਤਮਾ ਸਾਰੇ ਸਮਾਇਆ ਹੋਇਆ ਹੈ, ਸਾਡੀ ਪਕੜ ਤੋਂ ਬਾਹਰ ਹੈ ਤੇ ਸਾਨੂੰ ਦਿਖਾਈ ਨਹੀਂ ਪੈਂਦਾ, ਪਰ ਉਸਦਾ ਅਨੁਭਵ ਕੀਤਾ ਜਾ ਸਕਦਾ ਹੈ। ਬੜੇ ਗਹਿਰੇ ਸ਼ਬਦ ਹਨ। ਆਓ ਹੁਣ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦੀ ਨਿਰਮਲ ਆਗਿਆ ਹੈ ਕਿ ਨਾਲ ਲੜੀਵਾਰ ਸ਼ਬਦ ਦੀ ਵਿਆਖਿਆ ਵੀ ਕਰਨੀ ਹੈ। ਆਓ ਉਸ ਨੂੰ ਵੀ ਸਰਵਣ ਕਰੀਏ। ਹਾਂਜੀ।
1: ਤੁਖਾਰੀ ਸ਼ੰਤ ਮਹੱਲਾ ਪਹਿਲਾ।
0: ਇਹ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਸੰਦ ਨਾਮ ਦੀ ਬਾਣੀ ਲਿਖੀ। ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਤੇ ਸੰਤ ਸ਼ਬਦ ਆਉਂਦਾ ਹੈ। ਕੁਝ ਚਾਰ ਪੰਕਤੀਆਂ ਦੇ ਹੁੰਦੇ ਨੇ, ਕੁਝ ਛੇ ਪੰਕਤੀਆਂ ਦੇ ਹੁੰਦੇ। ਜੈਸੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਚਾਰ ਪੰਕਤੀਆਂ ਦੇ ਸੰਤ ਨੇ ਗੁਰੂ ਰਾਮਦਾਸ ਮਹਾਰਾਜ। ਔਰ ਇਸੇ ਤਰ੍ਹਾਂ ਹੋਰ ਸੰਤ ਨੇ ਜਿਹੜੇ ਛੇ ਪੰਕਤੀਆਂ ਨੇ, ਇਹ ਵੀ ਛੇ ਛੇ ਪੰਕਤੀਆਂ ਦਾ ਪਾਵਨ ਸੰਤ ਹੈ।

ਲੱਖ ਮਹਾਨ ਪੂਜਨੀਕ ਦਾਰਸ਼ਨਿਕਤਾ ਪਵਿੱਤਰਤਾ ਪਾਵਨਤਾ ਤੇ ਰਸਕ ਭਰੇ ਸਿਰਲੇਖ ਹਨ ਬਾਣੀਆਂ ਦੇ, ਜਿਵੇਂ ਸੁਖਮਨੀ ਸਾਹਿਬ ਹੈ, ਜਿਵੇਂ 52 ਅੱਖਰੀ ਹੈ, ਜਿਵੇਂ ਦੱਖਣੀ ਓਅੰਕਾਰ ਹੈ, ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਹੈ, ਗਾਥਾ ਹੈ, ਇਸ ਤਰ੍ਹਾਂ ਸਿਰਲੇਖ ਹਨ ਤੇ ਗੁਰੂ ਗ੍ਰੰਥ ਸਾਹਿਬ ਚ 7 ਵਾਰੇ ਹਨ, 52 ਅੱਖਰੀਆਂ ਹਨ। ਇਸੇ ਤਰ੍ਹਾਂ ਥਿੱਤੀ ਨਾਮ ਦੀ ਬਾਣੀ ਵੀ ਕਬੀਰ ਜੀ ਦੀ ਗੌੜੀ ਰਾਗ ਚ ਮੌਜੂਦ ਹੈ। ਇਹ 12 ਮਹੀਨਿਆਂ ਦਾ ਜਿਹੜਾ ਇੱਕ ਸੰਦ ਹੈਗਾ, ਜਿਸ ਨੂੰ 12 ਮਾਹ ਕਹਿੰਦੇ ਹਨ, ਉਹ ਪਾਵਨ ਬਾਣੀ ਦਾ ਸਿਰਲੇਖ ਹੈ ਤੇ ਗੁਰੂ ਕਿਰਪਾ ਨਾਲ ਮਹਾਰਾਜ ਕਹਿੰਦੇ ਨੇ ਬਾਣੀ ਪ੍ਰਾਪਤ ਹੁੰਦੀ ਹੈ, ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ।

0: ਹੁੰਦੇ ਹੋਏ ਪ੍ਰਾਰਥਨਾ ਰੂਪ ਚ ਬਚਨ ਕਹਿੰਦੇ ਨੇ, ਹੇ ਪਾਰ ਬ੍ਰਹਮ ਪਰਮੇਸ਼ਵਰ ਤੂੰ ਸੁਣ, ਤੂੰ ਧਿਆਨ ਨਾਲ ਮੇਰੇ ਬੇਨਤੀ ਨੂੰ ਸੁਣ, ਕਿਰਤ ਕਰਮਾ ਪੁਰਬ ਕਮਾਇਆ, ਜੋ ਜੋ ਅਸੀਂ ਜੀਵ ਰੂਪੀ ਇਸਤਰੀਆਂ ਨੇ ਪੂਰਬਲੇ ਜਨਮਾਂ ਚ ਕਰਮ ਕੀਤੇ ਹਨ।
1: ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ,
0: ਜੋ ਕਰਮ ਪਹਿਲੇ ਕੀਤੇ ਨੇ ਭਾਵੇਂ ਅੱਜ ਤੋਂ ਪਹਿਲੇ ਥੋੜੀ ਦੇਰ ਪਹਿਲੇ ਕੀਤੇ ਨੇ ਪੂਰਬਲੇ ਕਰਮ ਬਣ ਜਾਣ, ਉਹਨਾਂ ਦੇ ਮੁਤਾਬਕ ਹਰ ਜੀਵ ਦੇ ਸਿਰ ਤੇ ਸੁਖ ਸਹਿਮ ਸੁਖ ਤੇ ਦੁੱਖ ਮਿਲਦਾ ਹੈ। ਪਰ ਹੇ ਪ੍ਰਭੂ, ਜੋ ਵੀ ਤੂੰ ਦਿੰਦਾ ਹੈ ਸਾਨੂੰ ਜੀਵਾਂ ਨੂੰ ਪ੍ਰਦਾਨ ਕਰਦਾ ਹੈ ਉਹ ਸਾਰਾ ਭਲਾ ਹੈ, ਬੁਰਾ ਕੁਛ ਨਹੀਂ ਹੈ।
1: ਹਰ ਰਚਨਾ ਤੇਰੀ ਕਿਆ ਗਾਤ ਮੇਰੀ,
0: ਹੇ ਪਾਰ ਬ੍ਰਹਮ ਪਰਮੇਸ਼ਵਰ ਇਹ ਸੰਸਾਰ ਤੇਰੀ ਸੋਹਣੀ ਰਚਨਾ ਤੇ ਮੇਰੇ ਨਿਮਾਣੇ ਜੀਵ ਦੀ ਕੀ ਪਾਇਆ ਹੈ, ਕੀ ਹਸਤੀ ਹੈ, ਕੀ ਮਜਾਲ ਹੈ ਕਿ ਮੈਂ ਇਸ ਨੂੰ ਸਮਝ ਸਕਾਂ। ਇਸ ਰਚਨਾ ਦੀ ਗਹਿਰਾਈ ਨੂੰ ਵੀ ਨਹੀਂ ਸਮਝਿਆ ਜਾ ਸਕਦਾ, ਪਰ ਨਾਲ ਮਹਾਰਾਜ ਕਹਿੰਦੇ ਹਨ,
1: ਹਰ ਬਿਨ ਘੜੀ ਨਾ ਜੀਵਾ।
0: ਬਸ ਇਤਨੀ ਹੀ, ਮੈਂ ਸਾਰੀ ਰਚਨਾ ਤੇਰੀ ਨੂੰ ਤਾਂ ਨਹੀਂ ਸਮਝ ਸਕਦਾ, ਤੇਰੇ ਸਾਰੇ ਗੁਣਾਂ ਨੂੰ, ਤੇਰੇ ਬਲ ਸਮਰਥ ਨੂੰ ਨਹੀਂ ਸਮਝ ਸਕਦਾ, ਪਰ ਇਤਨਾ ਬੋਧ ਤੂੰ ਬਖਸ਼ਿਆ ਹੈ ਕਿ ਨਾਮ ਤੋਂ ਬਿਨਾਂ ਇੱਕ ਘੜੀ ਵੀ ਜੀਵਿਆ ਨਹੀਂ ਜਾ ਸਕਦਾ। ਸਾਧ ਸੰਗਤ ਨਾਮ ਤੋਂ ਬਿਨਾਂ ਦੁੱਖਾਂ ਨਾਲ ਜੀਵਨ ਭਰ ਜਾਂਦਾ, ਇਸ ਲਈ ਮਹਾਰਾਜ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਜੀਵਨ ਕਲਾ ਕਲੇਸ਼ ਨਾਲ ਭਰ ਜਾਂ। ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ, ਤੇਰੇ ਤੋਂ ਦੂਰ ਰਹਿ ਕੇ ਤਾਂ ਸਮਾਂ ਹੀ ਨਹੀਂ ਲੰਘਦਾ, ਰਾਤ ਨਿੰਦਰਾ ਹੀ ਨਹੀਂ ਪੈਂਦੀ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਉ, ਹਉ ਘੋਲੀ ਜੀਉ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀ ਸਰਵਣ ਕਰੀਏ। ਹਾਂਜੀ,
1: ਪ੍ਰਿਯ ਬਾਂਝ ਦੁਹੇਲੀ ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ।
0: ਪਾਰ ਬ੍ਰਹਮ ਪਰਮੇਸ਼ਵਰ ਤੇਰੇ ਨਾਮ ਤੋਂ ਬਿਨਾਂ ਦੁਹੇਲਾ ਭਾਣੀ ਹੈ, ਦੁੱਖ ਹੈ, ਤੇ ਤੇਰੇ ਨਾਮ ਤੋਂ ਬਿਨਾਂ, ਤੇਰੇ ਤੋਂ ਬਿਨਾਂ ਕੋਈ ਸਹਾਈ ਬੇਲੀ ਨਹੀਂ, ਤੇ ਤੇਰੀ ਮਿਹਰ ਨਾਲ ਹੀ ਨਾਮ ਜਲ ਨਾਮ ਅੰਮ੍ਰਿਤ ਪਾਨ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਆਏ ਪ੍ਰਭ ਸ਼ਰਣਾਗਤੀ।

ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਓਂਕਾਰ ਸਤਿਗੁਰ ਪ੍ਰਸਾਦ ਅਸਾ ਮਹਲਾ ਚੌਥਾ ਸ਼ੰਤ ਘਰ ਚੌਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ।

0: ਬਾਰ ਸਲੋਕਾਂ ਨਾਲ ਸਲੋਕ ਧੀ ਮਗਲੇ ਪਹਿਲੇ ਕੇ ਲਿਖੇ ਟੁੰਡੇ ਆਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਹਾਰੀ ਗੁਰੇ ਆਪਣੇ ਦਿਓਖਾੜੀ ਸਦਵਾ ਜਿਨ ਮਾਨਸ ਤੇ ਦੇਵਤੀ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੁਰ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰਿਆਂ ਦਾਰ ਮਹੱਲਾ ਪਹਿਲਾ।

0: ਹੇ ਤੈਂ ਅੰਦਰ ਛੁੱਟਿਆ ਕਹੁ ਨਾਨਕ ਸੋਨਾ, ਫਲੀਐ ਫੁਲੀਐ ਬਪੁੜੇ, ਪੀਤਨ ਵਿੱਚ ਸੁਆ ਪੌੜੀਆਂ ਪਿੰਨੇ ਆਪ ਸਾਜਿਓ।
1: ਆਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ।

ਸਜਿਓ ਆਪਿਨ ਰਚਿਓ ਨਾਉ। ਦੂਈ ਕੁਦਰਤ ਸਜਿਐ ਕਰਾਸਣ ਡਿਠੋ ਚਾਉ। ਦਾਤਾ ਕਰਤਾ ਤੂੰ ਤੁਸਦੇ ਵੇਖਣੇ ਪਸਾਉ। ਤੂੰ ਜਾਣੋ ਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ। ਕਰ ਆਸਣ ਡਿਠੋ ਚਾਉ, ਕਰ ਆਸਣ ਡਿਠੋ ਚਾਉ।

0: सचे तेरे, खंड सचे, ब्रह्मांड सचे तेरे, लो सचे आकार। सचे तेरे करने सर विचार, सचा तेरा अमर सचा दीवान। सचा तेरा हुक्म सचा फरमान, सचा तेरा कर्म सचा निशान। सचे तुदिया के लख करोड़, सचे सब तान, सचे सब जोर। सची तेरी सिफत सची साला, सची तेरी कुदरत सचे पाचा। नानक सच त्यायन सच, जो मार जम्मे सो कच न कच। महला पहला।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚ ਨਿਆਂ, ਵੱਡੀ ਵਡਿਆਈ ਜਾਂ ਨਿਚਲ ਥਾਂ, ਵੱਡੀ ਵਡਿਆਈ ਜਾਣੇ ਲਾਓ। ਵੱਡੀ ਵਡਿਆਈ ਬੁਝੇ ਸਾਂ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰਨ ਕਥਨੇ ਜਾਏ, ਕੀਤਾ ਕਰਨਾ ਸਰਬਰ ਜਾਏ। ਮਹਲਾ ਦੂਜਾ।
0: ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਂ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨਾ ਜਾ ਪਈ ਜੇ ਕਿਸੇ ਆਣੈ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪਰਗਾਸ।
1: ਪੌੜੀ ਨਾਨਕ ਜੀ ਉਪਾਏ ਕਹਿ, ਲਿਖ ਨਾਮੈ ਧਰਮ ਬਦਲ ਹੱਥ, ਸੱਚੇ ਹੀ ਸੱਚ ਨਿਬੜੈ।

ਪੈ ਕੇ ਲਿਖਣਾ ਮੈਂ ਧਰਮ ਵਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੂਜ ਕਚਾਲਿਆ ਤੇਰੇ ਨਾਲ ਰੱਤੇ ਸਿਜਣ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਮੈਂ ਧਰਮ ਵਾਲਿਆ ਲਿਖਣਾ ਮੈਂ ਧਰਮ ਵਾਲਿਆ।

0: ਮਗਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਣੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਵਿਸਮਾਦ ਸਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੋ ਵਿਸਮਾਦ ਦਿਖੇ ਹਾਜਰਾ ਹਜੂਰ ਵੇਖ ਵਿਡਾਣ ਰੱਖਿਆ ਵਿਸਮਾਦ ਨਾਨਕ ਬੁੱਝਣ ਪੂਰੇ ਪਾਕ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਜ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆ ਕਾਰ ਕੁਦਰਤ ਵੇਦ ਪੁਰਾਣ ਤੇਬਾ ਕੁਦਰਤ ਸਰਬੇ ਚਾਰ ਕੁਦਰਤ ਖਾਣਾ ਪੀਣਾ ਪਹਿਰਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੇ ਨਾਈ ਪਾ ਨਾਨਕ ਹੁਕਮੇ ਅੰਦਰ ਵੇਖੈ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕੋੜੀਆਂ।

ਬਿਨਾਂ ਭੁੱਖ ਭੁੱਖੇ ਹੋਏ ਭਸਮਣ ਪਹੁਰ ਸਜਾਇਆ। ਵੱਡਾ ਹਵਾ ਦੁਨੀਦਾਰ ਗੜ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ। ਥਾਂ ਨਾ ਹੋਈ ਪਾਉਂਦੀ ਹੁਣ ਸੁਣਿਆ ਘੈਰੂ ਆਇਆ, ਮਨ ਅੰਧ ਹੈ ਜਨਮ ਗਵਾਇਆ, ਮਨ ਅੰਧ ਹੈ ਜਨਮ ਗਵਾਇਆ।

0: ਮਗਲਾ ਪਹਿਲਾ ਭੈ ਵਿੱਚ ਪਵਨ ਵਗੈਂਸ ਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ, ਭੈ ਵਿੱਚ ਜੋਧ ਮਹਾ ਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪਉ ਲਿਖੇ ਅਸਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਗੁਰ ਕੇਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਰ, ਬਾਜ਼ਾਰੀ ਬਾਜ਼ਾਰ ਮੇ ਕੜੇ ਬਾਜ਼ਾਰ, ਕਾਵੇ ਰਾਜੇ ਰਾਣੀਆਂ ਬੋਲੇ ਹਾਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਗੋਵੈ ਛਾਰ, ਗਿਆਨ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਵਾਰ, ਪੌੜੀ ਨਦਰ ਕਰੇ ਜੀ ਆਪਣੀ ਆ ਨਦਰੀ, ਸਤਿਗੁਰ ਪਾਇਆ ਜੀ ਬਹੁਤ ਜਨਮ ਭਰਮਿਆ, ਆ ਸਤਿਗੁਰ ਸ਼ਬਦ ਸੁਣੇ ਸਤਿਗੁਰ ਜੇ ਵਰਦਾਤਾ ਕੋ ਨਹੀਂ।

ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣੋ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਸਗੁਦਾ
1: ਸਲੋਕ ਮਗਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿ ਹੋਣੀ ਆਏ ਗਿਆ ਜਮ ਕਾਲ ਮਗੱਲਾ ਪਹਿਲਾ
0: ਬਾਇਨ ਚੇਲੇ ਨੱਚਣ ਗੁਰ ਪੈਰ ਗਲਾਇਨ ਫੇਰਨ ਸਿਰ ਉਡੁੜ ਰਾਬਾ ਝਾਟੇ ਪਾਏ ਵੇਖੇ ਲੋਕ ਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਗਾਲ ਸੇਵ ਸੇਵੈ ਕਰਮ ਚੜਾਓ ਬਿਨੀ ਰੰਜਨਾ ਮਨਚਾਓ ਸਿੱਖੀ ਸਿੱਖਿਆ ਗੁਰਵੀਚਾ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤਿਆਂ ਨੰ ਲਾਟੂ ਮਾਦਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ
1: ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੈ ਸਭ ਕੋਇ ਨੱਚ ਨੱਚ ਹੱਸੈ ਚੱਲੇ ਸਿਰੋਏ ਉਡਨਾ ਜਾਗੀ ਸਿੱਧ ਨਾ ਗੋਏ

ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸਦਾ ਦੇਖਾ ਜੈ ਆ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੀ ਸਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਪਹਿਲਾਂ ਮੁਸਲਮਾਨਾਂ ਸਿਫਤ ਸ੍ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਂਗੀ ਸਲਾਂਗ ਦਰਸ਼ਨ ਰੂਪਿਆਂ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾ ਬਾਵੇਂ ਕਰ ਇੱਕ ਹੋਂਦਾ ਖਾਏ ਚਲੇ।

ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਓਂਕਾਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਹੈ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਲਿਆ ਹਉ ਵਿੱਚ ਖੱਟਿਆ ਖਾਂ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਗਾਂ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਗਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਗਉ ਵਿੱਚ ਛਾਇਆ ਹਉ ਮੈਂ ਕਰ ਜਾਂਦਿਓ ਪਾਇਆ ਹਉ ਮੈਂ ਬੂਜੈ ਤਾਂਦਰ ਸੁਜੈ ਗਿਆਨ ਵਿਹੂਣਾ।

ਜਾਤ ਗਏ ਘੁੰਮੇ ਕਰਮ ਕਮਾਗੇ, ਹੋ ਮੈਂ ਹੀ ਬੰਦਨਾ ਫਿਰ ਪ੍ਰਜੋਨੀ ਪਾਗੇ, ਹੋ ਮੈਂ ਕਿਤੋਂ ਹੀ ਉਪਜੈ ਕਿ ਸੰਜਮੇ ਜਾਏ, ਹੋ ਮੈਂ ਇਹੋ ਹੁਕਮੈ ਪੈ ਕਿਤ ਪਿਰਾਏ, ਹੋ ਮੈਂ ਦਿਰ ਗੁਰੂ ਗਏ ਦਾਰੂ ਪੀ ਸਮਾਗੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

ਸੇਵ ਕੀਤੀ ਸੰਤੋਖੀ ਜਿਨ ਸਚੋ ਸੱਚ ਆਇਆ। ਉਹਨੇ ਮੰਦੇ ਪੈ ਨਾ ਰੱਖਿਓ ਕਰ ਸੁਕਰੇ ਧਨ ਕਮਾਇਆ। ਉਹਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ। ਤੂੰ ਬਖੀ ਸੀ ਅਗਲਾ ਨਿਤ ਦੇ ਵਹਿ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਆਲੋਆ ਮੰਡਲਾ ਅਮਰ ਭੰਡਾ ਅੰਡਜ ਜੀਰਜ ਉਤਪ ਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੈਂਦਿਓ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸੁਸਤ ਤਿਸ ਤਿਸ ਦੀ ਬਾਣ ਆ ਪੱਗ ਨਾਨਕ ਸੱਚੇ ਨਾਮ ਬਿਨਾ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਕ ਨੇ ਕਿਆ ਚੰਗਿਆਈਆਂ ਲੱਕੁਨਾ ਪ੍ਰਵਾਨ ਲੱਕ ਦਬ ਪ੍ਰਤੀਰਥਾਂ ਸਹਿਯੋਗ ਵਿਬਾਣ ਲੱਕ ਸੂਰਤਨ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲੱਕ ਸੁਰਤੀ ਲੱਗਿਆ।

0: ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਘਿਰ ਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।
1: ਹਰ ਅੰਮ੍ਰਿਤ ਪਗ

0: ਗੱਲਾਂ ਪਹਿਲਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਐ ਖਾਤ, ਪੜੀ ਇਹ ਜੇਤੇ ਬਰਸ ਬਰਸ, ਪੜੀ ਇਹ ਜੇਤੇ ਮਾਸ, ਪੜੀਐ ਜੇਤੀਆ ਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਕ, ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੂੰ ਨਵਿਆ, ਬਹੁ ਪੇਕਿਆ ਦੇਹੀ ਦੁੱਖ ਦੀਆਂ, ਸੋਵੇ ਜੀ ਆਪਣਾ ਕੀਆ, ਅਰਣ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਐਹਨ ਸਕੈਰੇ, ਮੂਨ ਵੀ ਕੂਤਾ ਕਿਉਂ ਜਾਗੈ ਗੁਰਬਿੰਦ ਸੂਤਾ। ਭਗ ਉਹ ਪਿਤਾ ਨਾ ਆਪਣਾ ਕੀਆ, ਕਮਾਣਾਲ ਮਲ ਖਾਈ ਸਿਰ ਸ਼ਾਈ ਪਾਏ, ਮੂਰਖ ਆਂਦਾ ਪਤ ਗਵਾਈ, ਬਿਣ ਨਾਮੇ ਕਿਸਤਾਏ ਨਾ ਪਾਏ, ਰਹਿ ਬਿਮਾਣੀ ਮੜੀ ਮਸਾਣੀ, ਆਂਦਰਾ ਜਾਣੇ ਫਿਰ ਪਛਤਾਣੇ, ਸਤ ਗੁਰ ਭੇਟੇ ਸੋ ਸੁਪਾਏ, ਹਰ ਕਾ ਨਾਮ ਮਨ ਵਸਾਏ ਨਾ।

ਚਿਤ ਤੇਰਾ ਮਨ ਭਾਉਂਦੇ, ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮਾਂ ਬਾਰੇ ਦਾ ਢੋ ਨਾ ਲਹਿਣੀ ਧਾਉਂਦੇ, ਇੱਕ ਮੂਲ ਨਾ ਬੁੱਝਣਾ ਪ੍ਰਾਣ ਹੁੰਦਾ ਗਣਾਇੰਦੇ, ਆਉ ਢਾਡੀ ਕਾ ਨੀਚਾ ਥੁਰ ਤੁਮ ਜਾਤ ਸਦਾਇੰਦੇ, ਤਿੰਨ ਮੰਗਾਂ ਜਿਤ ਜੈ ਧਿਆਇੰਦੇ, ਤਿੰਨ ਮੰਗਾਂ ਜਿਤ ਜੈ ਧਿਆਇ।

0: ਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਗੋਏ, ਕੂੜ ਕੀ ਮਲ ਉਤਰੇ ਤਨ ਕਰੇ ਖਛਾ ਧੋਏ। ਸੱਚ ਤਾਂ ਪਰ ਜਾਣੀਏ ਜਾ ਸੱਚ ਧਰੇ ਪਿਆਰ, ਨਾ ਸੁਣ ਰਹੇ ਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਓ, ਦਰਦ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਉ। ਸੱਚ ਤਾਂ ਪਰ ਜਾਣੀਏ ਜਾ ਸਿੱਖ ਸਚੀਲੇ, ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜਯਾਤਮ ਤੀਰਥ ਕਰੇ ਨਿਵਾਸ, ਸਤਿਗੁਰੂ

0: ਦੱਸਿਆ
1: ਪੌੜੀ ਤਾਨ ਮਹਿੰਡਾ ਕਲੀ ਖਾਕ ਜੇ ਮੇਰਾ ਤਾਮਸ ਕਲਾਈ ਹੈ ਕੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਅਲੱਖ ਧਿਆਈ ਹੈ ਪਲਤ ਵੇਹ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂਰਤ ਨਾ ਦੀ ਪਾਈ ਹੈ ਮੱਤ ਥੋੜੀ ਸੇ ਗਵਾਈ ਹੈ ਮੱਤ ਥੋੜੀ ਸੇ

ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਗੀ ਜਹਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ।
1: ਕੁੰਭੇ ਬਦਾ ਜਲ ਰਗੇ ਜਲ ਬਿਨ ਕੁੰਭ ਨਾ ਖੋਏ ਗਿਆਨ ਕਾ ਬਦਾ ਮਨ ਰਗੈ ਗਿਆਨ ਕਾ ਬਦਾ ਮਨ ਰਗੈ ਗੁਰ

ਕਿਹਾ ਹੋਵੇ ਗੁਨਾਹਗਾਰ ਤੋਂ ਵੀ ਸਾਧਨ ਮਾਰੀਐ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿੱਦ ਤਰਗੇ ਗਿਆ ਹਾਰੀਐ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ, ਮੋਹ ਚੱਲੇ ਸੋ ਅੱਗੇ ਮਾਰੀਐ, ਮੋਹ ਚੱਲੇ ਸੋ ਅੱਗੇ ਮਾਰੀਐ।

Satnam.

Senang.

bit up behind. So glad they're not a sunset of mine. A bad

ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਆ ਗੁਰ ਅਮਰਦਾਸ ਜਾਲਪ ਭਣਾ ਤੂੰ ਇੱਕ ਲੋੜ ਹੈ ਇੱਕ ਮੰਨਿਆ ਜੇ ਮਤ ਗਈ ਜੈ ਦੇ ਜੇ ਮਤ ਨਾਮੈ ਥਮਾਣੀ ਜੇ ਮਤ ਤਰਲੋਚਨ ਚਿੱਤ ਭਗਤ ਕਬੀਰ ਹੈ ਜਾਣੀ।

ਗੁਰ ਅਮਰਦਾਸ ਪਰਸੀਏ ਅਹੁਮ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ, ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ, ਗੁਰ ਅਮਰਦਾਸ ਪਰਸੀਏ ਅਪਾਉ ਲੱਭੇ ਗੋ ਚੁਕੇ, ਇੱਕ ਬਿਨ ਦੁਗਣ ਜੋ ਤੋ ਰਹੇ, ਜਾਸ ਮੰਤਰ ਮਾਨ ਵੇਲੇ ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗ ਰਿਓ, ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵਰਿਓ, ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਨ ਮਖਾਨੋ, ਜੋ ਗੁਣ ਅਲਖ ਅਗਮ ਤਿਨੇ ਗੁਣ ਅੰਤ ਨਾ ਜਾਣੋ, ਬੋਇ ਥੁਬ ਦਾਤੇ ਨਿਰਮਿਓ ਸਭ ਸੰਗਤ ਕੁਲ ਉਦਰਨ, ਗੁਰ ਅਮਰਦਾਸ ਕੀਰਤ ਕਹੇ ਤਰਾਹੇ।

0: ਮੈਂ ਪਰਵਰਿਓ ਨਿਰੰਕਾਰ ਯਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਿਹ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋ।
1: ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ

0: ಕೊಡು ಬಂತೆ ತಾರ ನಾನಗ ಕೊಲ್ಲ ನಿಮ್ಮಲವ ತರೆಯೋ ಗುಣಕರ್ತಾರೆ ಉಚ್ಚರ ಗುರುಮರ ದಾಸ್ ಜಿನ್ ಸೇವೆಯೋ ತಿನ್ ದುಃಖ ದರಿದ್ರ ಪರ ಹರ ಪರ
1: ಚಿತ್ ಚಿತ್ತ ಅರದಾಸ್ ಕಹೂ ಪರ ಕಹ ಭೀ ನಾ ಸಕೂ ಸರ್ವ ಚಿನ್ ತುಜ ಪಾಸ್ ಸಾತ್ ಸಂಗತ ಹೋ ತಕೂ ತೇರೆ ಹುಕಮ ಪವೇ ನಿಶಾ ತೋ ಕರೋ ಸಾಹಿಬ್ ಕೀ ಸೇವಾ ಜಬ್ ಗುರ್ ದೇಖೇ ಶುಭ ದಿಸ್ ನಾಮ ಕರ್ತಾ ಮುಖ ಮೇವಾ ಅಗಮ ಅಲಖ ಕಾರಣ ಪುರಖ ಜೋ ಫರ್ಮಾವೇ ಸೋ ಕಹೂ ಗುರ ಅಮರ ದಾಸ ಕಾರಣ ಕರಣ ಜೀವ ತೂ ರಖ ತಿವ ರಹೂ
2: ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸੱਚ ਸੱਚ ਜਾਣੀਐ ਇਕ ਚਿੱਤ ਹੈ ਲਿਵਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ
3: ਰਿਹਾ ਸੰਤ ਹਾਂ ਟੋਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਤਪਸੀ ਹੈ ਮੁਖੋਂ ਇਹ ਪੰਡਿਤ ਮਿੱਠੇ ਬਸ ਇਹ ਕਹਾਂ ਫਿਰਿਆ ਕਿਨੇ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਕਿਆ ਕਹਾਂ ਗੁਰ ਦਈਏ।

0: ਵਿਖਿਆ ਜਿਮ ਤੂੰ ਰੱਖੈ ਤਿਵ ਰਹੋ। ਪਹਿਰ ਸਮਾਦ ਸੁਨਾਹੋ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲੇ ਸਰ ਲੜਿਓ ਪੈ ਨਿਰਪੋਹਰ ਅਟਲ ਮਨ ਸ਼ਬਦ ਗੁਰ ਨੇ ਜਾ ਕੱਢਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੋਤੇ ਬਿਖੰਡਿਓ ਪਲਹੋ ਪੁਹਾਲ ਤੇ ਜੋਤਣਾ ਨਿਪਤ ਨਾਥ ਨਾਨਕ ਵਰ ਗੁਰੂ ਅਮਰਦਾਸ ਸੱਚ ਸਲ ਪਨ ਤੈ ਦਲ ਜਿੱਤੋ ਇਮ ਜੁੱਧ ਕਰ।
1: ਕਨ ਹਰ ਬੂੰਦ ਬਸੋ ਰੋਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਵਜਨ ਭਲ ਉਨੇਹ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ।
2: ਅੰਤ ਨ ਪਾਵਤ ਦੇਵ ਸਭੇ ਮੁਨ ਇੰਦਰ ਮਾ ਸ਼ਿਵ ਜੋਗ ਕਰੀ ਫੁਨ ਬੇਦ ਬ੍ਰੰਜ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਹੇਤਰੀ।
3: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਣ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਸ ਪਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉਂ ਸਾੜਤ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗਿਹੋ ਤ੍ਰਿਹ ਸਨੇਹੋ ਚਿੱਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਏ ਅੰਦਰ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ।
4: ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕਉ ਤੂੰ ਕਦ ਕਾ ਬ੍ਰਹਮਾ ਬਿਸ਼ਨ ਸਿਰੇ ਤੈ ਅਗਣਿਤ ਤਿਨ ਕੋ ਮੋਹ ਭਇਆ ਮਨ ਮਦ ਕਾ ਚੌਰਾਸੀ ਲਖ ਜੋਨ ਉਪਾਈ ਰਿਜਕ ਗਿਆ।

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੁਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅਠ ਸੱਠ ਮਜਨ ਹੋ।

0: ਰਾਖੂ ਸਰਨਾਈ ਇੱਕ ਅਰਦਾਸ ਪਾਟ ਕੀਰਤ ਕੀ ਗੋਰੇ ਰਾਮਦਾਸ ਰਾਖੋ ਸਰਨਾਈ।
1: ਸੋ ਕਹੁ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਤੁਦਡਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਾਉ ਬਹੁਤ ਜਨਮ ਬਿਛੜੀ ਥੀ ਮਾਦਾ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੀ ਮਾਦਾ ਇਹੋ ਜਨਮ ਤੁਮਾਰੇ ਲਿਖੇ रवदास आस लग जीवा चिर पयो दर्शन देखे वाहिगुरु जी का खालसा वाहिगुरु जी की फतेह। तनासरी भगत रविदास जी की एक ओंकार सतगुर प्रसाद हम सर दीन दयाल न तुम सर अब पतियार क्या कीजै बचनी तोर मोर मन मानै जन को पूरन दीजै।
2: असा

ਵਿੱਟੋ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰਿਆ।

ਸਿਮਲ ਰੁਖ ਸਰਾਏ ਰਾ ਅਤ ਦੀਰ ਗਿਆ ਤਮੋਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠ ਤੇ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਗੁਣ ਮੈਂ ਆਪ।

ਕੱਪੜ ਰੂਹ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਉਂਦੇ ਰਾਹ ਭੀੜਾ ਗਿਆ ਜਾਵਣਾ, ਨੰਗਾ ਦੋ ਜਗ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ

ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ।

0: ਸਤਵਤ ਇਹ ਜਿਨੇ ਉਜੀ ਕਾ ਗਈ ਤਾਂ ਪਾਂਡੇ ਘੱਟ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਉਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕਣ ਮੁਲਿਆਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਗਾਰੀਆਂ ਲੱਖ ਕੁੜੀਆਂ ਲਗਾਲ ਲੱਖ ਠੱਗੀਆਂ ਪੈਣਾ ਮਿਆਰਾ ਦਿਨਸੀ ਨਾਲ ਤੱਕ ਪਾਹੁ ਕੱਤੀਆਂ ਬਾਹਮਣ ਮੱਟੇ ਆਏ ਉਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਉਹ ਪੁਰਾਣਾ ਸੁੱਟੀਏ ਬੀਬਰ ਪਾਈਏ ਗੋਰ ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਆਏ ਮੰਨਿਆ ਪਤੀ ਉਪਜੈ ਸਾਲਾ ਗੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਧੁੱਪ ਵੇ ਨੇ ਦਾੜੀ ਤੱਗ ਨਾ ਪੈਰੀ ਤੱਗ ਨਾ ਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਮਰਾ ਘਟੈ ਲੈ ਪਹਾੜ ਕਰੇ ਵੀ ਆਗੋ ਕੜ ਕਾਗਲ ਦੱਸੇ ਰਾਗੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ

ਕਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ। ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਂਦਾ ਜਾਏ ਸੀ।

0: ਸਲੋਕ ਮੰਗਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤ੍ਰਿਣ ਨਾ ਜਾਈ ਧੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇ ਛਗਾਈ ਅੰਤਰ ਪੂਜਾ ਪੜ੍ਹੇ ਕਦੇ ਬਾਂ ਸੰਜਮ ਤੁਰਕਾ ਪਾਈ ਛੋਡੀ ਲੈ ਪਾਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ
1: ਮਾਨਸ ਕਾਣੇ ਕਰੇ ਨਿਵਾਸ ਸ੍ਰੀ ਭਗਵਾਨ ਤਨ ਗਲ ਤਾਕ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆਈ ਹੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਕਾਈ ਹਰ ਸ੍ਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਏ ਪ੍ਰਮਾਣ ਮਲੇਸ਼ ਥਾਨ ਲੈ ਪੂਜੇ ਪ੍ਰਾਣ ਆਪਾ ਖਿਆ ਕਾ ਗੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪੇਟੇ ਵੇ ਮੱਤ ਪੇਟੇ ਆ ਨਾ ਸਾਡਾ ਪੇਟੇ ਤਨ ਬਿੱਟੇ ਫਿੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ ਸੱਚ ਧਿਆਈਐ।

ਚਿੱਟੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਇੰਦਾ, ਨਦਰ ਭੱਠੀ ਜੇ ਕਰੇ ਸੁਲਤਾਨਾ ਘਾਹ ਫਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ

0: ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜੋ ਜੋ ਰੂਸਰਨਾ ਬਣੇਗਾ ਬੇਵਾਰੋ ਬਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ ਸੂਚੇ ਸਹੀ ਨਾਨਕਾ ਸੂਚੇ ਸਹੀ ਨਾਨਕਾ

ਤੁਰੇ ਪਲਾਣੇ ਪੌਣ ਵੇ ਘਰ ਰੰਗੀ ਹਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।

0: ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖਿਆ ਸੂਤਕ ਪਵੈਰ ਸੋਏ, ਨਾਨਕ ਸੂਤਕ ਬਣਾ ਉਤਰੈ, ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤਕਨ ਪਹਿਲਾ ਇਤਬਾਰੀ ਖਾਏ, ਨਾਨਕ ਖੰਸਾ ਆਦਮੀ ਬੱਦੇ ਜੰਪੁਰ ਜਾਏ ਮਹਲਾ ਪਹਿਲਾ।
0: ਸਭੋ ਸੂਤਕ ਭਰਮ ਗਏ ਦੂਜੇ ਲੱਗੇ ਜਾਏ, ਜੰਮਣ

ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਈਆਂ ਜਾਂ ਤਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨੌ ਨਿਧ ਪਾਈਆਂ ਸਹਿ ਤੁੱਠੈ ਨੌ ਨਿਧ ਪਾਈਆਂ।

ਪਾਣੀ ਦੇਵਤਾ ਬਹਿ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਵਿੱਚ, ਪਾਪੀ ਸਿਉਂ ਤਾਂ ਨਗੱਡਿਆ ਤੁੱਕਾਂ ਪਈਆਂ ਤੇ ਤਾਂ ਜਿੱਤ ਮੁੱਖ

0: ਤਿਤ ਮੁਖ ਤੁਕਾ ਪਾਏ ਮਹਲਾ ਪਹਿਲਾ।
1: ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵੀ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ। ਪੰਡ ਮੂਹਾ ਪੰਡ ਭਾਲੀਐ ਪੰਡੋਏ ਬੰਦਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਪੰਡੋ ਹੀ ਭਾਂਡੀ ਉਪਜੈ ਭੰਡੇ ਬਾਜ ਨਾ ਕੋਈ, ਨਾਨਕ ਭੰਡੇ ਬਾਗਰਾ ਇੱਕੋ ਸੱਚਾ ਸੋਈ। ਜਿਤ ਮੁਖ ਸਦਾ ਸਾਲ।

0: ਹੌਲੀ ਸਭ ਕੋ ਆਖਿਆ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਪਹਿਲੇ ਖਾ ਸੰਡੀਐ ਜਾ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਾਲ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਜੀਐ ਮੂਰਖ ਹੈ ਨਾਲ ਨਾ ਲੁਜੀਐ
1: ਗੁਰਸਿੱਖਾਂ

0: ਪਾਣ ਲਹਿ ਸਜਾਏ ਮਗਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੈ ਉਤਰੇ ਨਾ ਕੀ ਮੈਲ। ਜਿਨ ਪੜ ਅੰਦਰ ਬਾਰ ਗੁਦੜ ਤੇ ਭਲੇ ਸੰਸਾਰ, ਤਿੰਨ ਨੇ ਗੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸੇ ਰੰਗ ਰੋਵੈ ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਦਰਬਾਰ ਟੁੱਪ ਖਰਚ ਮੰਗਾ ਜਬੇ ਦੇ ਤਾਂ ਖਾਏ, ਦੀਬਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਡਰ ਲੇਖਾ ਪੀੜ ਛੁੱਟੇ।

ਸੋ ਸਾਹਿਬ ਦਾ ਸੰਭਾਲੀਐ, ਜਿਤ ਕੀਤਾ ਭਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂੰਹ ਨੱਕੀ ਚੇ ਦਿਲ ਮਿਹਨਤ ਨਿਹਾਲੀਐ, ਜਿਉ ਸਾਹਿਬ ਨਾਲ ਨਾਰੀਅ ਤੇ ਵਿਆਹ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ।

0: ਨਾਨਕ ਜਿਸਨੋ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਗੋਇ ਸੋ ਯੁਗ ਗੈ ਮੋਹਕਾ ਕਿਆ ਵਾਉ, ਬੀਜੇ ਵਿਖ ਮੰਗੈ ਅੰਮ੍ਰਿਤ, ਵੇਖੋ ਹਿਨ ਮਹੱਲਾ ਦੂਜਾ।
0: ਨਾਲ ਆਣ ਦੋਸਤੀ ਕਦੇ ਨਾ ਆਵੇ ਰਾਸ, ਜੇ ਖਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ।

0: ਨਾਨਕ ਸਿਫਤ ਵਿਗਾਸ ਮਖਲਾ ਦੂਜਾ।
1: ਨਾਲਿਆਂ ਨੇ ਦੋਸਤੀ ਬਾਂਡਾ ਰੁੱਸਿਓ ਨੇ ਪਾਣੀ ਅੰਦਰ ਲੇਖ ਜੋ ਇਸਦਾ ਥਾਂ ਨਾ ਥਿਓ ਮਹਲਾ ਦੂਜਾ।

ਅੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤਸਨੋ ਅਗਲੀ ਵਜੋ ਵਿਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਿਆਰ ਤੁੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਗੇ, ਸਾਈ ਕਾਰ ਕਮਾਵੜੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਗਰੀ।

0: ਜੇ ਤਿਸਰ ਜਾਏ ਸੁਧ।
1: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰਸ਼ਾ ਦਾ ਪਾਤਸ਼ਾਹ ਗੋ ਨਿਹ ਚੱਲ ਚੌਰ ਛੱਤ ਬੋੜੀ।

ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ।

ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਸਾਂ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰੋਜ ਕਹੇ ਜੈ ਕੋਟ ਇੰਦ੍ਰ ਇੰਦ੍ਰਾਣ ਸਾਹ ਸਾਹਾਣ ਗਣਜੈ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੈ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕੋ ਤੂੰ ਕਦ ਕੈ ਬ੍ਰਹਮਾ ਬਿਸ਼ਨ ਸਿਰੇ ਤੈ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕੈ ਚੁਰਾਸੀ ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕਉ ਤਦ ਕੈ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰਗੁਣ ਰਾਖ ਲਈਐ ਸੰਤਨ ਕੈ ਸਦਕਾ ਸਤਿਗੁਰ ਢਾਕ ਲਈਐ ਮੋਹ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਵਨਾਸੀ ਅਵਗਤ ਸੁਆਮੀ ਪੂਰਨ ਪੁਰਖ ਵਧਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹਿ ਤੂੰ ਕਦ ਕਹਿ ਨਾਨਕ ਦਾਸ ਤਾਕੈ ਬਲਿਹਾਰੀ ਮਿਲਾ ਨਾਮ ਹਰ ਨਿਮ ਕਹਿ ਚਿੰਤ ਭਵਨ ਮਨ ਭਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਰੱਖੋ ਸ਼ਰਣ ਸੋ ਕਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ।

ਵਾਹਿਗੁਰੂ ਸਾਹਿਬ ਜੀ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗਿਓ, ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਾਲ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ ਬਾਣੀ ਨਾਲ ਜੁੜ ਬੈਠਣ ਦਾ, ਆਓ ਯਤਨ ਕਰੀਏ ਸਤਿਗੁਰੂ ਜੀ ਦੀ ਇਸ ਬਾਣੀ ਨੂੰ ਸਮਝਦਿਆਂ ਹੋਇਆਂ, ਗਾਉਂਦਿਆਂ ਹੋਇਆਂ, ਪੜ੍ਹਦਿਆਂ ਹੋਇਆਂ ਅਸੀਂ ਆਪਣੇ ਜੀਵਨ ਵਿੱਚ ਵਸਾ ਸਕੀਏ। ਆਪ ਜੀ ਨੇ ਗੁਰਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਜਿਸ ਪਿਆਰ ਨਾਲ ਇਸ ਬਾਣੀ ਨੂੰ ਅਸਾਂ ਸੁਣਿਆ ਹੈ, ਆਓ ਇਸੇ ਹੀ ਪਿਆਰ ਨੂੰ ਕਾਇਮ ਰੱਖਦਿਆਂ ਹੋਇਆਂ ਇਸੇ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਇਹ ਬਾਣੀ ਆਨੰਦ, ਜਿਸ ਦੀ ਕੱਲ 19 ਨੰਬਰ ਪੌੜੀ ਅਸਾਂ ਵਿਚਾਰੀ ਸੀ, 20 ਨੰਬਰ ਪੌੜੀ ਅੱਜ ਵਿਚਾਰ ਅਧੀਨ ਹੈ। ਕੱਲ ਅਸੀਂ ਇਸ ਪੌੜੀ ਨੂੰ 19 ਨੰਬਰ ਨੂੰ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਦਾ ਇਹ ਮੁਬਾਰਕ ਬਚਨ ਚੇਤੇ ਕੀਤਾ ਸੀ, ਜਿੱਥੇ ਸਤਿਗੁਰੂ ਜੀ ਨੇ ਇਹ ਮੁਬਾਰਕ ਬਚਨ ਰੱਖੇ ਸਨ, ਜੀਓਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓਂ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਉਹਨਾਂ ਨੇ ਜਨਮ ਜੂਏ ਵਿੱਚ ਹਾਰ ਦਿੱਤਾ, ਜਿਵੇਂ ਜੁਆਰੀ ਜੂਏ ਵਿੱਚ ਆਪਣਾ ਸਾਰਾ ਕੁਝ ਹਾਰ ਦਿੰਦਾ ਹੈ ਫਿਰ ਪਛਤਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਉਸ ਨੇ ਆਪਣਾ ਜੀਵਨ ਹਾਰ ਦਿੱਤਾ, ਗਵਾ ਦਿੱਤਾ, ਜਿਸ ਨੇ ਬਾਹਰੋਂ ਤਾਂ ਨਿਰਮਲਤਾਈ, ਬਾਹਰੋਂ ਤਾਂ ਧਰਮ ਭਲਾਈ ਨੂੰ ਕਾਇਮ ਰੱਖਣ ਦਾ ਯਤਨ ਕੀਤਾ, ਪਰ ਆਪਣੇ ਅੰਦਰ ਉਸ ਭਲਾਈ ਨੂੰ, ਧਰਮ ਨੂੰ, ਉਹਨਾਂ ਗੁਣਾਂ ਨੂੰ ਧਾਰਨ ਨਹੀਂ ਕੀਤਾ। ਬਾਹਰੋਂ ਬਾਹਰੋਂ ਗੱਲਾਂ ਬਥੇਰੀਆਂ ਹੋਈਆਂ, ਬਾਹਰੋਂ ਬਾਹਰੋਂ ਦਿਖਾਵਾ ਬਹੁਤ ਹੁੰਦਾ ਰਿਹਾ, ਬਾਹਰੋਂ ਬਾਹਰੋਂ ਉੱਠਣ ਬੈਠਣ ਝੁਕਣ ਬਹੁਤ ਚੱਲਦਾ ਰਿਹਾ, ਪਰ ਆਪਣੇ ਅੰਦਰ ਇਹ ਬਿਰਤੀ ਪੈਦਾ ਨਾ ਹੋ ਸਕੀ, ਮਨ ਨਾ ਮੰਨਿਆ। ਜਿਹੜੀ ਗੱਲ ਅਸੀਂ ਸਰੀਰ ਦੇ ਰਾਹੀਂ ਵਾਰ ਵਾਰ ਕਰਦੇ ਰਹਿ, ਵਾਰ ਵਾਰ ਸੁਣਦੇ ਰਹਿ, ਮਨ ਉਸ ਪਾਸੇ ਅਸੀਂ ਲੈ ਕੇ ਨਹੀਂ ਗਏ। ਸਤਿਗੁਰੂ ਜੀ ਨੇ ਕਹਿਤਾ ਜਦੋਂ ਐਸੀ ਹਾਲਤ ਹੋ ਜਾਏ, ਤਿੰਨੀ ਜਨਮ ਜੂਐ ਹਾਰਿਆ। ਤੇ ਅੱਜ ਦੀ ਜਦੋਂ ਅਸੀਂ 20 ਨੰਬਰ ਪੌੜੀ ਵਿਚਾਰਨ ਬੈਠੇ ਹਾਂ, ਸਤਿਗੁਰੂ ਜੀ ਨੇ ਇਸ ਮੁਬਾਰਕ ਵਚਨ ਅੰਦਰ ਸਾਨੂੰ ਰਹਿਮਤ ਕਰਦਿਆਂ ਜੋ ਉਪਦੇਸ਼ ਦਿੱਤਾ ਹੈ, ਗਰੀਬ ਨਿਵਾਜ ਆਖਦੇ ਆ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਬਣ ਜਾਏ। ਅੱਜ ਖੱਟਣ ਦੀ ਗੱਲ ਆਈ ਹੈ, ਇਸ ਰਤਨ ਜਨਮ ਦੇ ਵਿੱਚ ਲਾਹਾ ਕਮਾਉਣ ਦੀ ਗੱਲ ਆਈ ਹੈ। ਉਹ ਭਲੇ ਹਨ, ਉਹ ਚੰਗੇ ਹਨ, ਉਹ ਸੋਹਣੇ ਹਨ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਵਿੱਚ ਰਹਿ ਕੇ ਕੁਝ ਲਾਹਾ ਪ੍ਰਾਪਤ ਕੀਤਾ ਹੈ, ਕੁਝ ਨਾ ਕੁਝ ਪ੍ਰਾਪਤੀ ਕੀਤੀ ਹੈ, ਕੁਝ ਖੱਟਿਆ ਹੈ। ਸਤਿਗੁਰੂ ਮੁਬਾਰਕ ਬਚਨ ਸਾਨੂੰ ਬਾਣੀ ਚ ਹੋਰ ਵੀ ਬਖਸ਼ਿਸ਼ ਕਰਦੇ ਆ ਤੇ ਆਖਦੇ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫਕੜੇ ਸਭ ਮੁੱਕਦੀ ਚੱਲੀ ਰਹਿ। ਹੇ ਭਾਈ, ਤੂੰ ਲਾਹਾ ਲੈਣ ਵਾਸਤੇ ਆਇਆ, ਪਰ ਤੂੰ ਲਾਹੇ ਦੀ ਜਗ੍ਹਾ ਤੇ ਕਰਮ ਐਸੇ ਕਰ ਰਿਹਾ ਜਿਸ ਨਾਲ ਲਾਹਾ ਹੋਣ ਦੀ ਜਗ੍ਹਾ ਤੇ, ਲਾਭ ਹੋਣ ਦੀ ਜਗ੍ਹਾ ਤੇ ਘਾਟਾ ਪੈ ਰਿਹਾ ਹੈ। ਜੀਵਨ ਅੰਦਰ ਨਿਘਾਰ ਆ ਰਿਹਾ ਹੈ, ਜੀਵਨ ਅੰਦਰ ਖੜੋਤ ਆ ਰਹੀ ਹੈ। ਹੁਣ ਜਦੋਂ ਸਤਿਗੁਰੂ ਕਹਿੰਦੇ ਹੈ ਕਿ ਜਨਮ ਖੱਟਿਆ ਹੈ, ਉਹ ਮਨੁੱਖ ਭਲੇ ਹਨ, ਚੰਗੇ ਹਨ, ਤੇ ਅਸੀਂ ਹੁਣ ਬਾਣੀ ਦੇ ਵਿੱਚੋਂ ਇਹ ਗੱਲ ਵਿਚਾਰਨ ਦਾ ਯਤਨ ਕਰਾਂਗੇ ਕਿ ਰਤਨ ਜਨਮ ਨੂੰ ਖੱਟਣ ਦਾ, ਇਸ ਜਨਮ ਵਿੱਚ ਲਾਹਾ ਲੈਣ ਦਾ, ਲਾਭ ਲੈਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਧਰਮ। ਹੁਣ ਜਦੋਂ ਅਸੀਂ ਧਰਮ ਦੀ ਗੱਲ ਕਰਾਂਗੇ ਤਾਂ ਸਾਨੂੰ ਆਲੇ ਦੁਆਲੇ ਚ ਜੋ ਸਾਡੇ ਵਿਚਾਰ ਲਗਾਤਾਰ ਪ੍ਰਚਲਿਤ ਹਨ, ਕਿਉਂਕਿ ਮਨੁੱਖਾ ਜਨਮ ਚ ਲਾਭ ਖੱਟਣ ਦਾ, ਲਾਹਾ ਖੱਟਣ ਦਾ ਇੱਕੋ ਤਰੀਕਾ ਹੈ ਧਰਮ। ਹੁਣ ਜਦੋਂ ਧਰਮ ਦੀ ਗੱਲ ਆਏਗੀ ਤਾਂ ਧਰਮ ਅਸੀਂ ਆਪੋ ਆਪਣੇ ਮਿੱਥ ਮੁਤਾਬਕ, ਆਪੋ ਆਪਣੀਆਂ ਸੁਣੀਆਂ ਗੱਲਾਂ ਦੇ ਮੁਤਾਬਕ ਨਿਰਧਾਰਿਤ ਕਰਦੇ ਹਾਂ। ਕੋਈ ਧਰਮ ਕਿਸੇ ਤਰ੍ਹਾਂ ਦਾ ਬਣਾਉਂਦਾ ਹੈ, ਕੋਈ ਧਰਮ ਕਿਸੇ ਤਰ੍ਹਾਂ ਦਾ ਆਖਦਾ ਹੈ, ਕੋਈ ਧਰਮ ਕਿਸੇ ਲਿਬਾਸ ਨੂੰ ਆਖਦਾ ਹੈ, ਕੋਈ ਕਿਸੇ ਚਿੰਨ੍ਹਾਂ ਨੂੰ ਆਖਦਾ ਹੈ, ਕੋਈ ਕਿਸੇ ਪੂਜਾ ਮੰਤਰ ਪਾਠ ਨੂੰ ਆਖਦਾ ਹੈ। ਬਹੁਤ ਸਾਰਾ ਐਸਾ ਵਿਚਾਰ ਲਗਾਤਾਰ ਸਾਡੇ ਆਲੇ ਦੁਆਲੇ ਪਹਿਲਾਂ ਵੀ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ। ਧਰਮ ਕੋਈ ਤੀਰਥ ਇਸ਼ਨਾਨ ਕਰਕੇ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ, ਕੋਈ ਲਿਬਾਸ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੁਝ ਚਿੰਨ੍ਹ ਪਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ, ਕੋਈ ਕੋਈ ਪੂਜਾ ਪਾਠ ਥੋੜਾ ਬਹੁਤਾ ਕਰਕੇ ਜਾਂ ਕਰਵਾ ਕੇ ਆਖਦਾ ਮੈਂ ਧਰਮੀ ਬਣ ਗਿਆ ਹਾਂ। ਸਤਿਗੁਰੂ ਜੀ ਦੀ ਬਾਣੀ ਤੋਂ ਪਹਿਲਾਂ ਵੀ ਇਹ ਸਾਰਾ ਕੁਝ ਪ੍ਰਚਲਿਤ ਸੀ। ਗਰੀਬ ਨਿਵਾਜ ਨੇ ਕਹਿ ਦਿੱਤਾ ਨਹੀਂ, ਧਰਮ ਕੇਵਲ ਤੇ ਕੇਵਲ ਬਾਹਰੀ ਰਸਮਾਂ ਨਿਭਾਈ ਜਾਣੀਆਂ, ਬਾਹਰੀ ਤੌਰ ਤੇ ਰਸਮਾਂ ਵਿੱਚ ਸ਼ਾਮਲ ਹੋਈ ਜਾਣਾ, ਉਹਨਾਂ ਰਸਮਾਂ ਦੀਆਂ ਗੱਲਾਂ ਕਰੀ ਜਾਣੀਆਂ, ਕਹਾਣੀਆਂ ਪਾਈ ਜਾਣੀਆਂ, ਇਹ ਧਰਮ ਨਹੀਂ ਹੈ। ਧਰਮ ਕੀ ਹੈ ਆਓ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਤੋਂ ਸਮਝ ਲਈਏ। ਦੋ ਲਾਈਨਾਂ ਵਿੱਚ ਸਤਿਗੁਰੂ ਜੀ ਨੇ ਇਸ ਗੱਲ ਨੂੰ ਨਿਸ਼ਚਿਤ ਕੀਤਾ ਹੈ, ਸਾਡੇ ਸਾਹਮਣੇ ਸਿਧਾਂਤ ਰੱਖਿਆ ਹੈ। ਭਾਈ ਧਰਮ ਇਹ ਹੈ, ਧਰਮ ਕੋਈ ਕਰਮ ਕਾਂਡ ਨਹੀਂ, ਪਖੰਡ ਨਹੀਂ ਹੈ, ਧਰਮ ਕੋਈ ਵਿਖਾਵਾ ਨਹੀਂ ਹੈ। ਜਿਸ ਧਰਮ ਨਾਲ ਲੱਗ ਕੇ ਅਸਾਂ ਰਤਨ ਜਨਮ ਚ ਲਾਭ ਖੱਟਣਾ ਹੈ, ਉਹ ਧਰਮ ਕੀ ਹੈ ਆਓ ਪੜ੍ਹੀਏ ਸਤਿਗੁਰੂ ਦੀ ਬਾਣੀ। ਗਰੀਬ ਨਿਵਾਜ ਨੇ ਕਹਿ ਦਿੱਤਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਉਹ ਹੈ ਜਿਸ ਰਾਹੀਂ ਕਰਮ ਨਿਰਮਲ ਹੋ ਜਾਣ, ਸਾਡਾ ਉੱਠਣਾ ਬੈਠਣਾ, ਸਾਡਾ ਕਾਰ ਵਿਹਾਰ, ਸਾਡਾ ਇਹ ਵਰਤੋਂ ਵਿਹਾਰ, ਸਾਡੇ ਜੀਵਨ ਦਾ ਇਹ ਆਲੇ ਦੁਆਲੇ ਸਮਾਜ ਵਿਚਲਾ ਮੇਲ ਜੋਲ ਇਹ ਨਿਰਮਲ ਹੋ ਜਾਏ, ਸਾਡੇ ਬੋਲ ਚਾਲ, ਸਾਡੇ ਵੇਖਣ ਚਾਖਣ ਵਿੱਚ ਨਿਰਮਲਤਾ ਹੀ ਆ ਜਾਏ, ਇਹ ਹੈ ਧਰਮ। ਜੇ ਅਸੀਂ ਪਾਠ ਪੂਜਾ ਕਰੀ ਜਾ ਰਹੇ ਹਾਂ, ਅਸਾਂ ਚਿੰਨ ਵੀ ਕੋਈ ਪਾਏ ਹੋਏ, ਭਾਵੇਂ ਕਿਸੇ ਵੀ ਧਰਮ ਦੇ ਪਾਏ ਹੋਣ, ਅਸਾਂ ਲਿਬਾਸ ਵੀ ਪਾਇਆ ਹੋਇਆ, ਅਸੀਂ ਹੋਰ ਰਸਮਾਂ ਵੀ ਸਾਰੀਆਂ ਨਿਭਾ ਰਹੇ ਹਾਂ, ਪਰ ਜੇ ਸਾਡੇ ਵਰਤੋਂ ਵਿਹਾਰ ਵਿੱਚ, ਸਾਡੇ ਲਗਾਤਾਰ ਚਾਲ ਚੱਲਣ ਵਿੱਚ ਨਿਰਮਲਤਾ ਹੀ ਸੱਚ ਵਾਲੀ ਨਹੀਂ ਆ ਰਹੀ, ਤਾਂ ਫਿਰ ਕੋਈ ਧਰਮ ਨਹੀਂ ਨਿਭਾਇਆ ਜਾ ਰਿਹਾ, ਕਿਸੇ ਧਰਮ ਦੀ ਆਸ ਨਹੀਂ ਰੱਖੀ ਜਾ ਸਕਦੀ। ਗਰੀਬ ਨਿਵਾਜ ਨੇ ਕਹਿ ਦਿੱਤਾ, ਭਾਈ ਜੇ ਜੀਵਨ ਵਿੱਚ ਲਾਭ ਪ੍ਰਾਪਤ ਕਰਨਾ ਹੈ ਤਾਂ ਧਰਮ ਰਾਹੀਂ ਕੀਤਾ ਜਾ ਸਕਦਾ। ਹੁਣ ਧਰਮ ਕਿੱਥੇ ਹੈ, ਪੜ੍ਹੀਏ ਕਬੀਰ ਸਾਹਿਬ ਨੂੰ। ਕਬੀਰ ਸਾਹਿਬ ਆਖਦੇ ਹੈ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਧਰਮ ਹੀ ਉੱਥੇ ਹੈ। ਹੁਣ ਜਦੋਂ ਗਿਆਨ ਦੀ ਗੱਲ ਆਏਗੀ, ਗਿਆਨ ਕਿਸ ਚੀਜ਼ ਦਾ ਹੋਣਾ ਚਾਹੀਦਾ, ਉਹ ਸਤਿਗੁਰੂ ਨੇ ਸਾਰੀ ਬਾਣੀ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਹੁਣ ਇਸ ਗਿਆਨ ਨੂੰ ਜਿੰਨਾ ਚਿਰ ਅਸੀਂ ਆਪਣੇ ਜੀਵਨ ਵਿੱਚ ਲੈ ਨਹੀਂ ਲੈਂਦੇ, ਇਸ ਗਿਆਨ ਨਾਲ ਜਿੰਨਾ ਚਿਰ ਅਸੀਂ ਆਪਣੇ ਮਨ ਬਿਰਤੀ ਦੀ ਸਾਂਝ ਨਹੀਂ ਬਣਾ ਲੈਂਦੇ, ਇਸ ਗਿਆਨ ਨੂੰ ਜਿੰਨੀ ਦੇਰ ਤੱਕ ਪ੍ਰਾਪਤ ਕਰਨ ਦਾ ਯਤਨ ਨਹੀਂ ਕਰਦੇ, ਓਨੀ ਦੇਰ ਤੱਕ ਧਰਮ ਸਾਡੀ ਸਮਝ ਵਿੱਚ ਆ ਜਾਏ ਨਹੀਂ ਹੋ ਸਕਦਾ, ਕਿਉਂਕਿ ਸਾਡਾ ਭਰਮ ਭੁਲੇਖਾ ਬੜਾ ਵੱਡਾ ਬਣ ਚੁੱਕਾ ਹੈ, ਅਸੀਂ ਬੜਿਆਂ ਭੁਲੇਖਿਆਂ ਵਿੱਚ ਜਾ ਚੁੱਕੇ ਹਾਂ। ਧਰਮ ਸਮਝਣ ਦੇ ਲਈ ਅਸੀਂ ਥਾਂ ਥਾਂ ਤੇ ਲਗਾਤਾਰ ਟੱਕਰਾਂ ਤਾਂ ਮਾਰ ਰਹੇ ਹਾਂ, ਪਰ ਜਿੱਥੇ ਧਰਮ ਹੈ, ਜਿੱਥੋਂ ਸਾਨੂੰ ਧਰਮ ਦੀ ਅਸਲੀਅਤ ਸਮਝ ਆਉਣੀ ਹੈ, ਉਸ ਪਾਸੇ ਅਸੀਂ ਧਿਆਨ ਨਹੀਂ ਕਰ ਰਹੇ। ਧਰਮ ਸਮਝਣ ਵਾਸਤੇ ਕੋਈ ਸਾਨੂੰ ਬਹੁਤਾ ਜ਼ਿਆਦਾ ਲੰਬਾ ਚੌੜਾ ਵਿਸ਼ੇਸ਼ ਤੌਰ ਤੇ ਕੋਈ ਸਥਾਨ ਜਾਂ ਕੋਈ ਭਾਸ਼ਣ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਚਾਹੀਦੇ, ਕੋਈ ਵਿਸ਼ੇਸ਼ ਪੁਜਾਰੀ ਸ਼੍ਰੇਣੀ ਨਹੀਂ ਚਾਹੀਦੀ। ਧਰਮ ਸਤਿਗੁਰੂ ਨੇ ਬਾਣੀ ਦੇ ਰਾਹੀਂ ਸਮਝਾਤਾ ਔਰ ਸਾਨੂੰ ਸਾਰਿਆਂ ਸਿੱਖਾਂ ਨੂੰ, ਸਾਰਿਆਂ ਨੂੰ ਗੁਰਬਾਣੀ ਦੇ ਲੜਲਾ ਕੇ ਕਹਿ ਦਿੱਤਾ, ਭਾਈ ਤੁਸੀਂ ਇਸ ਗੁਰਬਾਣੀ ਤੋਂ ਆਪਣੇ ਧਰਮ ਦੇ, ਆਪਣੇ ਜੀਵਨ ਜਾਚ ਦੇ, ਸਮਾਜ ਦੀ ਲਗਾਤਾਰ ਅਗਵਾਈ ਲੈਂਦੇ ਰਹਿਣਾ ਹੈ, ਗੁਰਬਾਣੀ ਤੋਂ ਲਾਭ ਪ੍ਰਾਪਤ ਕਰਨਾ ਹੈ। ਹੁਣ ਜਦੋਂ ਧਰਮ ਦੀ ਗੱਲ ਆਏਗੀ, ਖਿਮਾ ਕਰਨਾ, ਧਰਮ ਸਾਡੇ ਵਪਾਰ ਵਿੱਚ ਚਾਹੀਦਾ ਸੀ, ਸਾਡੇ ਚਾਲ ਚੱਲਣ ਵਰਤੋਂ ਵਿਹਾਰ ਵਿੱਚ ਧਰਮ ਚਾਹੀਦਾ ਸੀ, ਪਰ ਅਫਸੋਸ ਦੀ ਬਾਤ ਹੈ, ਧਰਮ ਸਾਡੇ ਕਾਰੋਬਾਰ ਵਿੱਚ ਹੋਣਾ ਚਾਹੀਦਾ ਸੀ, ਅੱਜ ਧਰਮ ਹੀ ਕਾਰੋਬਾਰ ਬਣ ਚੁੱਕਾ ਹੈ। ਐਸੀ ਹਾਲਤ ਜਦੋਂ ਬਣ ਜਾਏ, ਧਰਮ ਕਾਰੋਬਾਰ ਦੇ ਵਿੱਚ ਜਾਣ ਦੀ ਜਗ੍ਹਾ ਤੇ ਧਰਮ ਹੀ ਕਾਰੋਬਾਰ ਬਣ ਜਾਏ, ਧਰਮ ਦੁਕਾਨਾਂ ਵਿੱਚ ਚਾਹੀਦਾ ਸੀ, ਧਰਮ ਘਰਾਂ ਅੰਦਰ ਚਾਹੀਦਾ ਸੀ, ਪਰ ਜਦੋਂ ਧਰਮ ਹੀ ਇੱਕ ਦੁਕਾਨ ਬਣ ਜਾਏ, ਧਰਮ ਹੀ ਇੱਕ ਕਾਰੋਬਾਰ ਬਣ ਜਾਏ, ਧਰਮ ਹੀ ਇੱਕ ਧੰਦਾ ਬਣ ਜਾਏ, ਫਿਰ ਕਿਸੇ ਸੁਧਾਰ ਦੀ ਕਿਸੇ ਇਨਕਲਾਬ ਦੀ ਆਸ ਰੱਖਣੀ ਨਿੱਤ ਹੈ, ਗਲਤ ਹੈ, ਨਹੀਂ ਆਸ ਰੱਖੀ ਜਾ ਸਕਦੀ। ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਬੜੇ ਸੁੰਦਰ ਵਿਚਾਰ ਗੁਰਬਾਣੀ ਦੇ ਰਾਹੀਂ ਵੀ ਦਿੱਤੇ ਔਰ ਸਮਝਾਇਆ। ਦੇਖੋ ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀਚੈ ਵਪਾਰ। ਭਾਈ ਪਹਿਲਾਂ ਵਸਤੂ ਦੀ ਪਛਾਣ ਕਰੋ, ਵਸਤੂ ਕੀ ਖਰੀਦਣੀ ਹੈ, ਉਸ ਵਸਤੂ ਦਾ ਜੀਵਨ ਵਿੱਚ ਕੀ ਲਾਭ ਪ੍ਰਾਪਤ ਹੋਏਗਾ, ਉਸ ਵਸਤੂ ਦਾ ਜੀਵਨ ਵਿੱਚ ਕੀ ਥਾਂ ਹੈ, ਉਸ ਵਸਤੂ ਦੀ ਸਾਡੇ ਜੀਵਨ ਵਿੱਚ ਕੀ ਲੋੜ ਹੈ, ਇਹਦੇ ਨਾਲ ਲਾਭ ਕੀ ਹੋਏਗਾ, ਨੁਕਸਾਨ ਕੀ ਹੋਏਗਾ, ਪਹਿਲਾਂ ਸਾਨੂੰ ਇਹ ਪਤਾ ਕਰਨਾ ਪਏਗਾ। ਸਤਿਗੁਰੂ ਨੇ ਬੜੇ ਪਿਆਰ ਨਾਲ ਸੰਬੋਧਨ ਕਰਕੇ ਆਖਿਆ, ਸੁਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ। ਆ ਤੈਨੂੰ ਇੱਕ ਬੜੇ ਪਤੇ ਦੀ ਗੱਲ, ਬਹੁਤ ਉੱਚ ਦਰਜੇ ਦੀ ਗੱਲ, ਇੱਕ ਸ੍ਰੇਸ਼ਟ ਗੱਲ ਸਮਝਾਵਾਂ। ਆ ਭਾਈ, ਹੇ ਸੋਹਣੇ ਭਾਈ, ਹੇ ਸੁਨੱਖੇ ਭਾਈ, ਆ ਤੂੰ ਸਾਰੀ ਧਰਤੀ ਦਾ ਸਰਦਾਰ ਹੈ, ਇਨਸਾਨ ਅਖਵਾਉਣਾ ਆ, ਆ ਤੈਨੂੰ ਇੱਕ ਗੂੜੇ ਪਤੇ ਦੀ ਉੱਚੀ ਸ੍ਰੇਸ਼ਟ ਗੱਲ ਸਮਝਾਵਾਂ। ਕੀ ਗੱਲ ਹੈ? ਪਹਿਲਾਂ ਵਸਤ ਸਿਝਾਣ ਕਹਿ ਤਾਂ ਕੀ ਚੈ ਵਪਾਰ। ਪਹਿਲਾਂ ਵਸਤੂ ਦੀ ਪਛਾਣ ਕਰੀਏ, ਫਿਰ ਵਪਾਰ ਦੀ ਗੱਲ ਕਰੀਏ, ਉਸ ਨੂੰ ਜੀਵਨ ਵਿੱਚ ਖੱਟਣ ਦੀ, ਜੀਵਨ ਵਿੱਚ ਧਾਰਨ ਕਰਨ ਦੀ ਗੱਲ ਕਰੀਏ, ਪਹਿਲਾਂ ਅਸੀਂ ਉਹਦੀ ਪਛਾਣ ਕਰੀਏ। ਅੱਜ ਪਛਾਣ ਨਹੀਂ ਹੁੰਦੀ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਸੁਣਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ। ਇਸ ਪਾਸੇ ਸਾਡਾ ਕੋਈ ਧਿਆਨ ਨਹੀਂ, ਸਾਰੀ ਕੌਮ ਦਾ ਧਿਆਨ ਕਰਮ ਕਾਂਡਾਂ ਵੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਆਰੰਭ ਕਰਾਉਣਾ ਹੋਵੇ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਤੇ ਵੀ ਚਲੇ ਜਾਓ। ਮੈਂ ਲਗਾਤਾਰ ਇਸ ਸਾਰੇ ਸਿਲਸਿਲੇ ਅੰਦਰ ਵਿਚਰ ਕੇ ਆਪ ਦੇਖਦਾ ਹਾਂ ਔਰ ਇਸ ਗੱਲ ਨੂੰ ਨੇੜਿਓਂ ਹੋ ਕੇ ਦੇਖਣ ਦਾ ਯਤਨ ਕਰ ਰਿਹਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕਰਨਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਨਾ ਹੋਵੇ, ਅਸੀਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਬੈਠੇ ਹੋਈਏ, ਗੁਰਬਾਣੀ ਨੂੰ ਸੁਣਨ ਲਈ, ਗੁਰਬਾਣੀ ਨੂੰ ਸਮਝਣ ਲਈ, ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣ ਲਈ ਸਾਡੀ ਕੋਈ ਤਿਆਰੀ ਨਹੀਂ। ਪਾਠ ਆਰੰਭ ਕਰਨਾ ਹੋਵੇ ਘਰ ਵਾਲਿਆਂ ਨੂੰ, ਪਾਠ ਕਰਨ ਵਾਲਿਆਂ ਨੂੰ, ਗੁਰਦੁਆਰੇ ਵਾਲਿਆਂ ਨੂੰ, ਸਭ ਤੋਂ ਵੱਧ ਧਿਆਨ ਜਾਂ ਚਿੰਤਾ ਇਸ ਗੱਲ ਦੀ ਹੁੰਦੀ ਵੀ ਜਿਹੜਾ ਅਖੰਡ ਪਾਠ ਨਾਲ ਕੁੰਭ ਰੱਖਣਾ ਉਹ ਕਿੱਥੇ ਰੱਖਿਆ ਹੋਇਆ, ਉਹ ਲਿਆਂਦਾ ਹੈ ਕਿ ਨਹੀਂ ਲਿਆਂਦਾ। ਹਾਲਾਂਕਿ ਸਿੱਖ ਰਹਿਤ ਮਰਜ਼ਾਦਾ ਨੂੰ ਪੜਾਂਗੇ, ਸਾਨੂੰ ਪਤਾ ਲੱਗੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕਿਵੇਂ ਜੁੜਨਾ ਹੈ। ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਕਾਸ਼ ਕਰਦੇ ਵਕਤ, ਪੜ੍ਹਦੇ ਵਕਤ ਅਸਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਕਿਹੜੀਆਂ ਗੱਲਾਂ ਲੈਣੀਆਂ ਹਨ, ਕਿਹੜੀਆਂ ਗੱਲਾਂ ਛੱਡਣੀਆਂ ਹਨ। ਪਰ ਵੇਖਾ ਵੇਖੀ ਬਹੁਤ ਸਾਰੀਆਂ ਐਸੀਆਂ ਹੋਰ ਗੱਲਾਂ ਸਾਡੇ ਇਸ ਸਮਾਜ ਵਿੱਚ ਲਗਾਤਾਰ ਘਰ ਕਰ ਚੁੱਕੀਆਂ ਹਨ। ਮੈਂ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ। ਗੁਰਬਾਣੀ ਸਾਡੇ ਜੀਵਨ ਲਈ ਹੈ, ਅਸਾਂ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਬੁਰਿਆਈਆਂ ਛੱਡ ਕੇ ਗੁਰਬਾਣੀ ਦੇ ਵਿੱਚ ਦਰਸਾਈਆਂ ਹੋਈਆਂ ਚੰਗਿਆਈਆਂ ਨੂੰ ਧਾਰਨ ਕਰਨਾ ਹੈ। ਪਰ ਅਸੀਂ ਉਸ ਪਾਸੇ ਧਿਆਨ ਘੱਟ ਦੇ ਕੇ ਤੇ ਅਸੀਂ ਕੇਵਲ ਜੁੜੇ ਹਾਂ ਪਾਣੀ ਨਾਲ, ਅਸੀਂ ਜੁੜੇ ਹੋਏ ਹਾਂ ਕੇਵਲ ਤੇ ਕੇਵਲ ਹੋਰ ਬਾਹਰੀ ਰਸਮਾਂ ਰਿਵਾਜਾਂ ਦੇ ਨਾਲ। ਰਸਮੋ ਰਿਵਾਜ ਨਿਭਾਉਣ ਨਾਲ ਧਰਮ ਜ਼ਿੰਦਗੀ ਵਿੱਚ ਨਹੀਂ ਆਏਗਾ। ਧਰਮ ਜ਼ਿੰਦਗੀ ਵਿੱਚ ਤਾਂ ਆ ਸਕਦਾ ਆ ਜੇ ਸਤਿਗੁਰੂ ਗਰੀਬ ਨਿਵਾਜ ਦਾ ਦਿੱਤਾ ਹੋਇਆ ਗਿਆਨ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਪਹਿਲਾਂ ਪੜ੍ਹ ਚੁੱਕਾ ਹਾਂ ਕਬੀਰਾ, ਜਹਾਂ ਗਿਆਨ ਤਹਾਂ ਧਰਮ ਹੈ। ਇਸਦਾ ਮਤਲਬ ਦੂਜਾ ਪੱਖ ਵੀ ਹੈ, ਇਸਦਾ ਮਤਲਬ ਹੋਇਆ ਜਿੱਥੇ ਗਿਆਨ ਨਹੀਂ ਉੱਥੇ ਧਰਮ ਵੀ ਨਹੀਂ, ਜਿੱਥੇ ਧਰਮ ਹੈ ਉੱਥੇ ਗਿਆਨ ਦਾ ਹੋਣਾ ਅਤ ਜ਼ਰੂਰੀ ਹੈ। ਤੋ ਸਤਿਗੁਰੂ ਗਰੀਬ ਨਿਵਾਜ ਅੱਜ ਬਖਸ਼ਿਸ਼ ਕਰਕੇ ਸਾਨੂੰ ਇਹ ਉਪਦੇਸ਼ ਜੋ ਦਿੱਤਾ ਹੈ, ਇਸ ਵਿੱਚ ਸਾਨੂੰ ਇਹੀ ਸਮਝਾਇਆ ਭਾਈ, ਜੇ ਰਤਨ ਜਨਮ ਖੱਟਣਾ ਹੈ, ਲਾਭ ਪ੍ਰਾਪਤ ਕਰਨਾ ਹੈ, ਕੁਝ ਲਾਹਾ ਪ੍ਰਾਪਤ ਕਰਨਾ ਹੈ, ਸੱਚ ਵਾਲੇ ਪਾਸਿਓਂ ਕੁਝ ਬਖਸ਼ਿਸ਼ ਲੈਣੀ ਹੈ, ਤੇ ਆਓ ਸਾਨੂੰ ਇਹ ਯਤਨ ਕਰਨਾ ਪਏਗਾ, ਧਰਮ ਨਾਲ ਜੁੜਨਾ ਪਏਗਾ। ਧਰਮ ਨੂੰ ਲੱਭਣ ਵਾਸਤੇ ਸਾਨੂੰ ਗਿਆਨ ਦਾ ਆਸਰਾ ਲੈਣਾ ਪਏਗਾ। ਜਦੋਂ ਗਿਆਨ, ਧਰਮ, ਗੁਰੂ ਦਰਸਾਇਆ ਹੋਇਆ ਸਾਡੇ ਜੀਵਨ ਵਿੱਚ ਹੋਏਗਾ ਤੇ ਸਤਿਗੁਰੂ ਆਖਦੇ ਹੈ ਜੀਉ ਨਿਰਮਲ ਬਾਹਰੋਂ ਨਿਰਮਲ। ਉਹ ਮਨੁੱਖ ਅੰਦਰੋਂ ਵੀ ਨਿਰਮਲ ਹੋ ਗਿਆ, ਉਹ ਮਨੁੱਖ ਬਾਹਰੋਂ ਵੀ ਨਿਰਮਲ ਹੋ ਗਿਆ। ਫਿਰ ਸਤਿਗੁਰੂ ਆਖਦੇ ਹੈ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਭਾਈ ਅੰਦਰੋਂ ਵੀ ਬਾਹਰ, ਅੰਦਰੋਂ ਵੀ ਨਿਰਮਲ ਬਾਹਰੋਂ ਵੀ ਨਿਰਮਲ। ਜਿਹੋ ਜਿਹਾ ਬਾਹਰ ਦਿਸਦਾ ਹੈ ਉਹੋ ਜਿਹਾ ਅੰਦਰ ਵੀ ਧਰਮ ਨਜ਼ਰ ਆਉਂਦਾ ਹੈ। ਜੋ ਗੱਲਾਂ ਜ਼ੁਬਾਨ ਤੋਂ ਕਰਦੇ ਹਾਂ ਉਹ ਸਾਡੇ ਜੀਵਨ ਵਿੱਚ ਵੀ ਹੋਣੀਆਂ ਚਾਹੀਦੀਆਂ, ਵਰਤੋਂ ਵਿਹਾਰ ਕਾਰੋਬਾਰ ਵਿੱਚ ਸਾਡੇ ਸਮਾਜ ਵਿੱਚ ਵੀ ਪ੍ਰਤੱਖ ਨਜ਼ਰ ਆਉਣੀਆਂ ਚਾਹੀਦੀਆਂ। ਸਤਿਗੁਰੂ ਆਖਦੇ ਜਦੋਂ ਇਹ ਬਾਤ ਬਣ ਜਾਏਗੀ ਕਦੋਂ? ਸਤਿਗੁਰ ਤੇ ਕਰਨੀ ਕਮਾਣੀ, ਬੰਦਿਆਂ ਦੀ ਨਹੀਂ, ਵੇਖਾ ਵੇਖੀ ਦੀ ਨਹੀਂ। ਇਹ ਕਰਨੀ ਕਿੱਥੋਂ ਕਮਾਈ ਹੈ? ਸਤਿਗੁਰੂ ਜੀ ਤੋਂ ਕਮਾਈ ਹੈ। ਫਿਰ ਸਤਿਗੁਰੂ ਆਖਦੇ ਹੈ, ਜਿਨ੍ਹਾਂ ਨੇ ਐਸਾ ਜੀਵਨ ਬਣਾਇਆ, ਕੂੜ ਕੀ ਸੋਏ ਪਹੁੰਚੈ ਨਾਹੀਂ, ਉਹ ਮਨੁੱਖ, ਉਹ ਗੁਰਸਿੱਖ ਫਿਰ ਕੂੜ ਵਾਲੇ ਪਾਸੇ ਪੈਰ ਨਹੀਂ ਰੱਖਦੇ, ਉਹ ਕੂੜ ਦੇ ਗਾਹਕ ਨਹੀਂ ਬਣਦੇ, ਉਹ ਕੂੜ ਨੂੰ ਪ੍ਰਧਾਨਤਾ ਨਹੀਂ ਦਿੰਦੇ, ਉਹ ਕੂੜ ਵਾਲੇ ਪਾਸੇ ਕਦੇ ਧਿਆਨ ਲਾਉਂਦੇ ਹੀ ਨਹੀਂ, ਕੂੜ ਦਾ ਸਾਥ ਦਿੰਦੇ ਹੀ ਨਹੀਂ, ਸੱਚ ਦੇ ਸਾਥ ਖਲੋਂਦੇ ਹੈ। ਸੱਚ ਦੇ ਸਾਥ ਖਲੋਣ ਦਾ ਭਾਵੇਂ ਕੋਈ ਵੀ ਮੁੱਲ ਤਾਰਨਾ ਪਵੇ, ਸੱਚ ਦਾ ਸਾਥ ਦਿੰਦਿਆਂ ਹੋਇਆਂ ਭਾਵੇਂ ਕੋਈ ਵੀ ਕੀਮਤ ਤਾਰਨੀ ਪੈ ਜਾਏ, ਉਹ ਫਿਰ ਉਸ ਤੋਂ ਮੋਹ ਨਹੀਂ ਵੱਟਦੇ, ਉਸ ਤੋਂ ਪੈਰ ਪਿੱਛੇ ਨਹੀਂ ਹਟਾਉਂਦੇ। ਗੁਰੂ ਸਵਾਰਿਓ, ਸਤਿਗੁਰੂ ਗਰੀਬ ਨਿਵਾਜ ਦੀ ਬਾਣੀ ਨੂੰ ਜਦੋਂ ਪੜਾਂਗੇ, ਇਹ ਬਲ, ਇਹ ਦ੍ਰਿੜਤਾ ਸਾਨੂੰ ਬਾਣੀ ਤੋਂ ਮਿਲ ਜਾਏਗੀ। ਪਰ ਐਸਾ ਹੈ, ਅੱਜ ਅਸੀਂ ਗੁਰਬਾਣੀ ਨੂੰ ਕੇਵਲ ਨਮਸਕਾਰ ਤਾਂ ਜ਼ਰੂਰ ਕਰਦੇ ਹਾਂ, ਪਰ ਗੁਰਬਾਣੀ ਦੇ ਵਿਚਲੇ ਸੱਚ ਨਾਲ ਖਲੋਣ ਨੂੰ ਤਿਆਰ ਨਹੀਂ, ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ, ਆਪਣੇ ਸਮਾਜ ਵਿੱਚ, ਆਪਣੇ ਘਰਾਂ ਵਿੱਚ ਲਾਗੂ ਕਰਨ ਨੂੰ ਤਿਆਰ ਨਹੀਂ ਹਾਂ। ਜੇ ਅਸੀਂ ਗੁਰਬਾਣੀ ਨੂੰ ਨਮਸਕਾਰ ਕਰਦੇ ਹਾਂ, ਗੁਰਬਾਣੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਕਿਤੇ ਪੜ੍ਹ ਕੇ ਤੁਸੀਂ ਆਪ ਦੇਖ ਲੈਣਾ, ਗੁਰਬਾਣੀ ਦੇ ਜੋ ਸ਼ਬਦ ਹਨ, ਜੋ ਗੁਰਬਾਣੀ ਦੇ ਵਿੱਚ ਗੁਣ ਦਰਸਾਏ, ਉਪਦੇਸ਼ ਦਿੱਤਾ ਹੈ, ਸਾਡਾ ਸਮਾਜ, ਸਾਡੇ ਘਰਾਂ ਦਾ ਰਹਿਣ ਸਹਿਣ, ਸਾਡਾ ਆਮ ਵਰਤੋਂ ਵਿਹਾਰ ਗੁਰਬਾਣੀ ਦੇ ਉਹਨਾਂ ਸਿਧਾਂਤਾਂ ਨਾਲ ਅੱਜ ਮੇਲ ਨਹੀਂ ਖਾਂਦਾ। ਕਿਉਂ ਨਹੀਂ ਖਾਂਦਾ? ਕਿਉਂਕਿ ਅਸੀਂ ਬਾਣੀ ਆਪ ਨਹੀਂ ਪੜ੍ਹਦੇ, ਅਸੀਂ ਬਾਣੀ ਨੂੰ ਆਪ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਗੁਰਬਾਣੀ ਵਾਲੇ ਪਾਸੇ ਸਾਡਾ ਲਗਾ ਹੀ ਨਹੀਂ ਹੈ। ਅਸੀਂ ਹੁਣ ਗੁਰਬਾਣੀ ਨੂੰ ਕੇਵਲ ਤੇ ਕੇਵਲ ਪੂਜਣ ਤੱਕ ਸੀਮਤ ਹੋ ਗਏ, ਜਦੋਂ ਕਿ ਸਾਨੂੰ ਬਾਣੀ ਨੂੰ ਮੰਨਣਾ ਚਾਹੀਦਾ ਸੀ, ਆਪ ਪੜ੍ਹਦਿਆਂ ਹੋਇਆਂ ਬਾਣੀ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਸੀ। ਇਤਿਹਾਸ ਨੂੰ ਪੜ੍ਹਾਂਗੇ, ਮੈਨੂੰ ਉਹ ਇਸ ਇਤਿਹਾਸ ਦਾ ਪੱਖ, ਉਹ ਇਤਿਹਾਸ ਦੀ ਸਾਖੀ ਇਸ ਵਕਤ ਸਾਹਮਣੇ ਆਉਂਦੀ ਹੈ, ਜਦੋਂ ਗੜਸ਼ੰਕਰ ਦੇ ਇਲਾਕੇ ਅੰਦਰ ਗੁਰੂ ਅਰਜਨ ਸਾਹਿਬ ਨੇ ਭਾਈ ਤਿਲਕੇ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ। ਭਾਈ ਤਿਲਕੇ ਨੇ ਗੁਰਬਾਣੀ ਦਾ ਸਿਧਾਂਤ ਦਰਸਾ ਕੇ ਬਹੁਤ ਸਾਰੇ ਲੋਕਾਂ ਨੂੰ ਜਾਗਰਕ ਕੀਤਾ, ਬਹੁਤ ਸਾਰੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ, ਬਹੁਤ ਸਾਰੇ ਲੋਕਾਂ ਨੂੰ ਜੀਵਨ ਜਾਚ ਦਰਸਾਈ। ਉਹ ਭਲਿਓ ਲੋਕੋ, ਐਵੇਂ ਪੂਜਾ ਕਰ ਕਰਕੇ, ਐਵੇਂ ਲੋਕਾਂ ਦੇ ਪੈਰਾਂ ਤੇ ਮੱਥੇ ਟੇਕ ਟੇਕ ਕੇ, ਐਵੇਂ ਯਾਤਰਾ ਕਰ ਕਰਕੇ, ਤੀਰਥ ਇਸ਼ਨਾਨ ਕਰ ਕਰਕੇ ਕਿਉਂ ਸਮਾਂ ਬਰਬਾਦ ਕਰਦੇ ਹੋ? ਧਰਮ ਇਹ ਹੈ, ਨਾ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਹੈ, ਨਾ ਕਿਸੇ ਦੇ ਪੈਰੀ ਲੱਗਣ ਦੀ ਲੋੜ ਹੈ, ਨਾ ਕਿਸੇ ਕੋਲੋਂ ਕੋਈ ਧਾਗੇ ਤਵੀਤ ਜੰਤਰ ਮੰਤਰ ਕਰਾਉਣ ਦੀ ਲੋੜ ਹੈ, ਨਾ ਕਿਸੇ ਕੋਲੋਂ ਥਾਪੜੇ ਲੈਣ ਦੀ ਲੋੜ ਹੈ ਕਿ ਤੂੰ ਮੇਰੇ ਸਿਰ ਤੇ ਹੱਥ ਰੱਖ, ਸ਼ਾਇਦ ਇਹਦੇ ਨਾਲ ਹੀ ਨੌ ਨਿਧੀਆਂ ਮਿਲ ਜਾਣ। ਨਹੀਂ, ਧਰਮ ਹੈ ਗਿਆਨ ਨੂੰ ਹਾਸਲ ਕਰਨਾ, ਸਮਝ ਨੂੰ ਹਾਸਲ ਕਰਨਾ, ਬੁਰਿਆਈਆਂ ਨੂੰ ਛੱਡ ਕੇ ਚੰਗਿਆਈਆਂ ਦਾ ਸਾਥ ਦੇਣਾ। ਤੁਸੀਂ ਇਸ ਜੀਵਨ ਨੂੰ ਅਪਣਾਓ। ਜਦੋਂ ਭਾਈ ਤਿਲਕੇ ਨੇ ਐਸਾ ਜੀਵਨ ਦਰਸਾਇਆ, ਐਸਾ ਉਪਦੇਸ਼ ਗੁਰੂ ਨਾਨਕ ਦੇ ਸਿੱਖੀ ਦਾ ਗੜਸ਼ੰਕਰ ਦੇ ਇਲਾਕੇ ਦੇ ਅੰਦਰ ਦਰਸਾਇਆ, ਬਹੁਤ ਵੱਡੀ ਗਿਣਤੀ ਅੰਦਰ ਮਾਈ ਭਾਈ ਭਾਈ ਤਿਲਕੇ ਦੇ ਇਸ ਉਪਦੇਸ਼ ਦੇ ਰਾਹੀਂ ਗੁਰੂ ਨਾਨਕ ਦੇ ਸਿੱਖੀ ਨਾਲ ਜੁੜ ਗਏ। ਹੁਣ ਇਸੇ ਇਲਾਕੇ ਅੰਦਰ ਇੱਕ ਜੋਗੀ ਰਹਿੰਦਾ ਸੀ, ਉਹ ਜੋਗੀ ਜਿਹੜਾ ਆਪਣੇ ਆਪ ਨੂੰ ਬਹੁਤ ਰੱਬ ਦੇ ਨੇੜੇ ਧਰਮੀ ਤੇ ਬਹੁਤ ਕਰਾਮਾਤੀ ਆਪਣੇ ਆਪ ਨੂੰ ਦਰਸਾਉਂਦਾ ਸੀਗਾ। ਲੋਕ ਮੰਨਦੇ ਸੀ ਕਿ ਬੜਾ ਕਰਾਮਾਤੀ ਹੈ, ਇਹ ਜਿਹਦੇ ਵੱਲ ਇੱਕ ਵਾਰੀ ਨਜ਼ਰ ਕਰ ਦਿੰਦਾ ਹੈ ਉਹਦੀਆਂ ਪੌਂ ਬਾਰਾਂ ਹੋ ਜਾਂਦੀਆਂ, ਜਿਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਉਹਦੇ ਤੇ ਸਾਰੇ ਦੁੱਖ ਕਲੇਸ਼ ਕੱਟੇ ਜਾਂਦੇ ਆ, ਬਹੁਤ ਸਾਰੀਆਂ ਐਸੀਆਂ ਗੱਲਾਂ ਪ੍ਰਚਲਿਤ ਸੀ। ਹੁਣ ਇਸ ਜੋਗੀ ਦਾ ਜਦੋਂ ਗੜ ਟੁੱਟਣਾ ਸ਼ੁਰੂ ਹੋਇਆ, ਜੋਗੀ ਦੀ ਆਮਦਨ ਵਿੱਚ ਫਰਕ ਪਿਆ, ਇਸ ਜੋਗੀ ਦਾ ਜੋ ਲਗਾਤਾਰ ਇਕੱਠ ਸੀ ਉਹਦੇ ਵਿੱਚ ਫਰਕ ਪਿਆ, ਭਾਈ ਤਿਲਕੇ ਦੀ ਗੱਲ ਦਾ ਅਸਰ ਹੋਣਾ ਸ਼ੁਰੂ ਹੋਇਆ ਤੇ ਇਸ ਜੋਗੀ ਨੇ ਇੱਕ ਦਿਨ ਸ਼ੋਸ਼ਾ ਛੱਡਿਆ। ਆਖਣ ਲੱਗਿਆ, ਜਿਹੜਾ ਇਸ ਪੁੰਨਿਆ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ ਮੇਰੇ ਦਰਸ਼ਨ ਕਰੇਗਾ, ਉਹਨਾਂ ਨੂੰ ਸਿੱਧੀਆਂ ਹੀ ਸਵਰਗ ਦੀਆਂ ਟਿਕਟਾਂ ਮਿਲਣਗੀਆਂ, ਸਿੱਧੇ ਹੀ ਸਵਰਗਾਂ ਨੂੰ ਜਾਣਗੇ, ਕਿਸੇ ਜਪ ਤਪ ਦੀ, ਕਿਸੇ ਧਰਮ ਕਰਮ ਦੀ ਲੋੜ ਹੀ ਨਹੀਂ, ਮੇਰੇ ਦਰਸ਼ਨ ਕਰ ਲਓ, ਸਿੱਧੇ ਹੀ ਸਵਰਗਾਂ ਨੂੰ ਜਾਣਗੇ। ਜਦੋਂ ਐਸਾ ਐਲਾਨ ਹੋਇਆ, ਬਹੁਤ ਸਾਰੇ ਮੰਦਬੁੱਧੀ ਲੋਕ, ਬਹੁਤ ਸਾਰੇ ਵਹਿਮੀ ਭਰਮੀ ਲੋਕ ਲਾਈਨਾਂ ਲਗਾ ਕੇ ਜੋਗੀ ਦੀ ਉਸ ਕੁਟੀਆ ਦੇ ਸਾਹਮਣੇ ਆ ਖੜੇ ਹੋਏ, ਦਰਸ਼ਨ ਕਰਦੇ ਹੈ, ਜੋ ਜਥਾ ਸ਼ਕਤ ਭੇਟਾ ਉਹਦੇ ਪੈਰਾਂ ਤੇ ਰੱਖਦੇ ਹੈ, ਮੱਥਾ ਟੇਕਦੇ ਆ, ਜੋਗੀ ਉਹਨਾਂ ਦੇ ਸਿਰ ਤੇ ਹੱਥ ਰੱਖਦਾ, ਸਿੱਧੀਆਂ ਸਵਰਗਾਂ ਦੀਆਂ ਟਿਕਟਾਂ ਜਿਉਂ ਸਵੇਰ ਤੋਂ ਵੰਡਣ ਲੱਗਿਆ, ਸ਼ਾਮ ਤੱਕ ਸਿਲਸਿਲਾ ਚੱਲਦਾ ਰਿਹਾ। ਸ਼ਾਮ ਦੇ ਵਕਤ ਜੋਗੀ ਨੇ ਆਪਣੇ ਚੇਲੇ ਬਾਲਕਿਆਂ ਨੂੰ ਸੱਦ ਕੇ ਪੁੱਛਿਆ, ਭਈ ਹੁਣ ਤੱਕ ਕੀ ਗੜਸ਼ੰਕਰ ਦੇ ਆਲੇ ਦੁਆਲੇ ਦੇ ਸਾਰੇ ਲੋਕ ਇੱਥੇ ਆ ਗਏ ਨੇ ਜਾਂ ਕੁਝ ਰਹਿੰਦੇ ਨੇ? ਤੇ ਚੇਲਿਆਂ ਨੇ ਰਿਪੋਰਟ ਦਿੱਤੀ, ਆਖਣ ਲੱਗੇ ਮਹਾਰਾਜ ਸਾਰੇ ਲੋਕ ਆ ਗਏ ਨੇ, ਬਹੁਤ ਲੋਕਾਂ ਨੇ ਹਾਜ਼ਰੀ ਭਰੀ ਹੈ, ਸਵਰਗਾਂ ਦਾ ਫਲ ਪ੍ਰਾਪਤ ਕੀਤਾ ਦਰਸ਼ਨ ਕਰਕੇ। ਪਰ ਜਿਹੜੇ ਭਾਈ ਤਿਲਕੇ ਦਾ ਸਾਥ ਦਿੰਦੇ ਨੇ, ਜਿਹੜੇ ਭਾਈ ਤਿਲਕੇ ਨਾਲ ਸੰਗਤ ਵਿੱਚ ਬਹਿੰਦੇ ਨੇ ਉਹ ਨਹੀਂ ਆਏ। ਆਖਣ ਲੱਗਿਆ ਜਾਓ ਉਹਨਾਂ ਨੂੰ ਵੀ ਸੱਦ ਕੇ ਲਿਆਓ, ਸੁਨੇਹਾ ਭੇਜੋ, ਹੋ ਸਕਦਾ ਸੁਨੇਹਾ ਨਾ ਮਿਲਿਆ ਹੋਵੇ, ਅਜੇ ਮੈਂ ਹੋਰ ਚਿਰ ਬੈਠ ਸਕਦਾ, ਸਮਾਂ ਲਗਾ ਸਕਦਾ, ਆ ਜਾਓ ਜਿੰਨੇ ਦਰਸ਼ਨ ਕਰਨੇ ਕਰ ਲਓ। ਜਦੋਂ ਦੁਬਾਰਾ ਸੁਨੇਹਾ ਗਿਆ, ਭਾਈ ਤਿਲਕੇ ਦੀ ਸਿੱਖਿਆ ਦੇ ਨਾਲ ਜਾਗਰਤ ਹੋ ਚੁੱਕੇ ਸਿੱਖ ਨਾ ਆਏ। ਅਖੀਰ ਜੋਗੀ ਨੇ ਪੁੱਛਿਆ ਭਾਈ ਤਿਲਕੇ ਨੂੰ ਮਨਾਓ, ਭਾਈ ਤਿਲਕੇ ਨੂੰ ਲਿਆਓ, ਕਿਉਂਕਿ ਸਿੱਖ ਆਖਦੇ ਆ ਜੇ ਤਿਲਕਾ ਮੰਨ ਜਾਏ, ਜੇ ਭਾਈ ਤਿਲਕਾ ਆ ਕੇ ਦਰਸ਼ਨ ਕਰ ਲਵੇ ਤੇ ਅਸੀਂ ਵੀ ਕਰ ਲਵਾਂਗੇ, ਸਾਨੂੰ ਹੁਣ ਇਸ ਤਰ੍ਹਾਂ ਦੇ ਕੰਮ ਦੀ ਲੋੜ ਨਹੀਂ, ਅਸੀਂ ਕਿਸੇ ਚੰਮ ਦੇ ਹੱਡੀਆਂ ਦੇ ਪੁਤਲੇ ਦੇ ਇਸ ਤਰ੍ਹਾਂ ਦੇ ਦਰਸ਼ਨ ਕਰਕੇ ਹੁਣ ਕਿਸੇ ਸਵਰਗ ਦੀ ਲਾਲਸਾ ਨਹੀਂ ਰੱਖਦੇ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ, ਕਬੀਰ ਸੁਰਗ ਵਾਸ ਨਾ ਬਾਂਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ, ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਸਾਨੂੰ ਇਹ ਸਮਝ ਆ ਚੁੱਕੀ ਗੁਰੂ ਦੀ ਕਿਰਪਾ ਨਾਲ ਹੁਣ ਅਸੀਂ ਕਿਸੇ ਨਰਕ ਦੀ ਕਿਸੇ ਸਵਰਗ ਦੀ ਚਾਹਨਾ ਵੀ ਨਹੀਂ ਰੱਖਦੇ, ਅਸੀਂ ਕਾਣ ਵੀ ਨਹੀਂ ਰੱਖਦੇ, ਮੁਥਾਜੀ ਵੀ ਨਹੀਂ ਰੱਖਦੇ, ਅਸੀਂ ਇਹਨਾਂ ਨਰਕਾਂ ਸਵਰਗਾਂ ਤੋਂ ਉੱਤੇ ਚਲੇ ਗਏ। ਜਦੋਂ ਭਾਈ ਤਿਲਕੇ ਨੂੰ ਇਹ ਸੁਨੇਹਾ ਗਿਆ, ਭਾਈ ਤਿਲਕੇ ਨੇ ਆਖਿਆ ਮੈਂ ਨਹੀਂ ਆਉਂਦਾ, ਮੈਨੂੰ ਇਹੋ ਜਿਹੀ ਮੁਕਤੀ ਦੀ ਇਹੋ ਜਿਹਾ ਸਵਰਗ ਦੀ ਲੋੜ ਹੀ ਨਹੀਂ ਹੈ, ਇਹੋ ਜਿਹਾ ਸਵਰਗ ਕਿਤੇ ਹੈ ਹੀ ਨਹੀਂ ਹੈ, ਬਾਣੀ ਨੇ ਦਰਸਾ ਦਿੱਤਾ ਹੈ, ਗੁਰੂ ਸਾਹਿਬ ਨੇ ਸਮਝਾ ਦਿੱਤਾ, ਅਸੀਂ ਨਹੀਂ ਮੰਨਦੇ। ਭਾਈ ਤਿਲਕੇ ਨੇ ਜਦੋਂ ਨਾ ਕੀਤੀ, ਜੋਗੀ ਆਪ ਚੱਲ ਕੇ ਭਾਈ ਤਿਲਕੇ ਦੇ ਘਰ ਪਹੁੰਚ ਗਿਆ ਔਰ ਭਾਈ ਤਿਲਕੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਆਖਣ ਲੱਗਿਆ ਨਹੀਂ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਣਾ ਜਿਹੜਾ ਝੂਠਾ ਹੈ, ਬੇਈਮਾਨ ਹੈ, ਫਰੇਬ ਕਰਦਾ ਹੈ, ਦੂਜਿਆਂ ਦਾ ਸ਼ੋਸ਼ਣ ਕਰਦਾ ਹੈ, ਦੂਜਿਆਂ ਨੂੰ ਲਗਾਤਾਰ ਇਸ ਤਰ੍ਹਾਂ ਭਰਮ ਵਹਿਮ ਵਿੱਚ ਫਸਾ ਕੇ ਲੁੱਟਦਾ ਹੈ, ਮੈਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਣਾ। ਜੋਗੀ ਨੇ ਦਰਵਾਜ਼ਾ ਖੜਕਾਇਆ, ਆਖਿਆ ਭਾਈ ਤਿਲਕੇ ਬੂਹਾ ਖੋਲ, ਤੂੰ ਦਰਸ਼ਨ ਕਰਨ ਨਹੀਂ ਆਇਆ, ਤੇਰੇ ਭਾਗ ਮੰਦੇ, ਮੈਂ ਦਰਸ਼ਨ ਤੈਨੂੰ ਆਪ ਦੇਣ ਆ ਗਿਆ, ਆ ਦਰਸ਼ਨ ਕਰ। ਭਾਈ ਤਿਲਕੇ ਆਖਿਆ ਨਹੀਂ, ਮੈਂ ਕਿਸੇ ਹੱਡ ਚੰਮ ਦੇ ਦਰਸ਼ਨ ਨਹੀਂ ਕਰਦਾ, ਮੈਨੂੰ ਇਹੋ ਜਿਹੇ ਦਰਸ਼ਨਾਂ ਦੀ ਹੁਣ ਲੋੜ ਨਹੀਂ, ਨਾ ਮੈਨੂੰ ਮੁਕਤੀ ਚਾਹੀਦੀ ਹੈ, ਨਾ ਮੈਨੂੰ ਤੇਰਾ ਸਵਰਗ ਚਾਹੀਦਾ ਹੈ, ਜਾ ਦੌੜ ਜਾ, ਜਿੱਧਰੋਂ ਆਇਆ ਉਧਰੇ ਚਲੇ ਜਾ, ਮੈਨੂੰ ਤਾਂ ਮੇਰੇ ਗੁਰੂ ਨੇ ਮਤ ਦੇ ਦਿੱਤੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਮੇਰੀ ਤਾਂ ਪ੍ਰੀਤ ਗੁਰੂ ਦੇ ਚਰਨਾਂ ਨਾਲ ਹੈ, ਜਾ ਚਲੇ ਜਾ ਜਿੱਧਰੋਂ ਆਇਆ। ਜੋਗੀ ਨੇ ਅਖੀਰ ਹਾਰ ਕੇ ਤਰਲਾ ਲਿਆ, ਭਾਈ ਤਿਲਕੇ ਦਰਸ਼ਨ ਕਰਨੇ ਨਹੀਂ, ਦਰਸ਼ਨ ਦੇ ਹੀ ਦੇ। ਤੇ ਭਾਈ ਤਿਲਕੇ ਨੇ ਅੰਦਰੋਂ ਆਖਿਆ ਨਹੀਂ, ਨਾ ਮੈਂ ਦਰਸ਼ਨ ਕਿਸੇ ਦੇ ਕਰਦਾ ਆ, ਨਾ ਮੈਂ ਦਰਸ਼ਨ ਕਿਸੇ ਨੂੰ ਦਿੰਦਾ ਆ, ਮੈਂ ਤਾਂ ਗੁਰੂ ਨਾਨਕ ਦੇ ਸਿੱਖੀ ਨੂੰ ਧਾਰਨ ਕੀਤਾ ਹੈ, ਜੇ ਦਰਸ਼ਨ ਕਰਨੇ ਆ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ, ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਆਸਰਾ ਲੈ, ਗੁਰੂ ਅਰਜਨ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਧਾਰਨ ਕਰ ਲੈ, ਝੂਠ ਠੱਗੀ ਇਹਨੂੰ ਛੱਡ ਦੇ, ਨਾ ਤੂੰ ਇਹ ਸਾਰਾ ਕੁਝ ਜਾਣਦਾ ਆ, ਨਾ ਤੈਨੂੰ ਪਤਾ ਹੈ, ਐਵੇਂ ਲੋਕਾਂ ਨੂੰ ਲਗਾਤਾਰ ਭਰਮ ਵਹਿਮ ਵਿੱਚ ਫਸਾ ਕੇ ਤੇ ਆਪਣੀ ਇਹ ਦੁਕਾਨ ਚਲਾ ਰਿਹਾ, ਇਸ ਤਰ੍ਹਾਂ ਦਾ ਕੰਮ ਨਾ ਕਰ, ਦਰਸ਼ਨ ਕਰਨੇ ਆ ਗੁਰੂ ਅਰਜਨ ਸਾਹਿਬ ਦੇ ਜਾ ਕੇ ਕਰ, ਤੈਨੂੰ ਪਤਾ ਲੱਗ ਜਾਏਗਾ ਸੱਚ ਕੀ ਹੈ, ਸਿਧਾਂਤ ਕੀ ਹੈ, ਜੀਵਨ ਕੀ ਹੈ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਧਰਮ ਕਿਵੇਂ ਅਪਣਾਉਣਾ ਹੈ, ਧਰਮ ਦੀ ਸਿੱਖਿਆ ਕਿਵੇਂ ਦੇਣੀ ਹੈ, ਗੁਰੂ ਅਰਜਨ ਸਾਹਿਬ ਤੋਂ ਪਤਾ ਲੱਗ ਜਾਏਗਾ। ਇਹ ਜੋਗੀ ਆਪਣੇ ਚੇਲਿਆਂ ਦੇ ਸਮੇਤ ਗੁਰੂ ਅਰਜਨ ਸਾਹਿਬ ਕੋਲ ਜਾ ਕੇ ਸਾਰਾ ਪਖੰਡ ਛੱਡ ਕੇ ਗੁਰੂ ਨਾਨਕ ਜੀ ਦੀ ਸਿੱਖੀ ਧਾਰਨ ਕਰ ਗਿਆ। ਧੰਨ ਹਨ ਉਹ ਸਿੱਖ, ਧੰਨ ਹੈ ਗੁਰੂ ਦਾ ਇਹ ਸਿਧਾਂਤ, ਜਿਸ ਸਿਧਾਂਤ ਨੇ ਇੰਨੀ ਦ੍ਰਿੜਤਾ ਦਿੱਤੀ। ਪਰ ਜੇ ਕਿਤੇ ਭਾਈ ਤਿਲਕੇ ਦੀ ਜਗ੍ਹਾ ਤੇ ਮੇਰੇ ਵਰਗਾ ਹੁੰਦਾ ਜਾਂ ਭਾਈ ਤਿਲਕੇ ਦੀ ਸੰਗਤ ਕਰਨ ਵਾਲੇ ਹੋਰ ਮਾਈ ਭਾਈ ਲਗਾਤਾਰ ਅੱਜ ਵਰਗੇ ਹੁੰਦੇ ਤੇ ਸ਼ਾਇਦ ਗੁਰੂ ਨਾਨਕ ਦਾ ਘਰ ਛੱਡ ਕੇ, ਸਿਧਾਂਤ ਛੱਡ ਕੇ, ਬਾਣੀ ਦਾ ਆਸਰਾ ਛੱਡ ਕੇ ਤੇ ਸ਼ਾਇਦ ਪਖੰਡੀ ਜੋਗੀ ਦੇ ਦਰਸ਼ਨ ਕਰਕੇ ਸਵਰਗਾਂ ਦੀਆਂ ਟਿਕਟਾਂ ਲੈ ਹੀ ਲੈਂਦੇ, ਕਿਉਂਕਿ ਅੱਜ ਸਾਡੇ ਅੰਦਰ ਇਹ ਭੁਲੇਖਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਵੀ ਹੋਵੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਪ੍ਰਵਾਹ ਨਹੀਂ ਕਰਦੇ, ਕੋਈ ਬਾਬਾ ਆ ਜਾਏ ਉਹਦੇ ਮਗਰ ਲੱਗ ਤੁਰਦੇ ਹਾਂ, ਮੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਟੇਕਣੇ ਸ਼ੁਰੂ ਕਰ ਦਿੰਦੇ ਹਾਂ, ਐਸਾ ਸਾਡਾ ਲਗਾਤਾਰ ਆਲਾ ਦੁਆਲਾ ਬਣਦਾ ਹੈ। ਪਰ ਜਦੋਂ ਸਿੱਖੀ ਆ ਜਾਏ ਜਿੱਥੇ ਸੱਚ ਆ ਜਾਏ, ਜਿੱਥੇ ਗੁਰਬਾਣੀ ਦਾ ਸਿਧਾਂਤ ਵਸ ਜਾਏ। ਗਰੀਬ ਨਿਵਾਜ ਸਤਿਗੁਰੂ ਆਖਦੇ, ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸੱਚ ਸਮਾਣੀ। ਉਹ ਮਨ ਦੀ ਹਾਲਤ, ਮਨ ਦੀ ਅਵਸਥਾ, ਮਨ ਦੇ ਵਿਚਾਰ ਸੱਚ ਵਿੱਚ ਸਮਾ ਜਾਂਦੇ ਹਨ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ। ਉਹ ਭਾਈ ਸਿੱਖ ਵਣਜਾਰੇ, ਉਹ ਸਿੱਖ ਭਲੇ ਹਨ, ਉਹ ਗੁਰਸਿੱਖ ਚੰਗੇ ਹਨ, ਸਭ ਤੋਂ ਸ੍ਰੇਸ਼ਟ ਹਨ, ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਸੱਚ ਦੀ ਕਮਾਈ ਕਰਦਿਆਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਇਸ ਜਨਮ ਨੂੰ ਖੱਟ ਲਿਆ, ਲਾਭ ਪ੍ਰਾਪਤ ਕਰ ਲਿਆ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜਿਨ੍ਹਾਂ ਦਾ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋ ਗਿਆ, ਮਨ ਦੀ ਮੈਲ ਦੂਰ ਹੋ ਗਈ, ਉਹਨਾਂ ਨੇ ਸਦਾ ਹੀ ਗੁਰੂ ਦਾ ਸੰਗ ਮਾਣਿਆ, ਹਮੇਸ਼ਾ ਹੀ ਗੁਰੂ ਨੂੰ ਆਪਣੇ ਅੰਗ ਸੰਗ ਜਾਤਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਆਓ ਸਤਿਗੁਰੂ ਦੀ ਇਸ ਦਿੱਤੀ ਹੋਈ ਕਰਨੀ ਨੂੰ ਅਪਣਾ ਕੇ ਜੀਵਨ ਨੂੰ ਸੋਹਣਾ ਬਣਾਈਏ, ਸਮਾਜ ਨੂੰ ਸੋਹਣਾ ਬਣਾਈਏ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆਸ ਹੈ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਆਪ ਪੜ੍ਹਦਿਆਂ ਹੋਇਆਂ ਸਮਝਣ ਦਾ ਯਤਨ ਕਰਾਂਗੇ ਔਰ ਇਸ ਤੋਂ ਲਾਭ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਸਰਬੱਤ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਬੋਲ ਕੈ ਕੈ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਚਿੜੀ ਪਵੰਦਈ ਖੜਾ ਨਾ ਆਪ ਮੋਹਾਏ ਵਾਲੋ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਏ।

0: खालसा वाहे गुरु जी की फतेह। परम सम्मान योग साहिब सतगुरु गुरु ग्रंथ साहिब सच्चे पातशाह जी की पावन पवित्र चरण शरण विच सोभाए मान गुरु सवारे सतसंगी जनो, अज बाबा फरीद साहब जी दी पवित्र रचना तो उचारण कीते हुए अमृत श्लोकां दी प्रारंभता करनी है। पहले श्लोक दा पाठ आप साध संगत ने श्रवण कीता है। इस पवित्र श्लोक दा जो विषय है वो सिर्फ इस संसार विच अचेत पुणे विच जी रहे उस मनुख नू सुचेत करना है जिसने मौत नू याद नहीं कीता। ते बाबा फरीद साहब जी ने अपने श्लोकां दी प्रारंभता एक संसारी व्याह दी उदाहरण लेके किवें मौत मनुख नू जिंद नू व्याह के ले जांदी है, कितना कु दुख है, मनुख नू की करना चाहिदा है, इस संबंधी पहले श्लोक विच कृपा कीती है। आओ इस महान दरवेश दे इना रबी बचना नू विचारन तो पहला आप संगत बख्शो आशीष। धन गुरु ग्रंथ साहिब जी अपनी गोदी विच बठा प्रेम भावना और एकाग्रता दी दात बख्श के इस पवित्र बचन दी विचार आप विच वर्त के करा लवो। बख्शो आशीष और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। सतगुरु गुरु नानक साहब जी ने एक कृपालता इकले सिख समाज ऊपर ही नहीं पूरी मानवता मनुखता लोकाई ऊपर कीती है। ओ कृपा एक है कि हजूर ने वख वख थावां ते जेड़े परमात्मा दी याद विच परमेश्वर दी भगती विच ओत पोत भगत सन। हजूर ने ए नहीं देखिया कि ए लोक रब दी शिफत करदियां केड़ी भाषा किस बोली दी वरतों कर रहे ने। हजूर ने ए नहीं देखिया भी ए किस इलाके दे रहण वाले ने। हजूर ने ए नहीं विचारिया भी इन्हां लोकां ने रब नू केड़े नाम नाल संबोधन कीता है। सिर्फ इको गल देखी है कि जिस दा अंदर सच नाल जुड़ गया ते जिसने सच्चे दे गीत गाए मेरे सतगुरु ने उन्हां अमृत बचना नू इकत्र करके साडियां पीढ़ियां दे भले वास्ते गुरु ग्रंथ साहिब दा रूप दे दिता। धन गुरु नानक साहिब जी दा एक बचन हुंदा है सिर्फ तां अज आरंभता विच अर्ज करनी है कि कुछ शब्द इस्लामी अकीदे नाल संबंध ताउणे ने ते उन्हां नू सुन के ए ना मन विच विचारीए किते ना तर्क नू उठण दईए भी ए क्यों। धन गुरु नानक साहिब जी ने एक बहुत सोहणी उदाहरण दित्ती किन्ने देखो भगती दा संबंध जात बरादरी ते इलाके नाल रखी। तुसी दुनिया दे किसे कोने विच भी चले जाओ पानी जिथे भी पियोगे उथे प्यास बुझेगी। सूरज जिस धरती ते भी चढ़ेगा उथे ठंड दूर करेगा ओ निघ देगा रोशनी देगा। जे किते एक इंसान सूरज नू वख बोली नाल वख अखरां नाल पुकार दे ते की जेड़ा बंदा सन कह रहा है ते जेड़ा बंदा सूरज कह रहा है जेड़ा बंदा रवि कह रहा है जेड़ा बंदा आदित्य कह रहा है वक वक सूरज दे नाम ने। कभी सूरज ने कह कि तू मेनू रवि कहे ता मैं तेनू निग देना है। कभी उसने कह तू मेनू अंग्रेजी विच बोल मेनू फारसी विच बोल जा ए शब्द विशेष मेरे करके ने ता मैं रोशनी देंगा। ਪਿਆਰਿਓ ਉਹਦਾ ਸੰਬੰਧ ਕੇਵਲ ਅੱਖਰਾਂ ਨਾਲ ਲਗੀ। ਜਿੱਥੇ ਸੂਰਜ ਚੜ ਗਿਆ ਉਹਨੇ ਆਪਣੇ ਸਾਹਮਣੇ ਆਏ ਨੂੰ ਰੋਸ਼ਨੀ ਦੇਣੀ। ਸੱਚ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਹੇ ਪ੍ਰਭੂ ਕਿ ਇਸ ਸੰਸਾਰ ਵਿੱਚ ਜਿਸ ਨੇ ਵੀ ਪਰਮਾਤਮਾ ਦੀ ਭਗਤੀ ਕੀਤੀ, ਕਹਿੰਦੇ ਨੇ ਮੈਂ ਉਸ ਦੇ ਸਾਹਮਣੇ ਝੁਕ ਕੇ ਆਪਣੇ ਹਿਰਦੇ ਦਾ ਪਾਤਰ ਅੱਗੇ ਕਰਕੇ ਚਾਹਨਾ ਵਾਂ ਕਿ ਰੱਬ ਨਾਲ ਜੁੜੇ ਕੋਈ ਭਗਤਾ ਮੈਨੂੰ ਤੇਰੇ ਪਹਿਰਾਵੇ, ਤੇਰੀ ਬੋਲੀ ਜਾਂ ਤੇਰੇ ਇਲਾਕੇ ਨਾਲ ਕੋਈ ਇਹ ਨਫ਼ਰਤ ਨਹੀਂ, ਸਿਰਫ ਕਿਰਪਾ ਕਰ ਮੇਰੇ ਹਿਰਦੇ ਦੇ ਪਾਤਰ ਤੇ ਰੱਬ ਦੇ ਦਰਸ਼ਨਾਂ ਦੀ ਦਾਤ ਪਾ। ਹਜ਼ੂਰ ਦਾ ਇੱਕ ਬਚਨ ਹੁੰਦਾ, ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸਰੀਰੀ ਚੜਨਾ। ਕੇਸਰ ਦੀਆਂ ਗੱਠੀਆਂ, ਕੇਸਰ ਜਿਹੜਾ ਉਹ ਕਿਤੇ ਵੀ ਜਾਏਗਾ ਉਹਨੇ ਸੁਗੰਧੀ ਤੇ ਰੰਗ ਆਪਣਾ ਛੱਡਣਾ ਹੈ। ਫੁੱਲ ਨੂੰ ਕੋਈ ਵੀ ਆਪਣੇ ਹੱਥ ਵਿੱਚ ਪਕੜੇਗਾ ਉਹਨੇ ਨਫ਼ਰਤ ਨਹੀਂ ਕਰਨੀ, ਜਿਹੜਾ ਫੁੱਲ ਦੇ ਨੇੜੇ ਗਿਆ ਉਹਨੇ ਸੁਗੰਧੀ ਦੇਣੀ ਹੈ। ਕੇਸਰ ਕੁਸਮ ਮਿਰਗਮੈ, ਮਿਰਗਮੈ ਦਾ ਅਰਥ ਹੈ ਮਿਰਗ ਮੱਦ, ਮਿਰਗ ਦੀ ਨਾਭੀ ਵਿੱਚੋਂ ਨਿਕਲਿਆ ਹੋਇਆ ਕਸਤੂਰੀ ਦਾ ਨਾਭਾ। ਕੇਸਰ ਕੁਸਮ ਮਿਰਗਮੈ ਹਰਨਾ, ਤੇ ਹਰਨਾ ਦਾ ਅਖਰੀ ਅਰਥ ਹੈ ਸੋਨਾ। ਸੋਨਾ ਭਾਵੇਂ ਕੋਈ ਨੀਵੀਂ ਜਾਤ ਵਾਲਾ ਪਾਏ ਭਾਵੇਂ ਉੱਚੀ ਜਾਤ ਵਾਲਾ ਪਾਏ, ਜਾਤ ਕਰਕੇ ਸੋਨੇ ਦੀ ਕੀਮਤ ਦਾ ਘਾਟਾ ਵਾਧਾ ਨਹੀਂ ਹੁੰਦਾ। ਕਦੀ ਤੁਸੀਂ ਦੇਖਿਆ ਸੁਨਾਰ ਤੋਂ ਸੋਨਾ ਖਰੀਦਿਆ ਕਿ ਜੇ ਸ਼ੋਦਰ ਦੇ ਹੱਥ ਦਾ ਸੋਨਾ ਇਹਦੀ ਕੀਮਤ ਥੋੜੀ ਹੈ, ਉੱਚੇ ਘਰ ਵਾਲੇ ਉੱਚੇ ਜਾਤ ਵਾਲੇ ਲੋਕਾਂ ਦਾ ਸੋਨਾ ਮਹਿੰਗਾ ਹੈ। ਸੋਨੇ ਦੀ ਕੀਮਤ ਇੱਕ ਹੀ ਹੈ, ਇਹਨੂੰ ਨੀਵਾਂ ਖਰੀਦ ਲੈ ਕੋਈ ਉੱਚਾ ਖਰੀਦ ਲੈ, ਇਹਦੀ ਕੋਈ ਸੋਚ ਭੇਤ ਨਹੀਂ। ਸਾਹਿਬ ਨੇ ਕਿਹਾ ਕੇਸਰ ਕੁਸਮ ਮਿਰਗਮੈ ਕਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਚੰਦਨ ਔਰ ਰੱਬ ਦਾ ਭਗਤ ਉਹਨਾਂ ਦਾ ਇੱਕ ਸੁਭਾਅ ਹੈ, ਕੋਈ ਵੀ ਚੰਦਨ ਦੇ ਨੇੜੇ ਆ ਗਿਆ ਮਹਿਕ ਮਿਲੇਗੀ, ਉੱਥੇ ਤਾਂ ਸੱਪ ਵੀ ਆ ਜਾਏ ਤੇ ਮਹਿਕ ਚੰਦਨ ਉਹਨੂੰ ਵੀ ਬਖਸ਼ ਦਿੰਦਾ। ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਈ। ਜੇ ਕਿਸੇ ਨੇ ਕੱਚੇ ਕੁੱਪੇ ਵਿੱਚ, ਪੁਰਾਣੇ ਸਮੇਂ ਕੱਚੇ ਚਮੜੇ ਦੇ ਕੁੱਪਿਆਂ ਵਿੱਚ ਘਿਓ ਪਾਉਂਦੇ ਸਨ ਤੇ ਕੀ ਉਹ ਘਿਓ ਭ੍ਰਸ਼ਟਿਆ ਗਿਆ? ਸਾਹਿਬ ਕਹਿਣ ਲੱਗੇ ਦੇਖੋ ਰੇਸ਼ਮ ਦੇ ਕੀੜਿਆਂ ਵਿੱਚੋਂ ਨਿਕਲਿਆ ਹੋਇਆ ਰੇਸ਼ਮ ਕਦੀ ਭ੍ਰਿਸ਼ਟਦਾ ਹੈ? ਕੇਸਰ ਕੁਸਮ ਮਿਰਗਮੈ ਕਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੈ ਪਰਮਲ ਕਰਨਾ, ਘੇ ਪੱਟ ਭਾਂਡਾ ਕਹਿ ਨਾ ਕੋਈ। ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਜਿਹੜਾ ਤੇਰੀ ਭਗਤੀ ਵੀ ਜੁੜਿਆ, ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰ ਤੋਂ ਖੈਰ ਮੰਗਣਾ। ਸਿਰਫ ਇਹ ਉਦਾਹਰਨ ਤਾਂ ਕਿਉਂਕਿ ਬਾਬਾ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਉਦਾਹਰਨਾਂ ਤਕਰੀਬਨ ਇਸਲਾਮੀ ਮਤ ਨਾਲ ਸੰਬੰਧਿਤ ਆਉਣੀਆਂ। ਅੱਜ ਬਾਬਾ ਜੀ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਹੇ ਜਿੰਦੇ, ਤੈਨੂੰ ਪਤਾ ਹੈ ਕਿ ਤੇਰੇ ਇਸ ਸੰਸਾਰ ਤੇ ਆਉਣ ਤੋਂ ਪਹਿਲਾਂ ਤੇਰਾ ਮੌਤ ਵਾਲਾ ਦਿਨ, ਸੰਸਾਰ ਤੋਂ ਕੂਚ ਕਰਨ ਵਾਲਾ ਦਿਨ ਪਹਿਲਾਂ ਹੀ ਨਿਸ਼ਚਿਤ ਹੋ ਗਿਆ ਹੈ। ਕਿਉਂ? ਕਿਉਂਕਿ ਇਸ ਸੰਸਾਰ ਤੇ ਆਉਣ ਲੱਗਿਆ ਪਰਮਾਤਮਾ ਨੇ ਜਿਤਨੇ ਸਵਾਸ ਤੇਰੇ ਪਾਣੇ ਸਨ ਉਹ ਗਿਣ ਕੇ ਪਾ ਦਿੱਤੇ। ਜਿਤਨੇ ਦਿਨ ਤੂੰ ਇਸ ਧਰਤੀ ਤੇ ਦੁਨੀਆਂ ਦੇ ਧਨ ਪਦਾਰਥ ਜੀਵਨ ਭੋਗਣਾ ਸੀ ਉਹ ਲਿਖ ਕੇ ਤੈਨੂੰ ਪਾ ਦਿੱਤਾ, ਤੇ ਜਿਸ ਦਿਨ ਮੌਤ ਵਾਲਾ ਸਮਾਂ ਆਉਣਾ ਹੈ ਉਸ ਮੌਤ ਵਾਲੇ ਸਾਹੇ ਨੂੰ ਕੋਈ ਟਾਲ ਨਹੀਂ ਸਕਦਾ। ਇੱਥੇ ਜਿੰਦ ਨੂੰ ਰੋਟੀ ਕਿਹਾ ਤੇ ਮੌਤ ਨੂੰ ਲਾੜਾ ਕਿਹਾ ਹੈ। ਕੁਛ ਉਦਾਹਰਨਾਂ ਮੈਂ ਇਸੇ ਨਾਲ ਸੰਬੰਧਿਤ ਅੰਮ੍ਰਿਤ ਬਾਣੀ ਵਿੱਚੋਂ ਅਰਜ਼ ਕਰਨੀਆਂ ਚਾਹੁੰਦਾ। ਸੋਹਿਲਾ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕੀਤੀ ਗਈ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਆਪ ਰੋਜ਼ ਰਾਤ ਨੂੰ ਸੌਣ ਲੱਗੇ ਹਾਂ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪੜ੍ਹਦੇ। ਬਾਕੀ ਬਾਣੀ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਨਿਤਨੇਮ ਦੀ ਬਾਣੀ ਦਾ, ਪਰ ਸੋਹਿਲਾ ਸਾਹਿਬ ਜੀ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ। ਸਮੇਂ ਦਾ ਭਾਗ ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਦਾ ਸਮਾਂ ਹੈ ਮੁਕਰਰ ਤੇ ਐਸ ਵੇਲੇ ਇਹ ਬਾਣੀ ਪੜ੍ਹਨੀ ਹੈ। ਸੂਰਜ ਅਸਤ ਹੁੰਦਾ ਤੇ ਸ਼ਾਮ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਸ ਦਾ ਸਮਾਂ ਮੁਕਰਰ ਹੈ। ਪਰ ਮਰਿਆਦਾ ਵਿੱਚ ਇੱਕ ਬਚਨ ਕਿਹਾ ਗਿਆ, ਕਿ ਸੋਹਿਲਾ ਸਾਹਿਬ ਜੀ ਦੀ ਬਾਣੀ ਨੂੰ ਸਿੱਖ ਨੇ ਸੌਣ ਲੱਗਿਆਂ ਪੜ੍ਹਨਾ ਹੈ। ਹੁਣ ਸੌਣ ਦਾ ਸਮਾਂ ਸਾਰਿਆਂ ਦਾ ਇੱਕੋ ਜਿਹਾ ਨਹੀਂ। ਕੋਈ ਰਾਤ ਨੂੰ 8 ਵਜੇ, ਕੋਈ 9 ਵਜੇ, ਕੋਈ 10 ਵਜੇ, ਕੋਈ ਰਾਤ ਨੂੰ 11 ਵਜੇ ਸੌਂਦਾ। ਇਹ ਨਹੀਂ ਕਿਹਾ ਵੀ ਰਾਤ ਦੇ 8 ਵਜੇ ਤੱਕ ਜਾਂ 9 ਵਜੇ ਤੱਕ ਜਾਂ ਰਾਤ ਦੇ ਪਹਿਲੇ ਪਹਿਰ ਤੱਕ ਹੀ। ਸਿਰਫ ਸ਼ਬਦ ਲਿਖੇ ਗਏ ਨੇ ਕਿ ਇਸ ਬਾਣੀ ਨੂੰ ਸੌਣ ਲੱਗਿਆਂ ਪੜ੍ਹੀ। ਸੋਹਿਲਾ ਸਾਹਿਬ ਦੀ ਬਾਣੀ ਸੌਣ ਲੱਗਿਆਂ ਪੜ੍ਹਨੀ ਕੀ ਕਾਰਨ? ਕਿ ਅੰਮ੍ਰਿਤ ਵੇਲੇ ਦੀ ਬਾਣੀ ਦਾ ਸਮਾਂ ਮੁਕਰਰ ਹੈ, ਸੋਦਰ ਦੇ ਪਾਠ ਦਾ ਸਮਾਂ ਨਿਸ਼ਚਿਤ ਹੈ, ਤੇ ਇਸ ਬਾਣੀ ਦਾ ਸੰਬੰਧ ਸੌਣ ਨਾਲ ਹੈ ਤੇ ਸੌਣ ਤੋਂ ਬਾਅਦ ਗੱਲਾਂ ਕਰਨ ਨਾਲ ਨਹੀਂ। ਫਿਰ ਬੇਨਤੀ ਸਮਝਿਓ, ਇਸ ਬਾਣੀ ਦੇ ਪੜ੍ਹਨ ਦਾ ਸਮਾਂ ਸੌਣ ਵੇਲਾ ਹੈ, ਨਾ ਕਿ ਇਸ ਬਾਣੀ ਨੂੰ ਪੜ੍ਹਨ ਤੋਂ ਬਾਅਦ ਫਿਰ ਗੱਲਾਂ ਕਰਨੀਆਂ। ਸਿਆਣੇ ਤਾਂ ਗੁਰਮੁਖ ਦੇ ਬਚਨ ਕਹਿੰਦੇ ਸਨ ਕਿ ਇਸ ਬਾਣੀ ਨੂੰ ਪੜ੍ਹਨ ਤੋਂ ਬਾਅਦ ਜੇ ਕੁਝ ਸਮਾਂ ਤੇਰੇ ਕੋਲ ਜਾਗ੍ਰਿਤ ਅਵਸਥਾ ਹੈ ਤੇ ਲੰਮਾ ਪਿਆ ਤੂੰ ਗੁਰੂ ਗੁਰੂ ਜਪੀ ਜਾ, ਕਿਉਂਕਿ ਸੁੱਤਿਆਂ ਹੋਇਆ ਤੇਰੀ ਜਿਹੜੀ ਬਿਰਤੀ ਹੈ ਸੁਰਤੀ ਹੈ ਕਿਤੇ ਗੁਰੂ ਪਰਮੇਸ਼ਵਰ ਵਾਲੇ ਪਾਸੇ ਕੋ। ਪਰ ਮੈਂ ਜਿਹੜੀ ਅਰਜ਼ ਕਰਨ ਲੱਗਾ ਕਿ ਇਸ ਬਾਣੀ ਨੂੰ ਸੌਣ ਲੱਗਿਆਂ ਕਿਉਂ ਕਿਹਾ? ਤੇ ਸਿਆਣੇ ਸੱਜਣ ਇੱਕ ਗੱਲ ਕਹਿੰਦੇ ਨੇ ਕਿ ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਵੱਡੀ ਨੀਂਦ ਹੈ। ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਵੱਡੀ ਨੀਂਦ ਹੈ। ਤੈਨੂੰ ਸੌਣ ਲੱਗਿਆ ਇਸ ਕਰਕੇ ਇਹ ਬਾਣੀ ਪੜ੍ਹਨ ਵਾਸਤੇ ਕਿਹਾ ਗਿਆ ਕਿ ਜਿਵੇਂ ਤੂੰ ਰਾਤ ਸੌਣ ਲੱਗੇ, ਇੱਕ ਦਿਨ ਹੁਣ 4 ਘੰਟੇ 5-7 ਘੰਟੇ ਬਾਅਦ ਉੱਠ ਜਾਏਗਾ, ਪਰ ਇੱਕ ਦਿਨ ਇਹੋ ਜਿਹਾ ਸੌਵੇਗਾ, ਇਸੇ ਤਰ੍ਹਾਂ ਤੇਰਾ ਸਰੀਰ ਪਿਆ ਹੋਵੇਗਾ ਤੇ ਜਿਤਨੇ ਮਰਜ਼ੀ ਘਰ ਦੇ ਜੀ ਕੁਰਲਾਈ ਜਾਣ, ਉਸ ਦਿਨ ਸੁੱਤਾ ਹੋਇਆ ਤੂੰ ਪਰਤ ਕੇ ਉੱਠਣਾ ਹੈ। ਕਿ ਨੀਂਦ ਇੱਕ ਛੋਟੀ ਮੌਤ ਹੈ। ਸ਼ਾਇਦ ਇਹੀ ਕਾਰਨ ਕਿ ਬਾਬਾ ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਇਹ ਬਚਨ ਕਿਹਾ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ। ਤੇ ਉੱਥੇ ਸ਼ਬਦ ਨਾਲ ਫਿਰ ਸੋਣਾ ਵਰਤਿਆ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾ। ਉੱਥੇ ਵੀ ਸੋਵਣਾ ਕਿਹਾ ਹੈ, ਇੱਕ ਦਿਨ ਸੋਵਨ ਹੋਏ ਗੋ, ਕਿਉਂਕਿ ਜਿਹੜਾ ਹੁਣ ਤੂੰ ਰੋਜ਼ ਸੁਣਨਾ, ਇਹ ਸੌਣ ਤੋਂ ਬਾਅਦ ਤੂੰ ਉੱਠ ਬੈਠਣਾ। ਪਰ ਜਿਸ ਦਿਨ ਮੌਤ ਦੀ ਨੀਂਦ ਵੀ ਸੁੱਤਾ, ਇਹੋ ਜਿਹਾ ਲੰਬੀ ਨੀਂਦ ਵੀ ਸੌ ਜਾਏਗਾ, ਫਿਰ ਉਸ ਵਿੱਚ ਸੁੱਤੇ ਹੋਏ ਪਰਤ ਕੇ ਕਦੀ ਉੱਠੇ ਨਹੀਂ। ਸੋਹਿਲਾ ਸਾਹਿਬ ਨੂੰ ਸੌਣ ਲੱਗਿਆ ਪੜ੍ਹਨ, ਇਹਦਾ ਭਾਵ ਸੀ ਕਿ ਅੱਜ ਤੂੰ ਰਾਤ ਸੌਣ ਲੱਗਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋਵੇ, ਤੇਰੇ ਆਖਰੀ ਸਵਾਸ ਹੋਣ। ਕਿਤਨਾ ਚੰਗਾ ਹੋਵੇ ਕਿ ਆਖਰੀ ਰਾਤ, ਆਖਰੀ ਸਮਾਂ ਤੇ ਆਖਰੀ ਘੜੀਆਂ ਤੈਨੂੰ ਪਰਮਾਤਮਾ ਦਾ ਸੋਹਿਲਾ ਪਾਉਣਾ ਆ ਜਾਏ, ਤੂੰ ਉਸ ਦੀ ਯਾਦ ਵੀ ਜੁੜੀ। ਹੋ ਸਕਦਾ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ। ਬਾਬਾ ਜੀ ਨੇ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਬਚਨਾਂ ਦੀ ਮਾਨੋ ਵਿਆਖਿਆ ਕੀਤੀ ਹੈ। ਪਿੰਡਾਂ ਵਿੱਚ ਪੁਰਾਤਨ ਸਾਡੇ ਬਜ਼ੁਰਗ, ਆਪ ਨੂੰ ਪਤਾ ਹੈ ਕਿ ਹਾਲਾਂਕਿ ਉਹ ਸਕੂਲ ਵਿੱਚ ਨਹੀਂ ਸਨ ਗਏ, ਪਰ ਕਈ ਬਜ਼ੁਰਗ ਐਸੇ ਸਨ ਜਿਨ੍ਹਾਂ ਨੂੰ ਬਾਬਾ ਫਰੀਦ ਤੇ ਕਬੀਰ ਸਾਹਿਬ ਦੇ ਕਿਤਨੇ ਕਿਤਨੇ ਸਲੋਕ ਜ਼ਬਾਨੀ ਕੰਧ ਸਨ। ਉਹ ਬੜੇ ਧਿਆਨ ਨਾਲ ਸੁਣਦੇ ਸਨ ਤੇ ਨਾਲ ਇਹ ਸ਼ਬਦ ਕਹਿੰਦੇ ਸਨ ਕਿ ਸਵੇਰੇ ਜਦੋਂ ਭਗਤਾਂ ਦੇ ਸਲੋਕ ਆਏ, ਕੋਈ ਸੁਰੀਲੇ ਗਲੇ ਵਾਲਾ ਪਾਠੀ ਬਣਾਇਓ ਤੇ ਉਚੇਚੇ ਤੌਰ ਤੇ ਬਜ਼ੁਰਗ ਜਿਹੜੇ ਸਨ ਇਹਨਾਂ ਸਲੋਕਾਂ ਨੂੰ ਸੁਣਨ ਵਾਸਤੇ ਪਹੁੰਚਦੇ ਹੁੰਦੇ ਸਨ। ਕਿਉਂਕਿ ਬਾਬਾ ਜੀ ਦੇ ਸ਼ਬਦ ਵੀ ਇਉਂ ਕਹਿ ਲਈਏ ਕਿ ਸਾਡੀ ਮਾਂ ਬੋਲੀ ਜ਼ਬਾਨ ਵਿੱਚ ਪਹਿਲੇ ਇਹ ਬਚਨ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਰਪਾਲਤਾ ਕੀਤੀ, ਇਸ ਸਲੋਕ ਦੀ ਵਿਆਖਿਆ ਕਰਨ ਲਈ ਪਹਿਲੀ ਉਦਾਹਰਨ ਉਹਨਾਂ ਦੀ ਲਈ ਹੈ, ਕਿਉਂਕਿ ਅੱਜ ਪ੍ਰਕਰਨ ਦੁਨਿਆਵੀ ਵਿਆਹ ਦਾ ਹੈ, ਪਰ ਇੱਥੇ ਵਿਆਹ ਨਾਲ ਮੌਤ ਦੀ ਗੱਲ ਕੀਤੀ ਗਈ। ਹਜ਼ੂਰ ਕਹਿੰਦੇ ਨੇ ਘਰ ਵਿੱਚ ਬੱਚੀ ਦਾ ਜਨਮ ਹੋਇਆ ਹੈ ਤੇ ਬੱਚੀ ਦੇ ਜਨਮ ਤੋਂ ਬਾਅਦ, ਧੀ ਦੇ ਜਨਮ ਤੋਂ ਬਾਅਦ ਮਾਂ ਬਾਪ ਨੂੰ ਇੱਕ ਥੋੜੀ ਜਿਹੀ ਚਿੰਤਾ ਜ਼ਰੂਰ ਅੰਦਰ ਨੂੰ ਗ੍ਰਸਦੀ ਸੀ ਕਿ ਇਸ ਬੱਚੀ ਦਾ ਕੋਈ ਘਰ, ਇਸ ਬੱਚੀ ਦਾ ਕੋਈ ਵਰ ਲੱਭਣਾ ਹੈ। ਤੇ ਪੁਰਾਤਨ ਸਮੇਂ ਕੀ ਕਰਦੇ ਸਨ, ਜਦੋਂ ਬੱਚੀ ਨੇ ਜਵਾਨੀ ਦੀ ਦਹਿਲੀਜ ਤੇ ਪੈਰ ਰੱਖਣਾ ਤੇ ਉਸ ਵੇਲੇ ਉਹਨਾਂ ਨੇ ਕੋਈ ਘਰ ਲੱਭਣ ਵਾਸਤੇ ਤੁਰ ਪੈਣਾ। ਸਿਰਫ ਇੱਕ ਉਦਾਹਰਣ ਹੈ ਕਿ ਜਿੱਤ ਦਿਹਾੜੈ ਧਨ ਵਰੀ, ਜਿਸ ਦਿਨ ਇਹ ਜਿੰਦ ਵਿਆਹੀ ਜਾਏਗੀ, ਇਹ ਬੱਚੀ ਨੇ ਵਿਆਹੀ ਜਾਣਾ ਹੈ, ਪਹਿਲਾਂ ਉਹਨਾਂ ਨੇ ਘਰ ਲੱਭਣਾ, ਘਰ ਲੱਭ ਕੇ ਉਸ ਵਰ ਨੂੰ ਦੇਖਣਾ, ਤੇ ਜਦੋਂ ਉਸ ਵਰ ਨੂੰ ਦੇਖਣਾ ਦੀ ਇਹ ठीक है, साडे घर वास्ते एक घर ठीक है। फिर उन्होंने साल निश्चित करने, पुरातन समय इतना इतना समा मंगनी होंदी सी, साल मुकर्र करना, साल विच कह देना ऐस साल विआह करांगे, ते साल आउणा जदों फिर पुछना जी हुण साल तां आ गए, ते नाल कह देना ऐस महीने खाड़ी जां सौणी तों बाद करांगे। इह शब्द पिंडां विच वरदे सन। जदों उह महीना वी नेड़े आउणा ते उस महीने आउण तों पहलां पुछना भी महीने दी तिथ की तरीक होवेगी। उस वेले महीने दी तरीक, महीने दी तरीक दे नाल फिर एक सहायक चिट्ठी लिखी जांदी सी, जेड़े अज बचन बाबा जी ने कीते। सहायक चिट्ठी लिखण तों पहलां तां गुंजाइश है सी दिन अगे पिछे कर लईए। सहायक चिट्ठी लिखण तों पहलां तां हो सकदा सी कि महीना अगे पिछे हो जाए, पर जिस दिन सहायक चिट्ठी लिखी जानी उस दिन बकायदा विचोले वालों विच बैठ के लिखिया जाना कि इस दिन विआह होवेगा, इतनी बारात आएगी, इतने समय विच डोली जिहड़ी है ओ तोर दित्ती जाएगी। साजूर ने बाणी विच क्या कह लगे, साए चिट्ठी लिखी गई। ते कई बारी लोग इथों तक इस गल उत्ते पहरा देंदे सन, किसी की मौत भी इन्हां दिनां विच बाई चांस हो जानी, ते कहना कोई गल नहीं भावे मौत होवे पर असीं मिथे हुए साए ते जरूर आवां, क्योंकि साए नूं लोक नहीं संतालदे। सिर्फ इन समझने वास्ते उदाहरण है, किन्ने ओ समा ओ घड़िया ओ महीना ओ साल मुकर्र हो गया। हुण ओ साल भी आ पहुंचया, महीना भी आ गया, ते कहन लगे ओ दिन भी विआह वाला निश्चित कीता होया नजदीक आया। ते गुरु नानक साहिब कहिंदे ने, दुनिया दे लोगो देखो, इस विआह दी रीत विचों किते मौत दी सानू जानकारी मिल जाए। विआह वाले दिन तो पहला उस बच्ची ने तन दे बस्तर मैले रखने, उस दे विआह तो पहला उस नू माइये पाया जाना, ते माइये पांदिया होया उहदे केशां विच तेल पाना, केशां विच तेल पांदिया चाचियां ने, ताइयां ने, भरजाइयां ने, मासियां ने, मामियां ने, भूआ ने, ते सहेलियां जिहड़ियां उहने पाईयां होणियां सन। इह उदाहरण पुरातन, अज कहिड़ा है, इह अज उह रीतो रस्म पिंडां विच वी जिहड़ियां सहेलियां उहने बणाईयां होणियां, उह सहेलियां वी माइये वाली घड़ी कोल होणियां। केसां विच तेल पाणा, ते उस वेले दो तरां दा माहौल हुंदा सी, वेखण नूं मिलदा सी, एक खुशी दा ते दूजा बैराग दा। खुशी इस करके सी कि धीए पत नाल अपने घर चली है, लावां तों बाद इस घर दे विच परौणी बन के आएगी, चेते रखी लावां तों बाद अज वाला हक शायद इस घर विच ना जिता सके। बाबा जी ने सिर्फ एक उदाहरण लई, उत्थे देखिया खुशी दे गीत भी गाए गए, उत्थे देखिया बैराग विच अखां भी छिमियां, ते गुरु नानक साहिब ने उत्थे फिर इह सोहला उच्चारण करके कहा कि हे भोलीए जिंदे, एक बच्ची दे विआह दा साल तां उहदे जन्म दे कुछ साल बतीत हो जाण तां मुकर्र कीता जांदा है। कहन लगे जिंदे, तेरे मौत दा साल तां उहदे निश्चित कर दिता गया जदों तेरा जन्म भी निश्चित होया, क्योंकि मरण लिखाए मंडल में आए। खजूर दा वचन है कि अनक जतन कर काल संताए, मरण लिखाए मंडल में आए। हे जिंदे, तू तां मौत वाला दिन, विआह वाला दिन आउण तों पहलां निश्चित करा के आई है, ते देख ओ साल, ओ महीना, ओ दिन, ओ घड़ियां नेड़े पईआं हुंदीआं ने। ते नाल बचन कीतो ने कि रब दे प्यारे सतसंगीओ, देखो जिवें एक बच्ची विआह तोरीए ते उहदे केशां विच तेल पाईदा है, मैनू मौत वरण वास्ते आउंदी पई है, आओ मैनू आशीषां दा तेल दिओ तां जो मैं जिंदगी दे सबर तों बाद अपने मालक दी नज़र विच परवान हो सकां। क्योंकि संगत विच बैठ के जे तुसी आशीष दिओगे, मरण तों बाद रब दे घर थां मिलेगी। शायद यही कारण कि अज भी जदों किसी बंदे दी जां किसी मनुख दी मौत हुंदी है, ते गुरमत विच असीं उहदे लई संगती रूप विच पिछों अरदास करदे हां, यह सही अर्थां विच आशीष है। बाबा जी दे बचन ने फरीद साहब दे शलोक दी व्याख्या कर ली, जित दिहाड़ है धन बनी। बाबा नानक जी कहिंदे, संबत ਸਾਹਾ ਲਿਖਿਆ। ਸੰਪਤ ਦਾ ਅਰਥ ਹੈ ਸਾਲ, ਤੇ ਸਾਹੇ ਦਾ ਆਖਰੀ ਅਰਥ ਕਰਾਂਗੇ ਵਿਆਹ ਵਾਲਾ ਸਮਾਂ, ਪਰ ਇਹਦਾ ਭਾਵ ਅਰਥ ਹੈ ਕਿ ਮੌਤ ਵਾਲੀਆਂ ਘੜੀਆਂ ਤੇ ਮੌਤ ਵਾਲੇ ਦਿਨ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇ ਆਓ ਸਤ ਸੰਗੀ ਜਨੋ, ਮੇਰੇ ਕੇਸਾਂ ਵਿੱਚ ਆਸ਼ੀਸ਼ ਦਾ ਤੇਲ ਪਾਓ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸ਼ੋਹੇ। ਮੇਰਾ ਮੇਰੇ ਮਾਲਕ ਨਾਲ ਮੇਰੇ ਸਾਹਿਬ ਨਾਲ ਮਿਲਾਪ ਹੋ ਜਾਏ, ਜੋ ਹੋਵੇ ਸਾਹਿਬ ਸ਼ੋ ਮੇਲ। ਤੇ ਬਾਬਾ ਜੀ ਕਹਿੰਦੇ ਨੇ ਘਰ ਘਰ ਏਹੋ ਪਹੁੰਚਾ, ਇੱਥੇ ਪਾਠ ਪਹੁੰਚਾ ਨੀ ਪਹੁੰਚਾ। ਪਹੁੰਚਾ ਦਾ ਅਖਰੀ ਅਰਥ ਹੁੰਦਾ ਪੋਚਾ ਆਉਣਾ, ਚਿੱਠੀ ਆ ਜਾਣੀ। ਬਾਬਾ ਨਾਨਕ ਜੀ ਕਹਿੰਦੇ ਕੋਈ ਬੰਦਾ ਐਸਾ ਦੱਸੋ ਜਿਸ ਘਰ ਦੇ ਅੰਦਰ ਮੌਤ ਦੀ ਚਿੱਠੀ ਨਾ ਆਈ ਹੋ। ਕੋਈ ਇਨਸਾਨ ਹੈ ਦੁਨੀਆਂ ਵਿੱਚ ਕਿ ਜਿਸ ਦੇ ਕੋਲ ਇਹ ਸਮਾਂ ਨਿਸ਼ਚਿਤ ਨਹੀਂ, ਜਿਹੜਾ ਹੈ ਮੈਨੂੰ ਮੌਤ ਆਉਣੀ ਹੋ ਹੀ ਨਹੀਂ। ਬਾਬਾ ਜੀ ਕਹਿੰਦੇ ਹਰ ਬੰਦੇ ਦੇ ਜਨਮ ਵੇਲੇ ਉਹਦੇ ਨਾਲ ਹੀ ਮੌਤ ਦੀ ਚਿੱਠੀ ਪਰਮਾਤਮਾ ਨੇ ਰੱਖ ਦਿੱਤੀ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਦਣ ਖਾਰਾ ਸਿਮਰੀ ਹੈ, ਸਦੜੇ ਨੂੰ ਉਲਾਮੇ ਨਹੀਂ ਦੇਈਦੇ ਹੁੰਦੇ। ਜਿੱਦਣ ਸੱਦੇ ਆ ਜਾਣ ਤੇ ਰੱਬ ਨਾਲ ਗਿਲੇ ਨਹੀਂ ਕਰੀਦੇ। ਕਿਹੋ ਜਿਹਾ ਆਤਮਕ ਜੀਵਨ ਇੰਨਾ ਉੱਚਾ ਕਿ ਮੌਤ ਆਉਂਦੀ ਹੋਵੇ ਤੇ ਬਾਬਾ ਜੀ ਕਹਿੰਦੇ ਜਿੰਨੇ ਸੱਦੜਾ ਘੱਲਿਆ ਉਹਦਾ ਸ਼ੁਕਰ ਕਰ, ਕਿਉਂਕਿ ਜਿੱਦਣ ਸੱਦੇ ਆ ਜਾਣ ਉਦਣ ਉਲਾਂਭੇ ਨਹੀਂ ਦੇਈਦੇ। ਵਿਆਹ ਵਾਲਾ ਦਿਨ ਆਉਂਦਾ, ਜੇ ਕੋਈ ਆਪਣੀ ਜ਼ਬਾਨ ਤੋਂ ਕੋਈ ਮਾੜੇ ਸ਼ਬਦ ਅਪ ਸ਼ਬਦ ਕੱਢਦਾ ਸੀ ਤੇ ਮਾਈਆਂ ਕਹਿੰਦੀਆਂ ਸਨ ਸ਼ੁਭ ਸ਼ੁਭ ਬੋਲ, ਖੁਸ਼ੀ ਦੀ ਘੜੀ ਵਿੱਚ ਕੀ ਤੂੰ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ। ਬਾਬਾ ਜੀ ਕਹਿੰਦੇ ਜੇ ਵਿਆਹ ਵਾਲੇ ਦਿਨ ਤੁਸੀਂ ਸਾਰੇ ਚੰਗਾ ਬੋਲਦੇ ਹੋ ਤੇ ਜਿਸ ਦਿਨ ਮੌਤ ਨੇ ਜਿੰਦ ਨੂੰ ਲੈ ਕੇ ਜਾਣਾ ਉਹ ਦਿਨ ਰੱਬ ਲਈ ਚੰਗਾ ਕਿਉਂ ਨੀ ਬੋਲ, ਉਹਦਾ ਸ਼ੁਕਰ ਕਰੋ ਜਿੰਨੇ ਸੁਨੇਹਾ ਘੱਲਿਆ। ਪਰ ਸ਼ੁਕਰ ਤਾਂ ਉਹ ਕਰੂਗਾ, ਮੈਂ ਵੀ ਅਰਜ਼ ਕਰਨੀ ਹੈ, ਜਿੰਨੇ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਸਿਰਫ ਅਜੇ ਮੈਂ ਇਹ ਪ੍ਰਮਾਣ ਅਰਜ਼ ਕਰ ਰਿਹਾ ਕਿ ਸਮਾਂ ਨਿਸ਼ਚਿਤ ਹੈ। ਬਾਬਾ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸਰੀਆਂ, ਜਿਉਂ ਹੋਵੇ ਸਾਹਿਬ ਸ਼ੋ ਮਿਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਤੇ ਗੁਰਮੁਖੋ ਸੱਦਣ ਖਾਰਾ ਸਿਮਰੀਏ। ਸੱਦੇ ਭੇਜਣ ਵਾਲੇ ਨੂੰ ਸਿਮਰੋ, ਸੱਦਣ ਖਾਰਾ ਸਿਮਰੀਏ ਨਾਨਕ ਸੇ ਦੇਹ। ਦੇਹ ਦਾ ਅਰਥ ਦਿਨ, ਆ ਵਨ ਉਹ ਦਿਨ ਤੇਰੇ ਬਿਲਕੁਲ ਨੇੜੇ ਆਉਂਦਾ ਪਿਆ ਹੈ, ਸਮਾਂ ਨਿਸ਼ਚਿਤ ਹੈ। ਦੂਸਰੇ ਇੱਕ ਦੋ ਪ੍ਰਮਾਣ ਹੋਰ ਦੇਖੋ। ਹਜ਼ੂਰ ਨੇ ਕਿਹਾ ਕਿ ਮੌਤ ਵਾਲਾ ਦਿਨ ਬਿਲਕੁਲ ਨਜ਼ਦੀਕ ਆ ਰਿਹਾ ਹੈ, ਪਰ ਜਿਸ ਦਾ ਸਾਇਆ ਨੇੜੇ ਆਇਆ ਹੋਵੇ ਤੇ ਗੁਰਮੁਖੋ ਉਹ ਤਿਆਰੀ ਵੀ ਕੋਈ ਨਾ ਕਰੇ ਤੇ ਉਹਨੂੰ ਲੋਕ ਕੁਚੱਜੀ ਕਹਿੰਦੇ। ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਤੇਵ ਕੜੈ ਦਿਨ ਚਾਰ ਹੈ, ਜਿੱਤ ਦਿਹਾੜੈ ਧਨ ਵਰੀ। ਅਕਸਰ ਇਹ ਪੜਿਆ ਜਾਂਦਾ, ਤੇਵ ਕੜੈ ਦਿਨ ਚਾਰ ਹੈ, ਸਾਹੁਰੜੈ ਜਾਣਾ। ਕਿ ਜਿੰਦੇ ਆ ਪੇਕਾਂ ਕਰ, ਇਹ ਸੰਸਾਰ ਦਾ ਘਰ ਤਾਂ ਚਾਰ ਦਿਨ ਲਈ ਹੈ, ਇੱਕ ਦਿਨ ਤੂੰ ਸਹੁਰੇ ਕਰ, ਇੱਥੋਂ ਊਚ ਕਰਨਾ ਹੈ। ਤੇਵ ਕੜੈ ਦਿਨ ਚਾਰ ਹੈ, ਸਾਹੁਰੜੈ ਜਾਣਾ। ਅੰਧਾ ਲੋਕ ਨਾ ਜਾਣੀ ਮੂਰਖ ਇਹ ਆਣਾ। ਕਹਿੰਦੇ ਨੇ ਅੰਧਾ ਲੋਕ ਜਿਸ ਨੂੰ ਅੰਦਰ ਦੇ ਚਕਸ਼ੂ ਨੀ, ਅੰਦਰ ਦੀਆਂ ਅੱਖਾਂ ਨੀ, ਉਸ ਇਹ ਆਣੇ ਨੂੰ ਪਤਾ ਹੀ ਨਹੀਂ। ਇਹ ਬੜੀ ਵਾਰੀ ਤੁਸੀਂ ਸ਼ਬਦ ਸੁਣੇ। ਹੁਣ ਅਗਲੇ ਦੁੱਖ ਦੇਖੋ ਨਾ, ਉਦਾਹਰਨ ਕਿਹਦੀ ਲਈ। ਕਹੋ ਡੱਡੀਆ ਵੱਧ ਹੈ ਧਨ ਖਰੀ, ਪਹਿਲੀਆਂ ਤੁਕਾਂ ਨੇ ਪੇਵ ਕੜੈ ਦਿਨ ਚਾਰ ਹੈ, ਸੌਰੜੈ ਜਾਣਾ। ਅੰਧਾ ਲੋਕ ਨਾ ਜਾਣੀ ਮੂਰਖ ਇਹ ਆਣਾ। ਕਹੋ ਡੱਡੀਆ ਵੱਧ ਹੈ ਧਨ ਖਰੀ, ਧਨ ਖਰੀ। ਡੱਡੀਆ ਦਾ ਅਖਰੀ ਅਰਥ, ਡੱਡੂ ਦਾ ਅਰਥ ਨਹੀਂ। ਇਹ ਹਜ਼ੂਰ ਨੇ ਜਿਹੜਾ ਸ਼ਬਦ ਵਰਤਿਆ ਹੈ, ਅਜੇ ਵੀ ਬਿਹਾਰ ਦੇ ਜਿਹੜੇ ਦੇਹਾਤ ਨੇ ਜਾਂ ਪੇਂਡੂ ਇਲਾਕੇ ਨੇ ਉਹਨਾਂ ਵਿੱਚ ਡੱਡੀਆ ਸ਼ਬਦ ਵਰਤਿਆ ਜਾਂਦਾ, ਯੂਪੀ ਵਿੱਚ ਵੀ ਇਹ ਵਰਤਦੇ। ਕਹੋ ਡੱਡੀਆ ਵੱਧ ਹੈ ਧਨ ਖਰੀ, ਪਾਓ ਘਰ ਆਏ ਮਕਲਾਓ ਆਏ। ਡੱਡੀਆ ਵੱਧ ਹੈ, ਡੱਡੀਆ ਦਾ ਅਖਰੀ ਅਰਥ ਹੁੰਦਾ ਧੋਤੀ। ਧੋਤੀ ਦਾ ਅਰਥ ਕਰਾਂਗੇ ਵੀ ਉਸ ਇਲਾਕੇ ਦੀ ਪਹੁੰਚਾ ਪੁਸ਼ਾਕ ਹੈ ਕਿ ਜਦੋਂ ਬੀਬੀਆਂ ਆਪਣੇ ਘਰ ਵਿੱਚ ਕੰਮ ਕਰਦੀਆਂ ਨੇ ਇਸਤਰੀਆਂ, ਤੇ ਉਹ ਕੱਪੜੇ ਉਹੋ ਜਿਹੇ ਨਹੀਂ ਪਾਉਂਦੀਆਂ ਜਿਹੜੀਆਂ ਕਿਤੇ ਬਾਹਰ ਪਰਾਹੁਣੇ ਗਿਆ, ਕਿਤੇ ਵਾਂਢੇ ਗਿਆ ਪਾਏ ਜਾਣ। ਉਹ ਆਮ ਤੌਰ ਤੇ ਸਾਦੀਆਂ ਲੁੰਗੀਆਂ ਤੇ ਸਾਦੀਆਂ ਧੋਤੀਆਂ ਬੰਨਦੀਆਂ ਨੇ। ਤੇ ਕਬੀਰ ਜੀ ਕਹਿੰਦੇ ਨੇ ਕਹੋ ਡੱਡੀਆ ਵੱਧ ਹੈ ਧਨ ਖਰੀ, ਕਹਿੰਦੇ ਭੋਲ ਗਏ ਜਿੰਦੇ, ਤੂੰ ਅਜੇ ਵੀ ਉਹ ਪੁਰਾਣੇ ਕੱਪੜੇ ਪਾਈ ਬੈਠੀਆਂ ਵੇਖ। ਪਾਹੂ ਘਰ ਆਏ, ਪਾਹੂ ਦਾ ਅਖਰੀ ਅਰਥ ਹੈ ਪ੍ਰਾਹੁਣਾ, ਤੇ ਪ੍ਰਾਹੁਣਾ ਦਾ ਅਰਥ ਹੈ ਮੌਤ। ਤੂੰ ਅਜੇ ਵੀ ਕੰਮ ਕਰਨ ਵਾਲੇ ਕੱਪੜੇ ਧੋਤੀਆਂ ਬੰਨ ਕੇ ਬੈਠੀ ਹੈ, ਉਹ ਦੇਖ ਤੇਰਾ ਮੌਤ ਪ੍ਰਾਹੁਣਾ ਬਣ ਕੇ ਆ ਗਈ। ਜਿੰਨੇ ਜਾਣਾ ਹੋਵੇ ਫਿਰ ਉਹ ਕੱਪੜੇ ਨੀ ਪਾਉਂਦੀ, ਜਿਹੜਾ ਪਤੀ ਘਰ ਲੈਣ ਆਇਆ ਹੋਵੇ ਉਹ ਸੁਹਾਗ ਦੇ ਜੂੜੇ ਪਾਉਂਦੀ। ਤੈਨੂੰ ਪਤਾ ਨੀ ਕਿ ਤੂੰ ਤਿਆਰੀ ਕਿਉਂ ਨੀ ਕੀਤੀ? ਇੱਥੇ ਭਾਵ ਹੈ ਤੂੰ ਸੰਸਾਰਕ ਕੰਮਾਂ ਵਿੱਚ ਰੁੱਝੀ ਹੈ, ਤੇਰੀ ਕਿਆ ਤਿਆਰੀ ਨਹੀਂ? ਫੇਰ ਕਿਹੜਾ ਦਿਨ ਚਾਰ ਹੈ ਸੌਰੜੇ ਜਾਣਾ, ਅੰਧਾ ਨੋ ਲੋਕ ਨਾ ਜਾਣੀ ਮੂਰਖ ਇਆਣ, ਕਹੋ ਡੱਡੀਆ ਵੱਧ ਹੈ ਧਨ ਖਰੀ। ਪਾਹੂ ਘਰ ਆਏ, ਪ੍ਰਾਹੁਣੇ ਘਰ ਵਿੱਚ ਆ ਗਏ ਮੌਤ ਵਾਲੇ, ਮਖਲਾਊ ਆਏ, ਉਹ ਤੇਰੀ ਮੌਤ ਦਾ ਮਖਲਾਵਾ ਲੈਣ ਆ ਗਏ। ਇਸੇ ਬਚਨ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ। ਅਸੀਂ ਇਹ ਬਚਨ ਪੜ੍ਹਨੇ ਆ, ਕਹਿਣ ਲੱਗੇ ਜਦੋਂ ਅਸੀਂ ਇਹ ਹਜ਼ੂਰ ਦਾ ਬਚਨ ਪੜ੍ਹਨੇ, ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ, ਤੇਰੀ ਬਾਤ ਕਈ ਰਹਿ ਸੌ ਸ਼ੇਰ ਤੂੰ। ਚਲੀਏ ਇਸ ਪੇਟੇ ਘਰ ਵਿੱਚ, ਤੂੰ ਸਾਈ ਨੂੰ ਚੇਤੇ ਕਰ, ਦਾਜ ਤਿਆਰ ਕਰ। ਕਿਉਂਕਿ ਇੱਕ ਉਦਾਹਰਨ ਇੱਥੇ ਦਾਜ ਦਾ ਅਰਥ ਦੁਨਿਆਵੀ ਨਾ ਲੈਣ, ਕਿ ਜਿਵੇਂ ਬੱਚੀ ਸਹੁਰੇ ਘਰ ਜਾਂਦੀ ਹੈ ਉਹਨੂੰ ਕੱਢਣਾ, ਉਹਨੂੰ ਪਰਾਉਣਾ, ਉਹਨੂੰ ਬਣਾਉਣਾ ਆਉਣਾ ਜ਼ਰੂਰੀ ਹੈ, ਉਹਨੂੰ ਦੁਨੀਆਂ ਦਾ ਚੱਜ ਅਚਾਰ ਹੋਣਾ ਜ਼ਰੂਰੀ ਹੈ, ਤੇ ਜਿਹੜੀ ਚੱਜ ਅਚਾਰ ਗੁਣ ਲੈ ਕੇ ਨਹੀਂ ਜਾਂਦੀ ਉਹਨੂੰ ਸਹੁਰੇ ਘਰ ਦੇ ਵਿੱਚ ਕਦੀ ਵੀ ਸਤਿਕਾਰ ਨਹੀਂ ਜੇ ਮਿਲਦਾ। ਇਹ ਸੰਸਾਰ ਪੇਕਾ ਤਰਕ ਹੈ, ਤੇ ਜਿੰਦੇ ਤੂੰ ਕੀ ਦਾਜ ਤਿਆਰ ਕੀਤਾ ਹੈ ਸੋ ਚੱਲਣ ਦੇ ਲਈ, ਕੀ ਤੇਰੇ ਕੋਲ ਸਹੁਰੇ ਘਰ ਵੀ ਜਾਣ ਵਾਲਾ ਸਾਜੋ ਸਮਾਨ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਇਹ ਬਚਨ ਬੜੀ ਵਾਰੀ ਪੜ੍ਹਨੇ ਕਿ ਤੇਰੇ ਕੋਲ ਦਾਜ ਤਿਆਰ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਫਿਰ ਇਸ਼ਾਰੇ ਵੀ ਕੀਤੇ ਨੇ ਕਿ ਜਿੰਦ ਲਈ ਕਿਸ ਦਾਜ ਦੀ ਜ਼ਰੂਰਤ ਹੈ। ਬੁੱਲੇ ਨੇ ਇਹੀ ਗੱਲ ਕਹੀ ਸੀ, ਕਹਿਣ ਲੱਗੇ ਤੂੰ ਸੁੱਤਿਆਂ ਉਮਰ ਵਿਹਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ। ਤੈਨੂੰ ਪਤਾ ਨਹੀਂ ਕਿ ਤੂੰ ਸੁੱਤਿਆਂ ਅਮਰ ਉਮਰ ਵਿਹਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸ ਹੈ ਦਾਜ ਤਿਆਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਹੈ, ਇੱਕ ਦਿਨ ਤੂੰ ਇੱਥੋਂ ਕੂਚ ਕਰਨਾ ਹੈ, ਇੱਕ ਰੋਜ਼ ਜਹਾਨੋਂ ਜਾਣਾ ਹੈ, ਜਾਂ ਕਬਰੇ ਵਿੱਚ ਸਮਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਕੁਰਾੜੇ ਮਾਰ ਨਹੀਂ। ਸਾਹਿਬ ਕਹਿੰਦੇ ਕੋ ਦਡੀਆ ਵਾਧੇ ਧਨ ਖੜੀ, ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਜਿੱਚਰ ਵਸਿਆ ਕੰਤ ਕਰ, ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ, ਤੇਰੀ ਬਾਤ ਕੀ ਕੰਮ ਕਰ, ਤੇਈ ਰਹਿ ਸੌ ਸੋਲ ਤੂੰ। ਇਹ ਸੰਸਾਰ ਘਰ ਵਿੱਚ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਕਰ, ਸਹੁਰੜੇ ਸੁਖ ਵਸ, ਸਹੁਰੇ ਘਰ ਵਿੱਚ ਸੁਖੀ ਜਾ ਕੇ ਵਸੇਂਗੀ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਜੇ ਗੁਰੂ ਨੂੰ ਮਿਲ ਕੇ ਤੂੰ ਨਾਮ ਦਾ ਦਾਜ ਲਏਗੀ ਫਿਰ ਸਹੁਰੇ ਘਰ ਵਿੱਚ ਤੈਨੂੰ ਕੋਈ ਨਫ਼ਰਤ ਨਹੀਂ ਕਰੇਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ
2: 3501 23rd Street, Northeast Calgary. प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, Southeast Calgary, near

ਸਤਸੰਗ ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰੋ, ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਭਾਗਾਂ ਸਤ ਸੰਗਨ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਇਹ ਮਾਨਸ ਜਨਮ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਜਨਮ ਦੀ ਮਹਾਨਤਾ ਦੱਸੀ। ਇਸ ਜਨਮ ਦੀ ਮਹਾਨਤਾ ਕੀ ਹੈ, ਇੰਪੋਰਟੈਂਸ ਕੀ ਹੈ, ਦੂਜੀਆਂ ਜੂਨਾਂ ਨਾਲੋਂ ਇਹ ਜਨਮ ਜਿਹੜਾ ਉਹ ਸ੍ਰੇਸ਼ਟ ਕਿਉਂ ਹੈ। ਬੰਦੇ ਨਾਲੋਂ ਕਈ ਗੁਣਾ ਵੱਧ ਹਾਥੀ ਵਿੱਚ ਤਾਕਤ ਹੈ, ਸ਼ੇਰ ਵਿੱਚ ਤਾਕਤ ਹੈ, ਸੈਂਕੜੇ ਬੰਦੇ ਹਾਥੀ ਨੂੰ ਵੱਸ ਵਿੱਚ ਨਹੀਂ ਕਰ ਸਕਦੇ। ਪਰ ਮਾਨਸ ਜਨਮ ਸ੍ਰੇਸ਼ਟ ਇਸ ਲਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਦੇਹੀ ਦੇ ਅੰਦਰ ਸਭ ਤੋਂ ਉੱਚੀ ਸੂਝ ਸਮਝ ਪਾਈ ਹੈ। ਸਭ ਤੋਂ ਵੱਡੀ ਇਸ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਰਤੀ ਦਾ ਗਿਆਨ ਪਾਇਆ। ਮਨੁੱਖ ਮਨੁੱਖੀ ਭਾਸ਼ਾ ਵਿੱਚ ਬੋਲ ਵੀ ਸਕਦਾ, ਤੁਰ ਫਿਰ ਸਕਦਾ, ਤਰੱਕੀ ਕਰਦਾ। ਦੂਜੇ ਜਨਮਾਂ ਵਿੱਚ ਵੀ ਜੀਵ ਜੰਤੂ ਬੋਲਦੇ ਨੇ, ਕਿਉਂਕਿ ਆਪੋ ਆਪਣੀ ਭਾਸ਼ਾ ਹੈ ਪੰਛੀਆਂ ਦੀ। ਪਰ ਸਤਸੰਗ ਤੁਝ ਵਿੱਚ ਤਰੱਕੀ ਨਹੀਂ ਹੋਈ। ਸਦੀਆਂ ਪਹਿਲਾਂ ਕਾਂ ਜਿਵੇਂ ਬੋਲਦੇ ਸੀ ਅੱਜ ਵੀ ਉਸੇ ਤਰ੍ਹਾਂ ਬੋਲਦੇ ਨੇ, ਸਦੀਆਂ ਪਹਿਲਾਂ ਚਿੜੀਆਂ ਦੀ ਭਾਸ਼ਾ ਜੋ ਸੀ ਉਹੀ ਅੱਜ ਉਹ ਬੋਲਦੀਆਂ ਨੇ, ਸਦੀਆਂ ਪਹਿਲਾਂ ਜਿਵੇਂ ਜਾਨਵਰ ਦੂਜੇ ਕੁੱਕੜ ਬੋਲਦੇ ਸਾਨੂੰ ਅੱਜ ਵੀ ਉਸੇ ਤਰ੍ਹਾਂ ਬੋਲਦੇ ਨੇ, ਜਿਵੇਂ ਕੁੱਤੇ ਬੋਲਦੇ ਸਾਨੂੰ ਉਸੇ ਤਰ੍ਹਾਂ ਬੋਲਦੇ ਨੇ। ਪਰ ਇੱਕ ਮਨੁੱਖ ਹੈ ਜਿਹਨੇ ਬੋਲੀ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ। ਇੱਕ ਬੰਦਾ ਕਈ ਕਈ ਦੇਸ਼ ਦੀਆਂ ਭਾਸ਼ਾਵਾਂ ਬੋਲ ਲੈਂਦਾ। ਸਤਸੰਗਤ, ਤੁਸੀਂ ਬੱਚਿਆਂ ਨੂੰ ਆਈਲੈਟਸ ਕਰਾ ਕੇ ਬਾਹਰ ਭੇਜਦੇ ਹੋ, ਕਿ ਆਈਲੈਟਸ ਕੋਈ ਡਿਗਰੀ ਥੋੜੀ ਹੈ। ਆਈਲੈਟਸ ਤਾਂ ਉਹ ਇੱਕ ਤਰ੍ਹਾਂ ਦਾ ਕੋਰਸ ਹੈ, ਉੱਥੋਂ ਦੀ ਭਾਸ਼ਾ ਉਹ ਬੋਲ ਲੈਂਦੇ ਨੇ, ਜਿਹੜੀ ਭਾਸ਼ਾ 'ਚ ਉਹਨਾਂ ਨੇ ਗੱਲ ਕਰਨੀ ਉਹ ਕਰ ਲੈਂਦੇ ਨੇ। ਕੁਝ ਬੱਚੇ ਇੰਗਲਿਸ਼ ਦੇ ਨਾਲ ਫ੍ਰੈਂਚ ਵੀ ਸਿੱਖਦੇ ਨੇ। ਇਸ ਤਰ੍ਹਾਂ ਸਤਸੰਗਤ, ਇੱਕ ਬੰਦਾ ਹੈ ਜਿਹਨੇ ਬੋਲਣ ਵਿੱਚ ਭਾਸ਼ਾ ਵਿੱਚ ਤਰੱਕੀ ਕੀਤੀ ਹੈ। ਚਿੜੀਆਂ ਸਦੀਆਂ ਪਹਿਲਾਂ ਵੀ ਆਲਣਾ ਬਣਾ ਕੇ ਰਹਿੰਦੀਆਂ ਸਨ, ਹੁਣ ਵੀ ਘਾਹ ਫੂਸ ਦਾ ਆਲਣਾ ਬਣਾ ਕੇ ਰਹਿੰਦੀਆਂ ਨੇ। ਜਾਨਵਰ ਪੰਛੀ ਪਹਿਲਾਂ ਵੀ ਇੱਦਾਂ ਹੀ ਰਹਿੰਦੇ ਸਨ, ਹੁਣ ਵੀ ਉਸੇ ਤਰ੍ਹਾਂ ਦਰਖਤਾਂ ਉੱਤੇ ਰਹਿੰਦੇ ਨੇ। ਇੱਕ ਮਨੁੱਖ ਹੈ ਜਿਹਨੇ ਛੰਨ ਤੋਂ ਲੈ ਕੇ, ਕੰਨਿਆਂ ਦੀ ਛੰਨ ਤੋਂ ਲੈ ਕੇ ਕੱਚੇ ਕੋਠੇ, ਫਿਰ ਬਾਲਿਆਂ ਵਾਲੇ ਕੋਠੇ, ਫਿਰ ਲੈਂਟਰਾਂ ਵਾਲੀਆਂ ਇਮਾਰਤਾਂ ਤਿਆਰ ਕੀਤੀਆਂ, ਮਨੁੱਖ ਨੇ ਤਰੱਕੀ ਕੀਤੀ ਹੈ। ਇਸ ਲਈ ਇਹ ਸ੍ਰੇਸ਼ਟ ਜਨਮ ਹੈ। ਹਾਥੀ ਵਿੱਚ ਭਾਵੇਂ ਸੈਂਕੜੇ ਬੰਦਿਆਂ ਜਿੰਨੀ ਤਾਕਤ ਹੈ, ਪਰ ਇਕੱਲਾ ਹੀ ਬੰਦਾ ਸਰਕਸ ਵਿੱਚ ਹਾਥੀ ਨੂੰ ਵੱਸ ਵਿੱਚ ਕਰਕੇ ਵਿਖਾ ਦਿੰਦਾ। ਤੋ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਇਹ 84 ਲੱਖ ਜੂਨਾਂ ਵਿੱਚੋਂ ਸ੍ਰੇਸ਼ਟ ਦੇਹੀ ਹੈ, ਸਭ ਤੋਂ ਕੀਮਤੀ ਹੈ, ਦੁਲੱਭ ਦੇਹ ਹੈ, ਦੁਬਾਰਾ ਨਹੀਂ ਮਿਲੇਗੀ। ਇਸੇ ਸਰੀਰ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਨੇ, ਦੁਲੱਭ ਦੇਹ ਭਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਬਿਹੋਣ ਜੀਵਨ ਕੌਣ ਕਾਮ। ਇਹਨੂੰ ਇਹ ਮਹਾਰਾਜ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਬ ਹੈ। ਕਹਿੰਦੇ ਭਾਈ ਇਹ ਦੁਰਲੱਭ ਹੈ, ਲੱਭਣ ਵਾਲਾ ਨਹੀਂ ਹੈ, ਇਹ ਪੈਸਿਆਂ ਨਾਲ ਵੀ ਦੁਬਾਰਾ ਨਹੀਂ ਮਿਲੇਗਾ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰੇ ਵਾਰ। ਫਿਰ ਨਾਲ ਐਗਜ਼ਾਮਪਲ ਦਿੱਤੀ, ਕਿਉਂਕਿ ਬੰਦਾ ਉਦਾਹਰਨਾਂ ਵੀ ਸਮਝਦਾ ਨਾ। ਕਹਿੰਦੇ ਜਿਵੇਂ ਪੱਕਿਆ ਹੋਇਆ ਫਲ ਟਾਹਣੀ ਨਾਲੋਂ ਟੁੱਟ ਜਾਏ ਨਾ, ਉਹ ਦੁਬਾਰਾ ਜੁੜਦਾ ਨਹੀਂ ਹੈ, ਉਹਦੇ ਵਾਸਤੇ ਦੁਬਾਰਾ ਫਿਰ ਰੁੱਤ ਆਏਗੀ, ਰੁੱਤ ਆਉਣ ਤੇ ਉਹਨੂੰ ਕੁਰਮਲਾਂ ਫੁੱਟਣਗੀਆਂ, ਫਿਰ ਉਹ ਫਲ ਬਣੇਗਾ, ਫਿਰ ਉਹਦੇ ਵਿੱਚ ਰਸ ਭਰੇਗਾ, ਇੱਕ ਰੁੱਤ ਪੂਰੀ ਲੱਗੇਗੀ ਦੁਬਾਰਾ ਆਉਣ ਵਾਸਤੇ। ਟਾਹਣੀ ਨਾਲੋਂ ਟੁੱਟਿਆ ਹੋਇਆ ਫਲ ਜਿਹੜਾ ਉਹ ਕਿਸੇ ਕੀਮਤ ਨਾਲ ਤੁਸੀਂ ਦੁਬਾਰਾ ਨਹੀਂ ਜੋੜ ਸਕਦੇ, ਵੀ ਉਹਨੂੰ ਗਲੂ ਲੱਗ ਕੇ ਕੋਈ ਐਲਫੀ ਲੱਗ ਕੇ ਜੋੜ ਦਿਓ ਫਿਰ ਉਸੇ ਤਰ੍ਹਾਂ ਰਹੇਗਾ, ਨਹੀਂ। ਇਸ ਤਰ੍ਹਾਂ ਮਾਨਸ ਜਨਮ ਹੈ, ਜਿਹੜਾ ਵਕਤ ਲੰਘ ਗਿਆ ਉਹਨੂੰ ਦੁਬਾਰਾ ਨਹੀਂ ਤੁਸੀਂ ਲਿਆ ਸਕਦੇ। ਕੋਈ ਲੱਖਾਂ ਰੁਪਈਆ ਖਰਚ ਕੇ ਕਵੇ ਜੀ 5 ਘੰਟਿਆਂ ਦੀ ਉਮਰ ਵਧਾ ਦਿਓ, ਇਹਨੂੰ ਰਿਵਰਸ ਕਰ ਦਿਓ ਪਿੱਛੇ, ਇਹ ਨਹੀਂ ਹੋ ਸਕਦਾ। ਇਹ ਜਿਹੜਾ ਵਕਤ ਲੰਘ ਗਿਆ ਸੋ ਲੰਘ ਗਿਆ। ਤਾਂ ਇਹਨੂੰ ਮਹਾਰਾਜ ਨੇ ਕਿਹਾ, ਭਾਈ ਵਿਅਰਥ ਨਾ ਗਵਾ, ਇਹ ਯਾਦ ਰੱਖ ਕੇ ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰੇ ਵਾਰ, ਜਿਉਂ ਬਨ ਫਲ ਪੱਕੇ ਭੋਏਂਗੇ ਰੇ, ਕਰਤ ਨ ਲੱਗੀ ਡਾਰ। ਕਹਿੰਦੇ ਉਹਨੂੰ ਦੁਬਾਰਾ ਟਾਹਲੀ ਨਾਲ ਜੋੜਿਆ ਨਹੀਂ ਜਾ ਸਕਦਾ, ਏਦਾਂ ਇਹ ਰਿਵਰਸ ਦੁਬਾਰਾ ਨਹੀਂ ਜਨਮ ਹੋ ਸਕਦਾ, ਇਹ ਦੁਬਾਰਾ ਸਮਾਂ ਨਹੀਂ ਤੈਨੂੰ ਮਿਲੇਗਾ।
ਇਹਨੂੰ ਫਿਰ ਮਹਾਰਾਜ ਰੋਜ਼ ਚੇਤੇ ਕਰਾਉਂਦੇ, ਕਹਿੰਦੇ ਭਾਈ ਇਹ ਮਾਨਸ ਦੇਹ ਜਿਹੜੀ ਮਿਲੀ ਹੈ ਤੈਨੂੰ, ਕਹਿੰਦੇ ਵੱਡੇ ਭਾਗਾਂ ਨਾਲ ਮਿਲੀ ਹੈ, ਸਫਲ ਕਿਵੇਂ ਹੋਣੀ ਉਹ ਵੀ ਸੁਣ। ਫਿਰ ਇਸ ਸਮੇਂ ਨੂੰ, ਇਸ ਸੰਗਤ ਨੂੰ ਫਿਰ ਪਾਤਸ਼ਾਹ ਨੇ ਵਡਿਆਈ ਦਿੱਤੀ, ਕਹਿੰਦੇ ਜਨਮ ਸਫਲ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ, ਸਭ ਤੋਂ ਸੌਖਾ ਤਰੀਕਾ ਸੰਗਤ ਵਿੱਚ ਬਹਿ ਕੇ ਜਪੋ ਨਾਮ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨੁਕਤਾ ਹੋਰ ਨੋਟ ਕਰਿਓ, ਦਾਨ ਕਰਨ ਵਾਸਤੇ ਪੈਸੇ ਚਾਹੀਦੇ ਨੇ, ਜਿਹਦੇ ਕੋਲ ਪੈਸੇ ਨਹੀਂ ਉਹ ਦਾਨੀ ਕਿਵੇਂ ਹੋ ਸਕਦਾ? ਦਾਨ ਕਰਨ ਵਾਸਤੇ ਪੈਸਾ ਚਾਹੀਦਾ ਹੈ, ਕੋਈ ਜਗ੍ਹਾ ਜ਼ਮੀਨ ਚਾਹੀਦੀ ਹੈ ਤਾਂ ਕੋਈ ਬੰਦਾ ਦਾਨੀ ਹੋਏਗਾ। ਤੀਰਥਾਂ ਤੇ ਜਾਣਾ, ਕਿਸੇ ਕੋਲ ਪੈਸਾ ਹੋਏਗਾ ਤਾਂ ਤੀਰਥ ਤੇ ਜਾਓਗੇ ਨਾ। ਜੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਤੀਰਥਾਂ ਤੇ ਕਿਵੇਂ ਜਾ ਸਕਦੇ ਹੋ? ਕਿਸੇ ਬੰਦੇ ਨੇ ਜਾਣਾ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਾਣਾ, ਹਜੂਰ ਸਾਹਿਬ ਜਾਣਾ, ਪੈਸੇ ਨਹੀਂ ਤੇ ਕਿਵੇਂ ਜਾਓਗੇ? ਤੀਰਥ ਯਾਤਰਾ ਤੇ ਜਾਣ ਲਈ ਪੈਸੇ ਚਾਹੀਦੇ ਨੇ, ਦਾਨ ਕਰਨ ਲਈ ਪੈਸੇ ਚਾਹੀਦੇ ਨੇ, ਲੰਗਰ ਲਾਉਣੇ ਪੈਸੇ ਚਾਹੀਦੇ ਨੇ, ਯੱਗ ਕਰਨੇ ਪੈਸੇ ਚਾਹੀਦੇ ਨੇ। ਪਰ ਸੱਜਣੋ, ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਕਮਾਉਣਾ ਹੋਵੇ ਪੈਸਿਆਂ ਦੀ ਲੋੜ ਨਹੀਂ ਹੈ। ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਇਸ ਕਲਯੁਗ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਪੁੰਨ ਕਰ ਸਕਦਾ, ਕਿਉਂਕਿ ਗਰੀਬ ਬੰਦੇ ਕੋਲ ਦਾਨ ਕਰਨ ਲਈ, ਯਾਤਰਾ ਕਰਨ ਲਈ, ਜੱਗ ਲਾਉਣ ਲਈ ਪੈਸੇ ਨਹੀਂ ਹੈ। ਫਿਰ ਗਰੀਬ ਬੰਦਾ ਤਾਂ ਧਰਮ ਤੋਂ ਵਾਂਝਾ ਰਹਿ ਜਾਏਗਾ। ਪਾਤਸ਼ਾਹ ਨੇ ਕਿਹਾ ਨਹੀਂ ਭਾਈ, ਸਭ ਤੋਂ ਵੱਡਾ ਪੁੰਨ ਸੁਣੋ, ਤੀਰਥਾਂ ਤੇ ਜਾਣਾ ਚੰਗੀ ਗੱਲ ਹੈ, ਦਾਨ ਕਰਨਾ ਚੰਗੀ ਗੱਲ ਹੈ, ਜੱਗ ਲੰਗਰ ਲਾਉਣੇ ਚੰਗੀ ਗੱਲ ਹੈ, ਪਰ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਉਹਨੂੰ ਫਿਰ ਪਾਤਸ਼ਾਹ ਨੇ ਕਿਹਾ ਭਾਈ ਉਹਦੇ ਵਾਸਤੇ ਪੈਸਿਆਂ ਦੀ ਲੋੜ ਨਹੀਂ ਹੈ, ਗਰੀਬ ਤੋਂ ਗਰੀਬ ਬੰਦਾ ਵੀ ਉਹ ਪੁੰਨ ਇਕੱਠਾ ਕਰ ਸਕਦਾ। ਮਹਾਰਾਜ ਉਹ ਕਿਹੜਾ ਪੁੰਨ ਹੈ? ਕਹਿੰਦੇ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਸੰਗਤ ਵਿੱਚ ਬਹਿ ਕੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤਾਂ ਗਰੀਬ ਬੰਦਾ ਵੀ ਜਪ ਸਕਦਾ, ਇੱਕ ਪੈਸਾ ਨਹੀਂ ਲੱਗੇਗਾ, ਇੱਕ ਪੈਸਾ ਨਹੀਂ ਲੱਗੇਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਲੀ ਹੱਥ ਮੱਥਾ ਟੇਕ ਕੇ ਵੀ ਬਹਿ ਜਾਓ ਤਾਂ ਵੀ ਝੋਲੀਆਂ ਭਰ ਜਾਣਗੀਆਂ, ਇਹ ਕੋਈ ਜ਼ਰੂਰੀ ਨਹੀਂ ਵੀ ਇੱਥੇ ਵੀ ਪੈਸਾ ਚੜਾਓ, ਇੱਕ ਪੈਸਾ ਨਹੀਂ ਲੱਗੇਗਾ। ਇਹਨੂੰ ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਪੁੰਨ ਹੈ ਨਾਮ ਜਪਣਾ, ਔਰ ਫਿਰ ਉਹ ਜਿਹੜਾ ਪੁੰਨ ਹੈ ਨਾ ਉੱਥੇ ਕੰਮ ਆਉਣਾ ਜਿੱਥੇ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ। ਦਿੱਤਾ ਹੋਇਆ ਦਾਨ ਹੋ ਸਕਦਾ ਕੰਮ ਨਾ ਆਵੇ, ਕਿਸੇ ਨੇ ਹੰਕਾਰ ਕਰ ਲਿਆ ਹੋਵੇ ਉਹਦਾ ਦਾਨ ਜਾਂਦਾ ਲੱਗੇ, ਕੀਤੀ ਹੋਈ ਤੀਰਥ ਯਾਤਰਾ ਕੰਮ ਨਾ ਆਵੇ, ਹੋ ਸਕਦਾ ਕਿਸੇ ਦਾ ਲਾਇਆ ਹੋਇਆ ਯੱਗ ਲੰਗਰ ਕੰਮ ਨਾ ਆਵੇ, ਪਰ ਭਾਈ ਜਪਿਆ ਹੋਇਆ ਨਾਮ ਉੱਥੇ ਕੰਮ ਆਉਣਾ ਜਿੱਥੇ ਕੋਈ ਸਹਾਇਤਾ ਨਾ ਕਰੇ। ਸ਼ਬਦ ਤੁਹਾਨੂੰ ਯਾਦ ਹੈ, ਇੱਕ ਵਾਰ ਪੜ੍ਹੋ, ਸਭ ਤੋਂ ਵੱਡਾ ਪੁੰਨ। ਹਰ ਰੋਜ਼ ਮਹਾਰਾਜ ਯਾਦ ਕਰਾਉਂਦੇ, ਕਹਿੰਦੇ ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਫਿਰ ਉਹ ਨਾਮ ਦਾ ਪੁੰਨ ਵੇਖਿਓ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਸਭ ਤੈਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਮਹਾਰਾਜ ਸਭ ਤੋਂ ਵੱਡਾ ਪੁੰਨ ਕਿਹੜਾ? ਕਹਿੰਦੇ ਕੱਲ ਮੈਂ ਇਹੋ ਪੁੰਨ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਭਾਈ ਸਭ ਤੋਂ ਵੱਡਾ ਕਲਯੁਗ ਵਿੱਚ ਪੁੰਨ ਹੈ ਸੰਗਤ ਵਿੱਚ ਬਹਿ ਕੇ ਕੋਈ ਗੁਣ ਗਾਵੇ ਸਤਨਾਮ ਸ੍ਰੀ, ਇਹ ਸਭ ਤੋਂ ਵੱਡਾ ਪੁੰਨ। ਅੱਛਾ, ਵਾਹਿਗੁਰੂ ਕਹਿਣ ਵਿੱਚ ਕੋਈ ਪੈਸਾ ਵੀ ਨਹੀਂ ਲੱਗਾ ਸਾਡਾ, ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਖਰਚਾ ਨਹੀਂ ਹੋਇਆ, ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਸਮਾਂ ਬਰਬਾਦ ਨਹੀਂ ਹੋਇਆ। ਤੁਸੀਂ ਤੁਰਦੇ ਹੋ, ਫਿਰਦੇ ਹੋ, ਕਿਰਤ ਕਰਮ ਕਰਦੇ ਹੋ, ਵਾਹਿਗੁਰੂ ਵਾਹਿਗੁਰੂ ਕੋਈ ਜੋ ਤਾਂ ਹੀ ਜਪਿਆ ਜਾਣਾ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਵਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਭਾਈ ਇਹ ਸਮਾਂ ਵਿਅਰਥ ਨਹੀਂ ਜਾਏਗਾ, ਇਸ ਲਈ ਤੂੰ ਸੁਹਾਸ ਵਿਅਰਥ ਨਾ ਗੁਆਈ, ਇਹ ਪੁੰਨ ਇਕੱਠਾ ਕਰ, ਜਪ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਫਿਰ ਕਿੱਥੇ ਬਹਿ ਕੇ ਜਪੀਏ? ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਜਿੰਨੀ ਕੋਈ ਕੀਮਤੀ ਚੀਜ਼ ਹੋਵੇ ਉਨੀ ਉਹਨੂੰ ਕੀਮਤੀ ਜਗ੍ਹਾ ਤੇ ਰੱਖੀਦਾ। ਕੋਈ ਲੋਹੇ ਦੀਆਂ ਅਲਮਾਰੀਆਂ ਨੂੰ ਜਿੰਦੇ ਲਾਉਂਦਾ? ਨਹੀਂ ਭਾਈ, ਉਹਨੂੰ ਜਿੰਦਾ ਤਾਂ ਲਾਈਦਾ ਜੇ ਵਿੱਚ ਸੋਨਾ ਪਿਆ ਹੋਵੇ। ਥੱਲੀ ਅਲਮਾਰੀਆਂ ਦੁਕਾਨ ਤੇ ਪਈਆਂ ਨੇ, ਚਾਬੀਆਂ ਵਿੱਚ ਹੀ ਹੁੰਦੀਆਂ ਨੇ, ਕੋਈ ਲੋਕ ਲੱਗ ਕੇ ਰੱਖਦਾ? ਜਦੋਂ ਤੁਸੀਂ ਘਰ ਲਿਆ ਕੇ ਉਹਦੇ ਵਿੱਚ ਗਹਿਣਾ ਗੱਟਾ ਸੋਨਾ ਪੈਸਾ ਚੀਜ਼ਾਂ ਰੱਖ ਲੈਂਦੇ ਹੋ,
ਫਿਰ ਦੋ ਦੋ ਜਿੰਦੇ ਲਾਈਦੇ ਨੇ, ਲੋਕ ਲਾਈਦੇ, ਲੋਕਰ ਨੂੰ ਵੀ ਲੱਗਿਆ, ਬਾਹਰ ਵੀ ਲੱਗਿਆ। ਮਹਾਰਾਜ ਜੇ ਨਾਮ ਸਭ ਤੋਂ ਕੀਮਤੀ ਹੈ ਫਿਰ ਇਹਨੂੰ ਕਿੱਥੇ ਬਹਿ ਕੇ ਜਪਣਾ? ਤਾਂ ਪਾਤਸ਼ਾਹ ਜੀ ਜਪਿਆ ਹੋਇਆ ਨਾਮ ਸਫਲ ਹੋ ਜਾਏ, ਇਹ ਕੀਤਾ ਹੋਇਆ ਸਰੰਜਾਮ ਜਨਮ ਸਫਲ ਕਰਦਾ, ਫਿਰ ਕੀ ਕਰੀਏ? ਫਿਰ ਪਾਤਸ਼ਾਹ ਨੇ ਅਸੰਗਤ ਵੱਲ ਇਸ਼ਾਰਾ ਕਰਕੇ ਕਿਹਾ, ਭਾਈ ਸੰਗਤ ਵਿੱਚ ਬਹਿ ਕੇ ਕੇਵਲ ਤੇ ਕੇਵਲ ਨਾਮ ਜਪ, ਭਾਈ ਤੇਰਾ ਜਨਮ ਵਿਅਰਥ ਜਾ ਰਿਹਾ। ਠੀਕ ਆ ਤੂੰ ਖੇਤੀ ਦਾ ਕੰਮ ਕਰਨਾ, ਚੰਗੀ ਗੱਲ ਹੈ, ਪਰ ਸਾਧ ਸੰਗਤ ਇਹ ਸੋਚਣਾ ਪਏਗਾ ਵੀ ਅਸੀਂ ਕਰਨ ਕੀ ਆਏ? ਇਕੱਲੇ ਰੋਟੀ ਕਮਾਉਣ ਵਾਸਤੇ, ਰੋਟੀ ਬਣਾਉਣ ਤੇ ਖਾਣ ਵਾਸਤੇ ਆਏ? ਸਾਰੀ ਉਮਰ ਇਹੀ ਕੰਮ ਹੋਈ ਜਾਏਗਾ? ਇਹ ਸਰੀਰ ਚਲਾਉਣ ਲਈ ਰੋਟੀ ਕਮਾਉਣੀ, ਬਣਾਉਣੀ, ਖਾਣੀ ਜ਼ਰੂਰੀ ਹੈ, ਪਰ ਜਿਹੜਾ ਅੱਗੇ ਕੰਮ ਹੋਣਾ ਇੱਕੋ ਚੀਜ਼ ਆਉਣੀ, ਜੇ ਜਪ ਲਿਆ ਸਤਨਾਮ ਸ੍ਰੀ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਵਿਰਥਾ ਜਹਾਤ ਰੰਗ ਮਾਇਆ ਕਹਿ। ਹੁਣ ਪੁੱਛੀਏ ਮਹਾਰਾਜ, ਇਹ ਜਪਿਆ ਹੋਇਆ ਨਾਮ ਪ੍ਰਵਾਨ ਹੋ ਜਾਏ ਫਿਰ ਕੀ ਕਰਨਾ ਚਾਹੀਦਾ? ਜਪਿਆ ਹੋਇਆ ਨਾਮ ਜਮਾ ਹੋ ਜਾਏ ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਕਹਿੰਦੇ ਭਾਈ ਨਾਮ ਜਪੀ, ਸੇਵਾ ਕਰੀ, ਪਰ ਜੇ ਤੂੰ ਚਾਹੁੰਦਾ ਤੇਰਾ ਜਪਿਆ ਨਾਮ ਅੱਗੇ ਤੇਰਾ ਦਾਹ ਵਿੱਚ ਕੰਮ ਆਵੇ, ਫਿਰ ਇੱਕ ਚੀਜ਼ ਹੈ, ਤੂੰ ਸਭ ਕੁਝ ਕਰਕੇ ਹੱਥ ਜੋੜ ਕੇ ਗੁਰੂ ਨੂੰ ਕਹੀ, ਪਾਤਸ਼ਾਹ ਮੈਂ ਕੋਈ ਜਪ ਤਪ ਨਹੀਂ ਕੀਤਾ, ਮੇਰੇ ਕਰਮ ਮਾੜੇ ਨੇ, ਮੈਨੂੰ ਆਪਣੇ ਚਰਨਾਂ ਚ ਰੱਖ। ਤੁਹਾਨੂੰ ਸਿੱਧੀ ਉਦਾਹਰਨ ਕੰਮ ਆਉਣੀ ਹੈ, ਜਦੋਂ ਬੰਦਾ ਰਜਿਸਟਰੀ ਕਰਾਉਂਦਾ ਨਾ ਆਪਣੇ ਨਾਮ, ਜ਼ਮੀਨ ਲਈ ਹੈ, ਕੋਈ ਪਲਾਟ ਲਿਆ, ਅੱਛਾ ਤੁਹਾਨੂੰ ਏਜੰਟ ਵੀ ਕਹਿਣਗੇ ਲਿਖਣ ਵਾਲੇ, ਔਰ ਜਿਹੜਾ ਪਟਵਾਰੀ ਉਹ ਵੀ ਕਹਿੰਦਾ ਵੀ ਰਜਿਸਟਰੀ ਕਰਾ ਲਈ ਹੈ, ਇੰਤਕਾਲ ਚੜਾ ਲਿਓ ਆਪਣੇ ਨਾਮ। ਉਹਨੂੰ ਪੁੱਛੋ ਜੀ ਇੰਤਕਾਲ ਕਿਉਂ ਚੜਾਉਣਾ? ਰਜਿਸਟਰੀ ਹੋ ਗਈ ਹੈ, ਫੋਟੋ ਹੋ ਗਈ ਹੈ, ਤਾਂ ਉਹ ਕਈ ਵਾਰ ਤੁਹਾਨੂੰ ਕਹਿੰਦਾ ਜਿੰਨੀ ਦੇਰ ਇੰਤਕਾਲ ਤੁਹਾਡੇ ਨਾਮ ਨਾ ਚੜੇ ਉਨੀ ਦੇਰ ਫਰਜ਼ ਤੁਹਾਡੇ ਨਾਮ ਦੀ ਨਹੀਂ ਨਿਕਲਣੀ। ਹੋ ਸਕਦਾ ਰਜਿਸਟਰੀ ਕੋਈ ਹੋਰ ਬੰਦਾ ਵੀ ਕਰਾ ਸਕਦਾ, ਇੰਤਕਾਲ ਹੋ ਜਾਏ ਤਾਂ ਪੱਕਾ ਹੋ ਗਿਆ, ਇੰਤਕਾਲ ਹੋ ਜਾਏ। ਕਹਿੰਦੇ ਫਿਰ ਖਸਰਾ ਨੰਬਰ, ਖਤੌਨੀ ਨੰਬਰ ਸਭ ਤੁਹਾਡੇ ਨਾਮ ਚੜ ਜਾਣਾ, ਤੁਸੀਂ ਫਰਜ਼ ਕਢਾਓਗੇ ਆ ਪਲਾਟ ਦੀ, ਤੁਹਾਡੇ ਨਾਮ ਬੋਲਣ ਲੱਗ ਪੈਣੀ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਰਜਿਸਟਰੀ ਤੁਹਾਡੀ ਪੱਕੀ ਹੋ ਜਾਏ, ਫਿਰ ਇੰਤਕਾਲ ਆਪਣੇ ਨਾਮ ਚੜਾਓ, ਫਿਰ ਖਸਰਾ ਨੰਬਰ, ਖਤੌਨੀ ਨੰਬਰ ਸਭ ਤੁਹਾਡੇ ਨਾਮ ਹੋ ਜਾਏਗਾ, ਫਰਜ਼ ਕਢਾਓਗੇ ਤੁਹਾਡੇ ਨਾਮ ਨਿਕਲੇਗੀ। ਇਹਦਾ ਮਤਲਬ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਵੀ ਕਰਾਉਣਾ ਪੈਂਦਾ। ਇੱਦਾਂ ਪਾਤਸ਼ਾਹ ਕਹਿੰਦੇ ਨਾਮ ਜਪਣ ਤੋਂ ਬਾਅਦ ਤੂੰ ਚਾਹੁੰਦੇ ਵੀ ਜਮਾਂ ਹੋ ਜਾਏ, ਤੇਰੇ ਨਾਮ ਉੱਤੇ ਬੋਲਣ ਲੱਗ ਜਾਵੇ ਤੂੰ ਨਾਮ ਜਪਿਆ, ਸੇਵਾ ਕੀਤੀ ਹੈ, ਸੇਵਾ ਕਰਕੇ ਗੁਰੂ ਕੋਲ ਜਮਾਂ ਹੋ ਜਾਏ, ਤੇਰੇ ਨਾਮ ਉੱਤੇ ਬੋਲਣ ਲੱਗ ਜਾਏ, ਜਦੋਂ ਫਰਜ਼ ਕੱਢੀ ਜਾਵੇ ਰੱਬ ਦੀ ਦਰਗਾਹ ਚ ਤੇਰੇ ਨਾਮ ਤੇ ਨਿਕਲ ਆਵੇ ਵੀ ਇਹਨੇ ਸੇਵਾ ਕੀਤੀ। ਸਾਰਿਆਂ ਦੀ ਫਰਜ਼ ਨੀ ਨਿਕਲਦੀ ਉੱਥੇ, ਕੀਤੀ ਜ਼ਰੂਰ ਹੈ, ਸਭ ਦਾ ਨਾਮ ਨਹੀਂ ਉੱਥੇ ਨਿਕਲਦਾ, ਸੇਵਾ ਜ਼ਰੂਰ ਲੋਕ ਕਰਦੇ ਨੇ, ਪਰ ਸਭ ਦੇ ਨਾਮ ਦੀ ਦਰਗਾਹ ਵਿੱਚ ਫਰਜ਼ ਨਹੀਂ ਨਿਕਲਦੀ ਵੀ ਇਹਨੇ ਸੇਵਾ ਕੀਤੀ ਹੈ। ਪੁੱਛਿਆ ਪਾਤਸ਼ਾਹ, ਫਿਰ ਕੀਤੀ ਸੇਵਾ ਸਿਮਰਨ ਜਿਹੜੀ ਹੈ ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਏ, ਜਦੋਂ ਲੋੜ ਪਵੇ ਉਦੋਂ ਸਾਡੇ ਨਾਮ ਉੱਤੇ ਨਿਕਲੇ, ਕੀ ਕਰੀਏ? ਕਹਿੰਦੇ ਸੇਵਾ ਵੀ ਕਰੀ, ਨਾਮ ਵੀ ਜਪੀ, ਸਭ ਕੁਝ ਕਰਕੇ ਜ਼ਰੂਰ ਗੁਰੂ ਦੇ ਅੱਗੇ ਹੱਥ ਜੋੜ ਕੇ ਰੋਜ਼ ਕਹੀ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਦੇਖੋ ਉਸੇ ਸ਼ਬਦ ਵਿੱਚ ਹੈ, ਸੰਗਤ ਵਿੱਚ ਨਾਮ ਵੀ ਜਪਣਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਗੋਬਿੰਦ ਮਿਲਣ ਕੀਏ ਤੇਰੀ ਵਰੀਆਂ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾ, ਸੰਗਤ ਭਜ ਕੇਵਲ। ਨਾਮ ਜਪ ਕੇ ਫਿਰ ਗੁਰੂ ਨੂੰ ਕਹਿਣਾ ਕਿ ਜਪ ਤਪ

0: ਰਾਖੋ।
1: ਚੰਗੇ ਕਰਮ ਕਰਕੇ ਵੀ ਕਹਿਣਾ ਮਹਾਰਾਜ ਮੇਰੇ ਨੀਚ ਕਰਮ ਨੇ। ਇੱਥੇ ਬੰਦਾ ਨੀਵੇਂ ਕਰਮ ਕਰਕੇ ਵੀ ਬੋਰਡ ਵੱਡਾ ਲਵਾਉਂਦਾ ਵੀ ਮੇਰੇ ਚੰਗੇ ਦਾ ਬੋਰਡ ਲੱਗੇ। ਬੋਰਡ ਚੰਗਾ ਲੱਗਣਾ ਚਾਹੀਦਾ, ਕੰਮ ਭਾਵੇਂ ਚੰਗਾ ਨਾ ਹੋਵੇ ਬੋਰਡ ਵਧੀਆ ਹੋਣਾ ਚਾਹੀਦਾ। ਪਿੱਛੇ ਤਾਂ ਤੁਸੀਂ ਵੇਖਿਆ ਹੋਣਾ, ਮੈਂ ਵੀ ਉਸ ਸਮਾਗਮ ਤੇ ਗਿਆ ਤਾਂ ਉਹ ਮੇਰੇ ਤੋਂ ਪਹਿਲਾਂ ਉੱਥੇ ਰੌਲਾ ਪਿਆ ਹੋਇਆ। ਮੈਂ ਉਹਨੂੰ ਕਿਹਾ ਕੀ ਹੋਇਆ, ਕਹਿੰਦੇ ਜੀ ਉਹ ਮੰਤਰੀ ਸਾਹਿਬ ਰੁੱਸ ਕੇ ਚਲੇ ਗਏ। ਮੈਂ ਕਿਹੜੀ ਗੱਲੋਂ, ਕਹਿੰਦੇ ਉਹਦਾ ਨਾਮ ਥੱਲੇ ਲਿਖਿਆ ਹੋਇਆ ਸੀ। ਜਦੋਂ ਪੱਥਰ ਦਾ ਉਦਘਾਟਨ ਕੀਤਾ ਉਹਨੇ, ਬਾਅਦ ਚ ਫੰਕਸ਼ਨ ਚੱਲਣਾ ਸੀ ਤਾਂ ਉਹਦਾ ਨਾਮ 2 ਨੰਬਰ ਤੇ। ਉਹ ਕਹਿੰਦਾ ਨਾਮ ਥੱਲੇ ਕਿਉਂ? ਕਹਿੰਦਾ ਬਾਅਦ ਚ ਮੈਂ ਤੁਹਾਨੂੰ ਦੱਸੂ। ਉਹ ਸਾਧ ਸੰਗਤ ਨਾਮ ਥੱਲੇ ਲਿਖਿਆ ਰੁੱਸ ਕੇ ਭੱਜ ਗਿਆ। ਬੰਦਾ ਕਹਿੰਦਾ ਚੰਗੇ ਕੰਮ ਨਾ ਕਰਾਂ ਪਰ ਨਾਮ ਮੇਰਾ ਉੱਪਰ ਹੋਵੇ। ਪਰ ਜਦੋਂ ਤੁਸੀਂ ਧਰਮ ਵਿੱਚ ਆਓਗੇ, ਇੱਥੇ ਪਾਤਸ਼ਾਹ ਕਹਿੰਦੇ ਜਪ ਤਪ ਵੀ ਕਰਨਾ, ਸੇਵਾ ਵੀ ਕਰਨੀ, ਦਾਨ ਵੀ ਕਰਨਾ, ਪੁੰਨ ਵੀ ਕਰਨਾ, ਸਭ ਕੁਝ ਕਰਕੇ ਤੂੰ ਗੁਰੂ ਅੱਗੇ ਕਹਿਣਾ ਕਹੋ ਨਾਨਕ ਹਮ ਨੀਚ ਕਰਮਾ। ਇੱਥੇ ਤਾਂ ਨਾਮ ਨੀਚੇ ਹੋ ਜਾਏ ਬੰਦੇ ਦਾ ਤਾਂ ਰੁੱਸ ਜਾਂਦਾ। ਕੌਣ ਕਹੇਗਾ ਇੱਦਾਂ? ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਾਖੋ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ। ਤੁਸੀਂ ਰੋਜ਼ ਸ਼ਬਦ ਪੜ੍ਹਦੇ। ਸਿੱਖ ਨੇ ਆਚਰਣ ਉੱਚਾ ਰੱਖਣਾ, ਜੀਵਨ ਉੱਚਾ ਰੱਖਣਾ, ਸਭ ਕੁਝ ਕਰਕੇ ਜਤੀ ਸਤੀ ਰਹਿ ਕੇ ਵੀ। ਪਰ ਗੁਰੂ ਅੱਗੇ ਪਤਾ ਕੀ ਕਹਿਣਾ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ। ਗਿਆਨ ਵੀ ਹੋਵੇ ਪਰ ਤੂੰ ਕਹਵੇ ਨਹੀਂ ਮੇਰੇ ਕੋਲ ਨਹੀਂ। ਜੇ ਹੰਕਾਰ ਕੀਤਾ ਮੇਰੇ ਵਰਗਾ ਨਹੀਂ ਕੋਈ ਬੰਦਾ। ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਇਹ ਬੇਨਤੀ ਕਹੀ, ਜਿਹਨਾਂ ਬੰਦਿਆਂ ਨੇ ਕਿਤੇ ਹੋਮੇ ਕਰਕੇ ਕਹਿਤਾ ਨਾ ਮੇਰੇ ਚ ਕੋਈ ਨੁਕਸ ਕੱਢ ਕੇ ਵਿਖਾਓ, ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ, ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ। ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ ਨਾ, ਦੁਨੀਆਂ ਦੀਆਂ ਸਾਰੀਆਂ ਉਂਗਲਾਂ ਬੰਦਿਆਂ ਵੱਲ ਹੋ ਗਈ। ਜਦੋਂ ਗੁਰੂ ਨੇ ਸਿਰ ਤੋਂ ਮੇਰ ਭਰਿਆ ਹੱਥ ਚੁੱਕ ਲਿਆ, ਦੁਨੀਆਂ ਦੀਆਂ ਸਾਰੀਆਂ ਤੁਮਤਾਂ ਬੰਦਿਆਂ ਤੇ ਲੱਗ ਗਈ। ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕ ਲਿਆ, ਦੁਨੀਆਂ ਦੇ ਸਾਰੇ ਔਗਣ ਉਹ ਬੰਦਿਆਂ ਚ ਦਿਸਣ ਲੱਗ ਪਏ। ਸਾਧ ਸੰਗਤ ਪਰਤ ਕੇ ਉਹ ਬੰਦੇ ਲੋਕਾਂ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਇਸ ਲਈ ਮੁੱਖ ਉਜਲਾ ਤਾਂ ਹੁੰਦਾ ਜੇ ਗੁਰੂ ਅੱਗੇ ਅਰਦਾਸ ਕਰਕੇ ਕਹੀਏ ਪਾਤਸ਼ਾਹ ਤੁਹਾਡਾ ਮਿਹਰ ਭਰਿਆ ਹੱਥ ਸਿਰ ਤੇ ਹੈ ਤਾਂ ਅਸੀਂ ਚੰਗੇ ਹਾਂ, ਜੇ ਮਹਾਰਾਜ ਤੁਹਾਡਾ ਹੱਥ ਸਾਡੇ ਸੀਸ ਤੇ ਨਾ ਹੋਵੇ ਤਾਂ ਬੰਦੇ ਵਿੱਚ ਤਾਂ ਔਗਣ ਹੀ ਔਗਣ ਹੈ। ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਨੇ ਸ਼ਾਮਾਂ ਵੇਲੇ ਨਾ ਜਦੋਂ ਰਾਤ ਨੂੰ ਸੁਖਾਸਨ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤਾਂ ਸੁਖਾਸਨ ਵਾਲੇ ਕਮਰੇ ਵਿੱਚ ਸੱਚਖੰਡ ਚਲੇ ਜਾਣਾ, ਦਰਵਾਜ਼ਾ ਅੰਦਰੋਂ ਬੰਦ ਕਰ ਲੈਣਾ, ਗੜਵਈ ਨੇ ਬਾਹਰ ਬਹਿ ਜਾਣਾ। ਜਿਹੜਾ ਸੇਵਾਦਾਰ ਹੁੰਦਾ, ਗੜਵਈ ਬਣਨਾ ਬਹੁਤ ਔਖਾ, ਕਿਉਂਕਿ ਉੱਤੋਂ ਗੜਵਈ ਤੋਂ ਬਾਅਦ ਉਹਨੂੰ ਸਿੱਧੀ ਸੰਤ ਦੀ ਪਦਵੀ ਮਿਲ ਸਕਦੀ ਹੈ ਜੇ ਉਹ ਗੜਵਈ ਬਣ ਕੇ ਹੁਕਮ ਪੂਰਾ ਕਮਾ ਲੈ। ਜੇ ਪੂਰਾ ਹੁਕਮ ਨਾ ਕਮਾ ਸਕੇ ਤਾਂ ਸਾਧ ਸੰਗਤ ਸੰਤ ਬਣਨਾ ਤਾਂ ਦੂਰ ਦੀ ਗੱਲ, ਉਹ ਸੇਵਾਦਾਰ ਵੀ ਨਹੀਂ ਰਹਿੰਦਾ। ਉਹ ਗੜਵਈ ਨੇ ਬਾਹਰ ਬੈਠੇ ਰਹਿਣਾ 1.5 ਘੰਟੇ 2 ਘੰਟੇ, ਬਾਬਾ ਜੀ ਨੂੰ ਲੱਗ ਜਾਣੇ। ਜਦੋਂ ਆਉਣਾ ਫਿਰ ਬਾਬਾ ਜੀ ਨੂੰ ਬਾਹਰ ਰੱਖ ਕਹਿਣਾ ਭਾਈ ਤੁਸੀਂ ਵੀ ਆਰਾਮ ਕਰ ਲਓ ਅੰਮ੍ਰਿਤ ਵੇਲੇ ਉੱਠਣ। ਤਾਂ ਸਾਧ ਸੰਗਤ ਇੱਕ ਦਿਨ ਗੜਵਈ ਦੇ ਮਨ ਚ ਆ ਗਈ, ਕਹਿੰਦਾ ਸੱਚਖੰਡ ਵਿੱਚ ਬਾਬਾ ਜੀ ਕੀ ਕਰਦੇ ਨੇ? ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ, ਕੀ ਕਰਦੇ? ਮੈਨੂੰ ਤਾਂ ਪਤਾ ਹੋਵੇ, ਮੈਨੂੰ ਕਿਵੇਂ ਪਤਾ ਲੱਗੇ? ਕਹਿੰਦਾ ਉਹਨੇ ਜਿਹੜਾ ਰੋਸ਼ਨਦਾਨ ਛੱਡਿਆ ਹੋਇਆ ਸੀ ਨਾ ਸੱਚਖੰਡ ਨੂੰ, ਉਹਦੇ ਵਿੱਚੋਂ ਉਹਨੇ ਵੇਖਿਆ ਅੰਦਰ ਤਾਂ ਬਾਬਾ ਜੀ ਸਿਮਰਨ ਨਹੀਂ ਕਰ ਰਹੇ, ਬਾਣੀ ਨਹੀਂ ਪੜ ਰਹੇ, ਚੌਂਕੜਾ ਨਹੀਂ ਵੱਜਿਆ ਹੋਇਆ, ਬੰਦਗੀ ਨਹੀਂ ਕਰ ਰਹੇ। ਕੀ ਕਰ ਰਹੇ ਨੇ? ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਲੰਘ ਅੱਗੇ ਅਰਦਾਸ ਕਰ ਰਹੇ ਨੇ। ਅਰਦਾਸ ਕਰਕੇ ਮੱਥਾ ਟੇਕਣ ਲੱਗੇ, ਫਿਰ 15-20 ਮਿੰਟ ਉੱਠੇ ਹੀ ਨਹੀਂ। ਉਹ ਜਦੋਂ ਵੇਖੇ ਮੱਥਾ ਟੇਕ ਰਹੇ ਨੇ, ਜਦੋਂ ਵੇਖੇ ਮੱਥਾ ਟੇਕ ਰਹੇ ਨੇ। ਥੋੜੇ ਚਿਰ ਬਾਅਦ 1.5 ਘੰਟੇ ਬਾਅਦ ਫਿਰ ਵੇਖਿਆ ਰੋਸ਼ਨਦਾਨ ਵਿੱਚੋਂ, ਫਿਰ ਮੱਥਾ ਟੇਕ ਰਹੇ ਨੇ। ਮਨ ਚਾਹੇਗਾ ਇੰਨਾ ਚਿਰ ਮੱਥਾ ਟੇਕੀ ਜਾਂਦੇ, ਮੈਂ ਤਾਂ ਕਿਹਾ ਨਾਮ ਜਪਦੇ ਹੋਣਗੇ। ਜਦੋਂ 1.5-2 ਘੰਟੇ ਲੰਘ ਗਏ ਤਾਂ ਬਾਬਾ ਜੀ ਬਾਹਰ ਆਏ, ਬਾਹਰ ਨਿਕਲੇ, ਦਰਵਾਜ਼ਾ ਖੋਲਿਆ, ਗੜਵਈ ਬੈਠੇ। ਤਾਂ ਬਾਬਾ ਜੀ ਫਿਰ ਉਹਨੂੰ ਕਹਿੰਦੇ ਭਾਈ ਤੁਸੀਂ ਵੀ ਆਰਾਮ ਕਰ ਲਓ, ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠਣਾ, ਆਪਣੀ ਕੁੱਲੀ ਚ ਚਲੇ। ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ, ਆਪੋ ਆਪਣਾ ਨਿਤਨੇਮ ਨੇਮ ਨਵਾਇਆ। ਜਦੋਂ ਦਿਨ ਚੜੇ ਦੀਵਾਨ ਤੇ ਗਏ ਤਾਂ ਸੇਵਾਦਾਰ ਪਿੱਛੇ ਬੈਠਾ, ਤਾਂ ਸਾਧ ਸਿੰਘ ਬਾਬਾ ਜੀ ਮੋਰਲੀ ਸੀਟ ਤੇ ਬੈਠੇ, ਮੋਹਰੇ ਬੈਠਿਆ ਬੈਠਿਆ ਫਿਰ ਹੱਸ ਕੇ ਪਤਾ ਕੀ ਬੋਲੇ, ਕਹਿੰਦੇ ਕਿੱਦਾਂ ਬਈ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ? ਤਾਂ ਉਹ ਪਿੱਛੇ ਬੈਠਿਆ ਰੋਣ ਲੱਗ ਪਿਆ, ਕਹਿੰਦਾ ਮਹਾਰਾਜ ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ? ਕਹਿੰਦੇ ਮਹਾਰਾਜ ਗਲਤੀ ਹੋ ਗਈ, ਮੈਂ ਕਹਿੰਦੇ ਕਿੱਦਾਂ ਬਈ? ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ, ਰੋਣ ਲੱਗ ਪਿਆ, ਕਹਿੰਦੇ ਜੀ ਗਲਤੀ ਹੋ ਗਈ, ਮੈਨੂੰ ਤੁਹਾਡੀ ਆਗਿਆ ਤੋਂ ਬਗੈਰ ਨਹੀਂ ਸੀ ਵੇਖਣਾ ਚਾਹੀਦਾ, ਕਿਉਂਕਿ ਸਾਧੂ ਦੀ ਸਭ ਤੋਂ ਵੱਡੀ ਸੇਵਾ ਹੈ ਬਚਨ ਮੰਨਣੀ, ਹੋਰ ਭਾਂਡੇ ਮਾਂਜਣੇ ਸਾਧੂ ਦੀ ਕੋਈ ਸੇਵਾ ਨਹੀਂ। ਮੈਂ ਜੀ ਰੋਜ਼ ਉਹਨਾਂ ਦੇ ਜੂਠੇ ਭਾਂਡੇ ਮਾਂਜਦਾ ਸੀ, ਮੈਂ ਉਹਨਾਂ ਦੇ ਕੱਪੜੇ ਧੋਂਦਾ ਸੀ, ਇਹ ਸੇਵਾ ਬਹੁਤ ਛੋਟੀ ਹੈ। ਸਭ ਤੋਂ ਵੱਡੀ ਸੇਵਾ ਬਚਨ ਮੰਨਣੀ, ਜਿੱਥੇ ਜੋ ਕਹਿ ਦਿੱਤਾ ਉੱਥੇ ਸਤ ਬਚਨ ਕਰਕੇ ਖਲੋ ਜਾ। ਤਾਂ ਕਹਿੰਦੇ ਉਹ ਰੋਣ ਲੱਗ ਪਿਆ ਪਿੱਛੇ ਬਹਿ ਕੇ, ਕਹਿੰਦੇ ਜੀ ਗਲਤੀ ਹੋ ਗਈ, ਮੈਨੂੰ ਤੁਹਾਤੋਂ ਪੁੱਛ ਕੇ ਵੇਖਣਾ ਚਾਹੀਦਾ ਸੀ। ਕਹਿੰਦੇ ਚੱਲ ਕੋਈ ਗੱਲ ਨੀ, ਜੋ ਤੂੰ ਵੇਖਣਾ ਸੀ ਵੇਖ ਹੀ ਲਿਆ। ਕਹਿੰਦੇ ਕੋਈ ਸ਼ੰਕਾ ਤੇ ਨੀ ਮਨ ਚ? ਕਹਿੰਦੇ ਜੀ ਇੱਕ ਸ਼ੰਕਾ ਹੈ, ਸ਼ੰਕਾ ਇਹ ਹੈ ਵੀ ਮੇਰੇ ਮਨ ਸੀ ਤੁਸੀਂ ਨਾਮ ਜਪਦੇ ਹੋਵੋਗੇ, ਅੰਦਰ ਚੌਂਕੜਾ ਮਾਰ ਕੇ ਬੰਦਗੀ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਬਾਬਾ ਜੀ ਤੁਸੀਂ ਤਾਂ ਅਰਦਾਸ ਹੀ ਕਰੀ ਗਏ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਵੇਖਿਆ ਉਦੋਂ ਤੁਸੀਂ ਮੱਥਾ ਹੀ ਟੇਕ ਰਿਹਾ, ਸਿਰ ਝੁਕਿਆ ਹੋਇਆ, ਇੰਨੀ ਵਾਰ ਵਾਰ ਵਾਰ ਮੱਥਾ ਕਿਉਂ ਟੇਕਿਆ? ਤੇ ਬਾਬਾ ਜੀ ਨੂੰ ਪਤਾ ਕੀ ਕਿਹਾ? ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦਾ ਚੋਲਾ ਪਾਇਆ ਹੋਇਆ, ਗੁਰੂ ਨਾਨਕ ਦੇ ਘਰ ਦੇ ਗੋਲੇ ਨੱਕ ਨੌਕਰ ਬਣੇ ਹੋਏ ਆ, ਉਹ ਦਿਨੇ ਸੰਗਤ ਵਿੱਚ ਵਿਚਰਦੇ ਆ, ਕਈ ਜਣੇ ਸਾਨੂੰ ਮੱਥਾ ਟੇਕ ਜਾਂਦੇ ਨੇ, ਰਾਤੀ ਦੋ ਘੜੀਆਂ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਦੇ ਕੇ ਮੱਥਾ ਟੇਕ ਕੇ ਸੌਂਦਾ। ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ। ਕਹਿੰਦੇ ਆਪਣੇ ਆਪ ਨੂੰ ਕੱਢ ਲਈ, ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲਈਦਾ। ਸੰਗਤਾਂ ਦਾ ਟਿੱਕਿਆ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦੇਈਦਾ, ਆਪਣੇ ਕੋਲ ਨਹੀਂ ਕੁਝ ਵੀ ਰੱਖੀਦਾ। ਕਹਿੰਦੇ ਅਸੀਂ ਤਾਂ ਉਹਦੇ ਘਰ ਦੇ ਨੌਕਰ ਸਾਧ ਸੰਗਤ, ਜਿਵੇਂ ਕਿਸੇ ਨੇ ਆਪਣੀ ਮਹਿੰਗੀ ਗੱਡੀ ਤੇ ਡਰਾਈਵਰ ਰੱਖਿਆ ਹੋਵੇ, ਡਰਾਈਵਰ ਦਾ ਕੰਮ ਗੱਡੀ ਚਲਾਉਣੀ ਹੈ, ਭੰਨ ਤੋੜ ਜਿਹੜੀ ਉਹ ਮਾਲਕ ਦੀ ਹੈ, ਮਾਲਕ ਸਰਵਿਸ ਕਰਾਵੇ ਨਾ ਕਰਾਵੇ, ਮਾਲਕ ਪੈਸਾ ਖਰਚੇ ਨਾ ਖਰਚੇ, ਉਹਨਾਂ ਤੇ ਚਲਾਉਣੇ ਠੀਕ ਰੱਖਣੀ ਸਹੀ ਰੱਖਣੀ ਮਾਲਕ ਦੀ ਮਰਜ਼ੀ ਹੈ। ਸਾਧ ਸੰਗਤ ਏਦਾਂ ਜਿਹੜਾ ਸਾਧੂ ਹੈ ਉਹ ਕਰਿੰਦਾ ਬਣ ਕੇ ਕੰਮ ਕਰਦਾ, ਸੇਵਕ ਬਣ ਕੇ ਕੰਮ ਕਰਦਾ, ਆਪਣੇ ਆਪ ਨੂੰ ਇਹ ਨਹੀਂ ਸ਼ੋ ਕਰਦਾ ਕਿ ਮੈਂ ਕਰ ਰਿਹਾ। ਸਾਧ ਸੰਗਤ ਉਦੋਂ ਫਿਰ ਉਹ ਸਾਧੂ ਦੇ ਕੋਲ ਫਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਵਡਿਆਈ ਇਕੱਠੀ ਹੋਣ ਲੱਗ ਪੈਂਦੀ। ਇੱਕ ਨੁਕਤਾ ਹੋਰ ਨੋਟ ਕਰਿਓ, ਜਿੰਨੇ ਪੈਸੇ ਜੇਬ ਚ ਰੱਖ ਲਓ ਚੱਲ ਜਾਂਦੇ ਨੇ, ਤੁਸੀਂ 10,000-20,000 ਜੇਬ ਚ ਪਾ ਲਓ, ਦੋ ਚੋਂ ਦਿਨਾਂ ਵਿੱਚ ਮੁੱਕ ਹੀ ਜਾਣੇ, ਖਰਚ ਹੋ ਜਾਣੇ। ਜਿਹੜੇ ਪੈਸੇ ਆਪਣੀ ਕਮਾਈ ਚੋਂ ਕੱਢ ਕੇ ਫਿਕਸ ਕਰ ਲਏ, ਕਿਤੇ ਬੈਂਕ ਵਿੱਚ ਫਿਕਸ ਕਰਵਾ ਦਿੱਤੇ, ਤਾਂ ਸਾਧ ਸੰਗਤ ਜਿਹਦੀ FDR ਬਣ ਗਈ, ਫਿਕਸ ਹੋ ਗਏ, ਤੁਹਾਡੇ ਅਕਾਊਂਟ ਚ ਜਮਾਂ ਹੋ ਗਏ, ਉਹਦੇ ਨਾਲ ਉਸੇ ਦਿਨ ਤੋਂ ਵਿਆਜ ਲੱਗਣਾ ਸ਼ੁਰੂ ਹੋ ਜਾਣਾ। ਜੇ ਤੁਸੀਂ 1,00,000 ਰੁਪਈਆ ਜਮਾਂ ਕਰਾ ਦਿੱਤਾ, ਤਾਂ 70% ਨਾਲ ਜਾਂ 7% ਜਾਂ 8% ਜਾਂ 6% ਜਿੰਨਾ ਵੀ ਉਹ ਲਾਉਂਦੇ ਨੇ, ਉਹਦੇ ਹਿਸਾਬ ਨਾਲ ਉਹ ਤੁਹਾਡੇ ਬੈਂਕ ਵਿੱਚ ਵਿਆਜ ਲੱਗਣਾ ਸ਼ੁਰੂ ਹੋ ਜਾਣਾ, ਹੋਰ ਜਮਾਂ ਹੋ ਜਾਣਾ। ਕਿਉਂ? ਤੁਸੀਂ ਜਮਾਂ ਕਰਾਏ, ਕੋਲ ਰੱਖੇ ਹੋਏ ਪੈਸੇ ਚੱਲ ਜਾਂਦੇ ਨੇ, ਜਮਾਂ ਕਰਾਏ ਹੋਏ ਪੈਸਿਆਂ ਨਾਲ ਵਿਆਜ ਲੱਗਦਾ। ਏਦਾਂ ਜਿਹੜੀਆਂ ਵਡਿਆਈਆਂ ਲੋਕਾਂ ਦੀਆਂ ਲੈ ਕੇ ਕੋਲ ਰੱਖ ਲਈਏ, ਉਹ ਵਡਿਆਈਆਂ ਮੁੱਕ ਜਾਂਦੀਆਂ ਨੇ। ਜਿਹੜੀ ਵਡਿਆਈ ਗੁਰੂ ਨੂੰ ਜਮਾਂ ਕਰਾ ਦੇਈਏ ਵਧਣ ਲੱਗ ਪੈਂਦੀ ਹੈ, ਜਿਹੜੀ ਵਡਿਆਈ ਲੈ ਕੇ ਗੁਰੂ ਕੋਲ ਜਮਾਂ ਕਰਾ ਦੇਈਏ ਉਹ ਵਡਿਆਈ ਵਧਣ ਲੱਗ ਪੈਂਦੀ ਹੈ, ਉਹਦੇ ਨਾਲ ਫਿਰ ਗੁਰੂ ਹੋਰ ਵਿਆਜ ਲਾਉਣ ਲੱਗ ਪੈਂਦਾ। ਕਿਉਂ? ਇਹਨੂੰ ਗੁਰੂ ਦੇ ਨਾਂ ਤੇ ਵਡਿਆਈ ਮਿਲੀ, ਇਹਨੇ ਕੋਲ ਨਹੀਂ ਰੱਖੀ ਜਮਾਂ ਕਰਾ ਦਿੱਤੀ, ਉਹ ਵਡਿਆਈ ਫਿਰ ਵੱਧਦੀ। ਅੱਛਾ, ਜੇ ਕੋਈ ਵਡਿਆਈ ਜਮਾਂ ਨਾ ਕਰਾਵੇ, ਵਡਿਆਈ ਮਿਲੀ ਹੈ, ਫੁੱਲ ਜਾਵੇ ਮੇਰੇ ਮਗਰ ਇੰਨੇ ਲੋਕ, ਮੈਨੂੰ ਲੋਕ ਇੰਨੇ ਮੰਨਦੇ ਨੇ, ਸਤ ਸੰਗਤ ਉਹ ਵਡਿਆਈ ਫਿਰ ਰੱਬ ਦਾ ਨਾਮ ਭੁਲਾਉਣ ਲੱਗ ਪੈਂਦੀ, ਉਹ ਵਡਿਆਈ ਫਿਰ ਰੱਬ ਦੇ ਨਾਮ ਤੋਂ ਦੂਰ ਕਰਨ ਲੱਗ ਪੈਂਦੀ ਹੈ। ਉਹਨੂੰ ਮਹਾਰਾਜ ਨੇ ਕਿਹਾ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਹਾਲ, ਇਹਨੀ ਜਲੇ ਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ, ਇਹਨੀ ਤੈਨੂੰ ਰੱਬ ਭੁਲਾ ਦੇਣਾ। ਇਸ ਲਈ ਜਦੋਂ ਵਡਿਆਈ ਮਿਲੇ, ਸਾਧੂ ਦੀ ਨਿਸ਼ਾਨੀ ਹੈ, ਦੁਨੀਆਂ ਨੂੰ ਵਡਿਆਈ ਦਿੰਦੀ ਹੈ, ਰਾਤੀ ਸੌਣ ਲੱਗਿਆਂ ਗੁਰੂ ਨੂੰ ਵਡਿਆਈ ਦੇ ਕੇ ਸੌਂਦਾ, ਮਹਾਰਾਜ ਮੈਂ ਤੁਹਾਡੇ ਦਰ ਦਾ ਕਰਿੰਦਾ ਆ, ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ, ਉਹ ਆਪਣੇ ਆਪ ਨੂੰ ਕੱਢ ਲੈਂਦਾ। ਇਸ ਲਈ ਬੰਦਗੀ ਬਾਣੀ ਰੋਜ਼ ਇਹ ਪੰਕਤੀ ਪੜ੍ਹ ਕੇ ਸੌਂਦੇ ਨੇ। ਇਹ ਹੁਣ ਪੰਕਤੀ ਹੈ ਤੇ ਇੰਡੀਵਿਜੁਅਲ ਹਰ ਸਿੱਖ ਦੀ ਅਰਦਾਸ ਹੈ, ਪਰ ਆਪਾਂ ਸੰਗਤੀ ਰੂਪ ਵਿੱਚ ਅਰਦਾਸ ਵੇਲੇ ਰੋਜ਼ ਪੜ੍ਹੀ ਦੀ ਹੈ। ਬੰਦਗੀ ਵਾਲਾ ਰੋਜ਼ ਇਹ ਪੰਕਤੀ ਪੜ੍ਹ ਕੇ ਸੁਣਦਾ ਕਿ ਤੁਧੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ। ਸਾਧ ਸੰਗਤ ਵਡਿਆਈ ਜਮ੍ਹਾਂ ਕਰਾਈਏ, ਵਿਆਜ ਲੱਗਣ ਲੱਗ ਪੈਂਦਾ, ਵਧਣ ਲੱਗ ਪੈਂਦੀ। ਫਿਰ ਗੁਰੂ ਦੀ ਇਹ ਵਡਿਆਈ ਹੈ, ਗੁਰੂ ਫਿਰ ਉਹਦੇ ਵਾਸਤੇ ਅਨਕੰਡੀਸ਼ਨਲ ਕਹਿੰਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਕਿਉਂਕਿ ਉਹ ਤਾਂ ਕਹਿੰਦਾ ਵੀ ਜੋ ਮੰਗਣਾ ਮੰਗ ਲਓ, ਉਹਦੇ ਘਰ ਵਿੱਚ ਸਭ ਕੁਝ ਹੈ। ਰੋਜ਼ ਪੜਿਆ ਜਾਂਦਾ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
1: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਹੌਰ ਵਰਗਾ ਲਾਹੌਰ ਵਸਾਇਆ, ਜਿਹਦਾ ਨਾਮ ਰੱਖਿਆ ਗੁਰੂ ਕਾ ਲਾਹੌਰ। ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸਨ, ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਉਸ ਲਾਹੌਰ ਨਹੀਂ ਸੀ ਜਾਇਆ ਜਾ ਸਕਦਾ। ਇਸ ਲਈ ਮਹਾਰਾਜ ਨੇ ਹੁਕਮ ਕੀਤਾ, ਭਾਈ ਰਿਸ਼ਤੇਦਾਰ, ਸਾਕ ਸੰਬੰਧੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆਓ, ਅਸੀਂ ਇਸ ਤਰ੍ਹਾਂ ਦਾ ਲਾਹੌਰ ਇੱਥੇ ਵਸਾ ਦਾਂਗੇ, ਉਹ ਲਾਹੌਰ ਨਾਲੋਂ ਵੀ ਵਧੀਆ ਹੋਏਗਾ, ਉਹਨੂੰ ਲੋਕ ਗੁਰੂ ਕਾ ਲਾਹੌਰ ਕਹਿਣਗੇ। ਸਾਧ ਸੰਗਤ ਉਹ ਨਗਰ ਵਸਿਆ, ਦੁਕਾਨਾਂ ਵਸੀਆਂ, ਲਾਹੌਰ ਉਸ ਲਾਹੌਰ ਨਾਲੋਂ ਵੀ ਗੁਰੂ ਕਾ ਲਾਹੌਰ ਉਦੋਂ ਸੋਹਣਾ ਵਸ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਨੰਦਪੁਰ ਸਾਹਿਬ ਤੋਂ ਵਰਾਤ ਚੜੀ, ਗੁਰੂ ਕੇ ਲਾਹੌਰ ਪਾਤਸ਼ਾਹ ਵਿਆਹਣ ਗਏ, ਮਾਤਾ ਜੀਤੋ ਜੀ ਦੇ ਨਾਲ ਹਜ਼ੂਰ ਦਾ ਆਨੰਦ ਕਾਰਜ ਹੋਇਆ। ਜਦੋਂ ਪਾਤਸ਼ਾਹ ਉਹ ਜਗ੍ਹਾ ਉੱਤੇ ਪਹੁੰਚੇ ਨਾ, ਉੱਥੋਂ ਦੇ ਇਲਾਕੇ ਪਹਾੜੀ ਲੋਕ ਇਕੱਠੇ ਹੋਏ। ਅੱਜ ਪਹਾੜ ਇਸ ਤਰ੍ਹਾਂ ਸਜੇ ਹੋਏ ਸਨ, ਜਿਵੇਂ ਕੋਈ ਬਹੁਤ ਸੰਘਣਾ ਸੁੰਦਰ ਮੇਲਾ ਵਿਹਾਰ ਸਜਿਆ ਹੋਇਆ ਹੈ, ਪਾਤਸ਼ਾਹ ਦੀ ਵਡਿਆਈ ਵੇਖਣ ਵਾਸਤੇ ਪਹੁੰਚੇ ਹਜ਼ੂਰ ਘੋੜੇ ਤੇ ਸਵਾਰ, ਜਦੋਂ ਜਗ੍ਹਾ ਤੇ ਪਹੁੰਚੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਘੋੜੇ ਦੇ ਅੱਗੇ ਅੱਗੇ ਸ਼ਹਿਨਾਈ ਵੱਜ ਰਹੀ ਹੈ, ਇੰਨੀਆਂ ਖੁਸ਼ੀਆਂ ਨੇ, ਸੰਗਤ ਪਿਆਰ ਨਾਲ ਗਾ ਰਹੀ ਹੈ, ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਡਿਆਈ ਵੇ ਸੰਗਤਾਂ ਕਹਿ ਰਹੀਆਂ ਨੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਵਸੀਠ, ਹਰ ਨਮੋ ਮੰਤਰ ਦਿੜਾਇਨ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜ, ਵਰ ਪਾਇਆ ਪੁਰਖਾ ਗਮੋ ਗੁੱਚੇ, ਸਤਨਵਤਨ ਵਾਲ ਸਿਖਾਈ। ਸੰਗਤਾਂ ਪਿਆਰ ਨਾਲ ਸ਼ਬਦ ਪੜ੍ਹ ਰਹੀਆਂ ਨੇ, ਤੰਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣ। ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਪਹਾੜੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਅੱਜ ਤੁਹਾਡਾ ਵਿਆਹ ਪੁਰਬ ਹੈ, ਤੁਹਾਡਾ ਵਿਆਹ ਦਾ ਦਿਨ ਹੈ, ਪਾਤਸ਼ਾਹ ਦੁਨਿਆਵੀ ਲੋਕਾਂ ਦਾ ਵਿਆਹ ਹੋਵੇ ਲੋਕੀ ਪੈਸੇ ਵਾਰ ਦੇਣ, ਦੁਨਿਆਵੀ ਕਿਸੇ ਬੰਦੇ ਦਾ ਵਿਆਹ ਹੋਵੇ ਮਹਾਰਾਜ ਉਹਦੇ ਤੋਂ ਵਧਾਈਆਂ ਪੈਸੇ ਵਾਰਨੇ ਵਾਰੇ ਜਾਂਦੇ ਨੇ, ਉਸ ਘਰ ਵਿੱਚੋਂ ਜੋ ਕੋਈ ਵਧਾਈ ਮੰਗਣ ਆਉਂਦਾ ਉਹ ਘਰ ਵਾਲਿਆਂ ਨੂੰ ਵਧਾਈ ਦੇਣੀ ਪੈਂਦੀ ਹੈ, ਕਿਉਂਕਿ ਅੱਜ ਸਾਡੇ ਘਰ ਵਿਆਹ ਹੈ, ਕੋਈ ਵਧਾਈ ਮੰਗਣ ਆਵੇ ਉਹਨੂੰ ਉਹ ਵਧਾਈ ਦੇਈਦੀ ਹੈ। ਤਾਂ ਪਹਾੜੀਆਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕੋ ਹੀ ਅਰਜ ਹੈ, ਕਿਰਪਾ ਕਰੋ, ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਹੈ, ਮਹਾਰਾਜ ਅੱਜ ਤੁਹਾਡੇ ਕੋਲੋਂ ਪੈਸਿਆਂ ਦੀ ਵਧਾਈ ਨਹੀਂ ਮੰਗਣੀ, ਇਹ ਪਹਾੜੀ ਲੋਕ ਤੁਹਾਡੇ ਕੋਲੋਂ ਪੈਸੇ ਦੀ ਜਗ੍ਹਾ ਤੇ ਪਾਣੀ ਮੰਗ ਰਹੇ, ਪਾਤਸ਼ਾਹ ਪੈਸੇ ਦੀ ਕਿਸੇ ਨੇ ਵਧਾਈ ਨਹੀਂ ਲੈਣੀ, ਇਸ ਇਲਾਕੇ ਸਾਨੂੰ ਪੈਸੇ ਦੀ ਜਗ੍ਹਾ ਤੇ ਪਾਣੀ ਚਾਹੀਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਜਗ੍ਹਾ ਉੱਤੇ ਸਾਧ ਸੰਗਤ ਆਪਣੇ ਹੱਥ ਵਿੱਚ ਵਰਸ਼ੀ ਪਕੜ ਕੇ, ਤਿੰਨ ਵਰਸ਼ੀਆਂ ਪਾਤਸ਼ਾਹ ਨੇ ਉਹ ਪਹਾੜ ਦੀ ਕੰਦਰ ਵਿੱਚ ਮਾਰੀਆਂ, ਉੱਥੋਂ ਸਾਧ ਸੰਗਤ ਤਿੰਨ ਜਗ੍ਹਾ ਤੋਂ ਪਾਣੀ ਦਾ ਫੁਹਾਰਾ ਫੁੱਟਿਆ, ਔਰ ਹਜ਼ੂਰ ਨੇ ਬਚਨ ਕਹੇ, ਕਹਿੰਦੇ ਭਾਈ ਤਰਵੈਣੀ ਨਾਲੋਂ ਵੀ ਮਿੱਠਾ ਪਾਣੀ ਇੱਥੇ ਆਏਗਾ, ਦੁਨੀਆਂ ਦੇ ਲੋਕ ਇਹਨੂੰ ਤਰਵੈਣੀ ਕਹਿਣਗੇ, ਗੰਗਾ ਜਮਨਾ ਸਰਸਵਤੀ ਇਹ ਜਗ੍ਹਾ ਉੱਤੇ ਤਿੰਨ ਨਦੀਆਂ ਨਾਲੋਂ ਵੀ ਮਿੱਠਾ ਪਾਣੀ ਪ੍ਰਗਟ ਹੋਏਗਾ, ਇਹਨੂੰ ਲੋਕ ਤਰਵੈਣੀ ਕਹਿ ਕੇ ਦੁਨੀਆਂ ਦੇ ਲੋਕ ਮੱਥਾ ਟੇਕਣਗੇ। ਅੱਜ ਸਾਧ ਸੰਗਤ ਉਹ ਪਾਣੀ ਉਸ ਜਗ੍ਹਾ ਤੋਂ ਸਿਮਦ ਹੈ, ਮੈਂ ਕਈ ਦਿਨ ਉੱਥੇ ਰਹਿ ਕੇ ਵੀ ਵੇਖਿਆ, ਤੁਸੀਂ ਵੀ ਗਏ ਹੋਵੋਗੇ, ਪਹਾੜੀ ਲੋਕ ਅੱਜ ਵੀ ਪੀਣ ਵਾਸਤੇ ਪਾਣੀ ਉੱਥੋਂ ਲੈ ਕੇ ਜਾਂਦੇ ਨੇ, ਮੈਂ ਕਈ ਸੱਜਣ ਵੇਖੇ ਉੱਥੋਂ ਵਾਟਰ ਕੂਲਰ ਭਰ ਕੇ ਉਦੋਂ ਲੈ ਕੇ ਜਾ ਰਹੇ ਸੀ, ਕਹਿੰਦੇ ਜੀ ਅਸੀਂ ਉਹ ਪਰਲੇ ਪਾਸੇ ਸਾਡਾ ਘਰ, ਅਸੀਂ ਉੱਥੇ ਪੀਣ ਵਾਲਾ ਪਾਣੀ ਉੱਥੋਂ ਲੈ ਕੇ ਜਾਂਦੇ, ਕਿੰਨੀ ਵਾਰ ਰੌਲਾ ਪੈਂਦਾ, ਫਲਾਨੀ ਜਗ੍ਹਾ ਦਾ ਪਾਣੀ ਖਰਾਬ ਹੋ ਗਿਆ ਜੀ, ਫਲਾਨੀ ਜਗ੍ਹਾ ਖਰਾਬ ਹੋ ਗਿਆ, ਸਦੀਆਂ ਗੁਜ਼ਰ ਗਈਆਂ, ਉਹ ਚਸ਼ਮੇ ਵਿੱਚੋਂ ਪਾਣੀ ਪਹਾੜ ਵਿੱਚੋਂ ਅੱਜ ਵੀ ਸਿਮ ਰਿਹਾ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਘਰ ਜੋ ਜਗ੍ਹਾ ਤੇ ਹੋਇਆ, ਉੱਥੋਂ ਪਾਤਸ਼ਾਹ ਜਦੋਂ ਘੋੜੇ ਤੇ ਸਵਾਰ ਹੋਏ, ਇਤਿਹਾਸ ਕਹਿੰਦਾ ਘੋੜਾ ਵੀ ਇੰਨੇ ਆਨੰਦ ਵਿੱਚ ਆਇਆ, ਜਿਹੜੀ ਜਗ੍ਹਾ ਤੇ ਘੋੜੇ ਨੇ ਵੀ ਪੌੜ ਮਾਰਿਆ ਉੱਥੋਂ ਵੀ ਪਾਣੀ ਸਿਮਦਾ, ਉਹਦਾ ਨਾਮ ਵੀ ਅੱਜ ਪੌੜ ਸਾਹਿਬ। ਕਹਿਣ ਤੋਂ ਭਾਵ ਗੁਰੂ ਕੋਲੋਂ ਜੋ ਮੰਗ ਲਓ ਉਹ ਮਿਲਦਾ, ਦੁਨਿਆਵੀ ਕਿਸੇ ਆਮ ਬੰਦੇ ਦੇ ਘਰ ਵਿੱਚ ਖੁਸ਼ੀ ਹੋਵੇ ਉੱਤੋਂ ਕੋਈ ਵਧਾਈ ਮੰਗੇ, ਵਧਾਈ ਲੈਣ ਆਉਂਦਾ ਉਹਨੂੰ ਵਧਾਈ ਮਿਲਦੀ ਹੈ, ਜਦੋਂ ਗੁਰੂ ਦੇ ਘਰ ਵਿੱਚ ਖੁਸ਼ੀ ਦਾ ਦਿਨ, ਪਹਾੜੀਆਂ ਨੇ ਪਾਣੀ ਮੰਗੇ, ਸਦੀਆਂ ਤੱਕ ਪਾਤਸ਼ਾਹ ਨੇ ਉਹ ਜਗ੍ਹਾ ਪਾਣੀ ਦੀ ਆਵਾਜ਼ ਕਰ ਦਿੱਤੀ। ਇਸ ਲਈ ਸਾਧ ਸੰਗਤ, ਸਿੱਖ ਜਦੋਂ ਗੁਰੂ ਕੋਲੋਂ ਕੁਝ ਮੰਗਣ ਆਵੇ ਜੋ ਮੰਗ ਲਓ ਉਹ ਮਿਲਦਾ। ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਇਹ ਗੁਰੂ ਦੀ ਵਡਿਆਈ ਹੈ, ਇਹ ਨਹੀਂ ਵੇ ਪਾਤਸ਼ਾਹ ਦਾ ਆਨੰਦ ਕਰ ਸੀ ਜੋ ਮੰਗ ਲਿਆ ਉਹ ਗੁਰੂ ਨੇ ਦੇ ਦਿੱਤਾ, ਇਹ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਨਿਹਤ ਕੀਤਾ ਹੋਇਆ, ਭਾਈ ਜਦੋਂ ਵੀ ਕਿਸੇ ਦਾ ਆਨੰਦ ਕਾਰਜ ਹੋਵੇ, ਸੁਭਾਗ ਭਰੀ ਜੋੜੀ ਜਿੱਦਣ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲੈਂਦੀਆਂ ਨੇ, ਜਿੱਦਣ ਉਹ ਸੁਭਾਗ ਭਰੀ ਜੋੜੀ ਦੀਆਂ ਚਾਰ ਲਾਵਾਂ ਹੁੰਦੀਆਂ ਨੇ, ਇਹ ਯਾਦ ਰੱਖਿਓ ਜੋ ਮੰਗ ਲਓਗੇ ਉਹ ਗੁਰੂ ਨੂੰ ਉਸ ਦਿਨ ਦੇਣਾ ਪੈਂਦਾ, ਉਦਣ ਚਾਰ ਲਾਵਾਂ ਸਿਰਫ ਤੇ ਸਿਰਫ ਉਹ ਦੋਵਾਂ ਬੱਚਿਆਂ ਵਾਸਤੇ ਹੁੰਦੀਆਂ। ਚਾਰ ਲਾਵਾਂ ਪੜ੍ਹਨ ਤੋਂ ਪਹਿਲਾਂ ਇੱਕ ਪੰਕਤੀ ਪੜ੍ਹੀ ਜਾਂਦੀ ਹੈ, ਤੰਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਵਿਸ਼ਾ ਪਛਾਣ। ਉਦੋਂ ਪੰਕਤੀ ਪੜ੍ਹੀ ਜਾਂਦੀ ਹੈ ਜਦੋਂ ਅਨਾਊਂਸ ਕਰਕੇ ਕਿਹਾ ਜਾਏਗਾ ਜੀ ਹੁਣ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ, ਉਦੋਂ ਸ਼ਬਦ ਪੜ੍ਹਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ, ਹਬ ਕਿਸ਼ ਤਿਆਗੀ ਹੱਬੇ ਸਾਕ ਕੁੜਾਵੜੇ ਡਿੱਠੇ ਤੋ ਪੱਲੇ ਤੈਂਡੇ ਲੱਗ। ਹੁਣ ਦੋ ਪੰਕਤੀਆਂ ਵਿੱਚ ਬਹੁਤ ਵੱਡਾ ਮੈਸੇਜ ਹੈ। ਇਹ ਥੋੜੀ ਮੈਂ ਕੱਲਾ ਪੱਲਾ ਫੜਾਇਆ ਜੀ ਪੱਲੇ ਦਾ ਸ਼ਬਦ ਪੜ੍ਹਤਾ, ਪੱਲਾ ਫੜਾਇਆ ਤੇ ਪੱਲੇ ਦਾ ਸ਼ਬਦ ਪੜ੍ਹਤਾ। ਲਾਵਾਂ ਲੈਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ, ਉਹ ਇਹ ਸੁਨੇਹਾ ਗੁਰੂ ਦਾ, ਭਾਈ ਧੀਏ ਬੱਚੀਏ ਭਾਵੇਂ ਦੁਨਿਆਵੀ ਵਿਆਹ ਹੈ, ਰੱਬ ਨਾਲ ਮਿਲਣ ਵਾਸਤੇ ਵੀ ਇਹੀ ਕੰਡੀਸ਼ਨ ਹੈ, ਤੇ ਦੁਨਿਆਵੀ ਘਰ ਸੁਖੀ ਕਰਨ ਵਾਸਤੇ ਪਤੀ ਨਾਲ ਬਣ ਜਾਏ, ਪਤੀ ਵਾਲੀ ਬਣਨ ਦਾ ਵੀ ਇਹੀ ਇੱਕ ਸੁਹਾਗਣ ਬਣਨ ਦਾ ਤਰੀਕਾ ਹੈ। ਕਿ ਕਹਿੰਦੇ ਦੋਏ ਚੀਜ਼ਾਂ ਤਿਆਗ ਦਈ ਅੱਜ ਤੋਂ ਬਾਅਦ, ਉਸਤਤ ਵੀ ਤੇ ਨਿੰਦਿਆ ਵੀ। ਚਲੋ ਨਿੰਦਾ ਤਾਂ ਮਾੜੀ ਹੈ, ਉਸਤਤ ਕਿਉਂ ਛੱਡਣੀ, ਨਿੰਦਿਆ ਤਾਂ ਕਿਸੇ ਦੀ ਨਹੀਂ ਕਰਨੀ ਚਾਹੀਦੀ, ਉਹ ਤਾਂ ਬਾਣੀ ਚ ਵੈ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਭਾਈ ਨਿੰਦਾ ਨਹੀਂ ਕਰਨੀ। ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇਡ ਨਾ ਕੋਈ, ਉਸਤਤ ਕਿਉਂ ਨਹੀਂ ਕਰਨੀ। ਉਹਦਾ ਰੀਜ਼ਨ ਇਹ ਹੈ, ਅੱਜ ਸਿਰਫ ਉਹ ਲੜਕੀ ਉਹ ਬੱਚੀ ਨੂੰ ਕਿਹਾ ਗਿਆ ਕਿ ਉਸਤਤ ਨਿੰਦਾ ਦੋ ਤਿਆਗੇ, ਪੁੱਤ ਦੋਏ ਚੀਜ਼ਾਂ ਛੱਡ ਦਈ। ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ, ਹਵ ਕਿਸ ਤਿਆਗੀ ਹੱਬੇ ਸਾਗ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗ। ਤਿੰਨ ਗੱਲਾਂ ਕਹੀਆਂ, ਪੱਲੇ ਲੱਗਣ ਵਾਲੀ ਏ, ਉਸਤਤ ਵੀ ਛੱਡੀ ਨਿੰਦਿਆ ਵੀ ਛੱਡੀ, ਬਾਕੀ ਸਾਕ ਪਤੀ ਨਾਲੋਂ ਕੁੜਾਵੜੇ ਦਾ ਅਰਥ ਝੂਠੇ ਜਾਣਨੇ। ਹੁਣ ਸੁਣਿਓ ਧਿਆਨ ਨਾਲ, ਜਿਹੜੀ ਬੱਚੀ ਸਹੁਰੇ ਜਾ ਕੇ ਪੇਕਿਆਂ ਦੀ ਉਸਤਤ ਕਰੀ ਜਾਵੇ, 20 ਸਾਲ ਪੇਕੇ ਘਰ ਗੁਜ਼ਾਰੇ ਨੇ, 25 ਸਾਲ ਗੁਜ਼ਾਰੇ ਨੇ, 22 ਸਾਲ ਹੁਣ ਥੋੜੇ ਵੱਡੀ ਉਮਰ ਚ ਵਿਆਹ ਕਰਦੇ ਨੇ, ਜਿਹੜੀ ਪੇਕੇ ਘਰ ਦੀ ਉਸਤਤ ਸਹੁਰੇ ਘਰ ਵਿੱਚ ਜਾ ਕੇ ਕਰੀ ਜਾਵੇ। ਸਾਡੇ ਤਾਂ ਕੱਪੜਾ ਅਸੀਂ ਜਾ ਕੇ ਲੁਧਿਆਣਿਓ ਖਰੀਦੀਦਾ, ਲੈ ਅਸੀਂ ਤਾਂ ਚੰਡੀਗੜ੍ਹੋਂ ਸ਼ੋਪਿੰਗ ਕਰੀਦੀ ਹੈ, ਸਾਡੇ ਤਾਂ ਦਾਲ ਸਬਜ਼ੀ ਰਾਤ ਵਾਲੀ ਖਾਂਦੇ ਨੀ, ਅਸੀਂ ਤਾਂ ਤਾਜ਼ੀ ਬਣਾਈ ਦੀ ਹੈ, ਸਾਡੇ ਘਰ ਵਿੱਚ ਨੀ ਇੱਦਾਂ ਚੱਲਦਾ, ਸਾਡੇ ਘਰ ਚ ਨੀ ਇੱਦਾਂ ਚੱਲਦਾ। ਉਹ ਜੇ ਆਪਣੇ ਪੇਕਿਆਂ ਦੀ ਉਸਤਤ ਸਹੁਰੇ ਕਰੀ ਜਾਵੇ, ਉਹਦਾ ਵਸੇਵਾ ਸਹੁਰੇ ਘਰ ਵਿੱਚ ਨਹੀਂ ਹੋ ਸਕਦਾ, ਪਤੀ ਨਾਲ ਨਹੀਂ ਬਣ ਸਕਦੀ। ਕਿਉਂ? ਉਹਨੇ ਆਪਣਾ ਘਰ ਨਹੀਂ ਸਮਝਿਆ, ਅਸਲ ਵਿੱਚ ਉਹਦਾ ਉਸ ਦਿਨ ਉਹ ਆਪਣਾ ਘਰ ਹੈ, ਆਪਣੇ ਘਰ ਦੀ ਨਿੰਦਿਆ ਨਹੀਂ ਕਦੇ ਕਰੀ ਦੀ, ਤੇ ਆਪਣੇ ਘਰ ਦੇ ਤੁਲ ਕਿਸੇ ਹੋਰ ਦੀ ਉਸਤਤ ਨਹੀਂ ਕਰੀ। ਪੇਕੇ ਘਰ ਦੀ ਉਸਤਤ ਨਹੀਂ ਬਹੁਤੀਆਂ ਕਰੀ ਦੀ, ਉੱਥੇ ਤਾਂ ਸਾਡੇ ਖਾਣ ਨੂੰ ਆ ਕੁਝ ਹੁੰਦਾ, ਅਸੀਂ ਤਾਂ ਰਾਤ ਦੀ ਬਹੀ ਖਾਂਦੇ ਨੀ ਰੋਟੀ, ਰਾਤ ਵਾਲੀ ਸਬਜ਼ੀ ਖਾਈਦੀ ਨੀ, ਅਸੀਂ ਤਾਂ ਕੱਪੜਾ ਲੁਧਿਆਣਿਓ ਖਰੀਦੀਦਾ, ਅਸੀਂ ਤਾਂ ਫਲਾਨੇ ਨੂੰ ਖਰੀਦੀਦਾ। ਭਾਈ ਜਿੱਥੋਂ ਉਹ ਲੈਂਦੇ ਨੇ ਉੱਥੋਂ ਖਰੀਦ ਲਈਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਜੇ ਕੋਈ ਲੁਧਿਆਣੇ ਖਰੀਦਣ ਜਾਵੇ, ਇੱਕ ਮਾਰਕੀਟ ਉਹ ਹੈ ਜਿੱਥੇ ਸੂਟ 1200 ਦਾ ਵੀ ਮਿਲਦਾ, ਉਹੀ ਤੁਸੀਂ ਘੁਮਾਰ ਮੰਡੀ ਚਲੇ ਜਾਓ 3200 ਦਾ ਮਿਲਣਾ। ਉਹ ਲੋਕਾਂ ਦਾ ਸਟੇਟਸ ਹੈ, ਅਸੀਂ ਛੋਟੀ ਮਾਰਕੀਟ ਵਿੱਚ ਨਹੀਂ ਜਾਂਦੇ ਖਰੀਦਣ, ਭਾਵੇਂ 1200 ਵਾਲਾ 3200 ਦਾ ਮਿਲੇ, ਪਰ ਉਹ ਖਰੀਦਣ ਵਾਲਿਆਂ ਦਾ ਸਟੇਟਸ ਹੈ। ਪਰ ਸਾਧ ਸੰਗਤ, ਕੋਈ ਇਹ ਗੱਲ ਬੱਚੀ ਆਪਣੇ ਸਹੁਰੇ ਘਰ ਜਾ ਕੇ ਕਵੇ, ਅਸੀਂ ਤਾਂ ਉੱਥੋਂ ਖਰੀਦੀਦਾ। ਪੇਕਿਆਂ ਦੀ ਉਸਤਤ ਸਹੁਰਿਆਂ ਦੀ ਘਰ ਨਾਲ ਤੁਲਨਾ ਨਹੀਂ ਕਰੀਦੀ, ਕਿਉਂਕਿ ਉਹ ਘਰ ਉਹਦਾ ਆਪਣਾ ਹੈ, ਆਪਣੇ ਘਰ ਦੀ ਤੁਲਨਾ ਕਿਸੇ ਨਾਲ ਨਹੀਂ ਕਰੀਦੀ। ਉਹ ਕੋਈ ਕੀ ਕਰ, ਦੂਜੀ ਕਦੇ ਪੇਕੇ ਘਰ ਆ ਕੇ ਸਹੁਰਿਆਂ ਦੀ ਨਿੰਦਿਆ ਨਹੀਂ ਕਰੀਦੀ ਆਪਣੇ ਘਰ ਦੀ, ਵੀ ਉੱਥੇ ਤਾਂ ਕੱਖ ਵੀ ਨਹੀਂ ਹੈ, ਉੱਥੇ ਤਾਂ ਆਹ ਚੀਜ਼ ਨਹੀਂ ਹੈ, ਉਹਨਾਂ ਦੇ ਤਾਂ ਆਹ ਚੀਜ਼ ਨਹੀਂ ਹੈ। ਜੇ ਇਹ ਚੀਜ਼ ਨਿੰਦਿਆ ਹੋਣ ਲੱਗ ਜਾਏ, ਸਤ ਸੰਗਤ, ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲ ਜਾਂਦਾ। ਤੁਹਾਡਾ ਤਜਰਬਾ ਰਹਿਣਾ, ਕਿਸੇ ਨਾਲ ਰੋਸ ਕਰੀ ਜਾਓ ਨਾ, ਆਹ ਵੀ ਨਹੀਂ ਹੈ, ਆਹ ਵੀ ਨਹੀਂ ਹੈ, ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲਦਾ। ਜਿਹੜੇ ਰਿਸ਼ਤੇ ਵਿੱਚ ਦੋਸ਼ ਨਿਕਲਣ ਲੱਗ ਜਾਣ, ਉਹ ਰਿਸ਼ਤਾ ਟੁੱਟਣ ਵੱਲ ਦੇ ਪਾਸੇ ਤੁਰ ਪੈਂਦਾ, ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ। ਇਸ ਲਈ ਆਪਣੇ ਸਹੁਰੇ ਘਰ ਦੀ ਕਦੇ ਵੀ ਪੇਕਿਆਂ ਚ ਆ ਕੇ ਨਿੰਦਿਆ ਨਹੀਂ ਕਰੀਦੀ। ਜਿੱਦਾਂ ਦਾ ਪ੍ਰਸ਼ਾਦਾ ਬਾਕੀ ਛਕਦੇ ਨੇ ਛਕ ਲਈਦਾ, ਜਿੱਦਾਂ ਦਾ ਖਾਣ ਪੀਣ ਪਹਿਨਣ ਉੱਥੇ ਦਾ ਹੋਵੇ ਉਹ ਬਣਾ ਲਈਦਾ, ਜਿੰਨਾ ਕੁ ਉਹਨਾਂ ਦਾ ਟਾਈਮ ਉੱਠਣ ਦਾ ਹੋਵੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਕਨਵਰਟ ਕਰ ਲਈਦਾ। ਪਹਿਲੀ ਲਾਮ ਵਿੱਚ ਹੀ ਕਿਹਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ, ਇਹ ਪਰਿਵਰਤਨ ਕਰਨਾ ਹੈ, ਤਬਦੀਲੀ ਕਰਨੀ ਹੈ, ਚੇਂਜਿੰਗ ਕਰਨੀ ਹੈ, ਆਪਣਾ ਸੁਭਾਅ ਬਦਲਣਾ। ਜਿਹੜੇ ਬੱਚੇ ਸੁਭਾਅ ਨਹੀਂ ਬਦਲਦੇ, ਪ੍ਰੋਬਲਮ ਖੜੀ ਹੁੰਦੀ ਹੈ। ਸਤ ਸੰਗਤ, ਜਦੋਂ ਕਦੇ ਧੀਆਂ ਵੱਲੋਂ ਕੋਈ ਉਲੰਭਾ ਹੋਣਾ ਨਾ, ਕਿਉਂਕਿ ਧੀ ਉਲੰਭਾ ਰੋਸ ਕਿਹਦੇ ਨਾਲ ਕਰਦੀ ਹੈ, ਆਪਣੀ ਮਾਂ ਨਾਲ। ਮਾਂ ਨੂੰ ਕਹੇਗੀ ਫੋਨ ਕਰਕੇ, ਵਿਆਹ ਨੀ ਠੀਕ, ਆ ਨੀ ਠੀਕ। ਤੇ ਜਿਹੜੀ ਸਿਆਣੀ ਮਾਂ ਆ ਨਾ, ਉਹ ਮੂਹਰਿਓਂ ਕਹਿੰਦੀ ਹੁੰਦੀ ਹੈ, ਪੁੱਤ ਕੋਈ ਗੱਲ ਨੀ, ਅਸੀਂ ਵੀ ਔਖੇ ਸੌਖੇ ਇੱਦਾਂ ਹੀ ਟਾਈਮ ਕੱਢੇ, ਘਰਾਂ ਚ ਇੱਦਾਂ ਹੀ ਚੱਲਦਾ ਪੁੱਤ, ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ, ਸੁਭਾਅ ਬਦਲ ਕੇ ਪੁੱਤ ਚੁੱਪ ਕਰ ਜਾਈਦਾ, ਫਿਰ ਕੀ ਹੋਇਆ ਜੇ ਸਹੁਰਾ ਥੋੜਾ ਜਿਹਾ ਕੌੜਾ ਬੋਲਦਾ, ਪੁੱਤ ਚੁੱਪ ਕਰ ਜਾਈਦਾ। फिर की होया जे तेनों इदा कि जिहड़ी सियाणी मां है ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੀ ਪੁੱਤ ਇੱਦਾਂ ਹੁੰਦਾ ਸੀ ਵੀ ਔਖੇ ਸੌਖੇ ਤੁਹਾਨੂੰ ਪਾ ਲਿਆ, ਘਰਾਂ ਚ ਚੱਲਦਾ ਹੀ ਰਹਿੰਦਾ, ਗੁੱਸਾ ਨਹੀਂ ਕਰੀਦਾ, ਦੋ ਮਿੰਟ ਚੁੱਪ ਕਰ ਜਾਈਦਾ, ਉਹ ਧੀ ਦਾ ਘਰ ਵਸ ਜਾਂਦਾ। ਕਿਉਂ? ਮਾਂ ਨੇ ਅਕਲ ਜੂ ਦੇਤੀ। ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਵੇ ਵੀ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰ ਦੇ, ਫਿਕਰ ਨਹੀਂ ਕਰਨਾ, ਉਹ ਚੌਥੇ ਦਿਨੇ ਕਰ ਦਿੰਦੀ ਹੈ, ਉਹਨੇ ਚੌਥੇ ਦਿਨੇ ਕੰਪਲੇਟਾਂ ਸ਼ੁਰੂ। ਤੇ ਜੇ ਉਹ ਮਾਂ ਨੂੰ ਦੱਸੇ ਵੀ ਜੀ ਮੈਨੂੰ ਇੱਦਾਂ ਕਹਿੰਦੇ ਆ, ਇੱਦਾਂ ਕਹਿੰਦੇ ਆ, ਉਹ ਕਹਿੰਦੀ ਕੋਈ ਨੀ ਅਸੀਂ ਆਉਣਾ ਐਤਵਾਰ, ਤੂੰ ਤਿਆਰ ਰਹੀ, ਅਸੀਂ ਐਤਵਾਰ ਆਏ, ਤੂੰ ਤਿਆਰ ਰਹੀ। ਜਿਹੜੀ ਮਾਂ ਆਹ ਸ਼ਿਕਸ਼ਾ ਦੇਣ ਲੱਗਦਾ ਉਹ ਧੀ ਦਾ ਘਰ ਨਹੀਂ ਵਸਾ ਸਕਦੀ। ਪੱਲਾ ਫੜਾਉਣ ਲੱਗਿਆ ਕਿਹਾ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛਾੜਿਆ। ਸਾਰੇ ਘਰ ਜਾ ਕੇ ਪੇਕਿਆਂ ਦੀ ਕੋਈ ਉਸਤਤ ਨੀ ਮੈਂ ਕਰਾਂਗੀ, ਠੀਕ ਹੈ ਮੇਰੇ ਪਿਓ ਵਰਗਾ ਕੋਈ ਪਿਓ ਨਹੀਂ ਹੈ, ਇਹ ਧੀਆਂ ਨੂੰ ਮਾਣ ਹੁੰਦਾ, ਮੇਰੇ ਭਰਾਵਾਂ ਵਰਗਾ ਕੋਈ ਨਹੀਂ, ਮੇਰੀ ਮਾਂ ਵਰਗੀ ਕੋਈ ਮਾਂ ਨਹੀਂ ਹੋ ਸਕਦੀ। ਪਰ ਚੀਜ਼ਾਂ ਦੀਆਂ ਤੁਲਨਾ ਨਹੀਂ ਕਰੀਦੀਆਂ ਕਦੇ ਵੀ। ਹਾਂ ਰਿਸ਼ਤੇ ਵੱਡੇ ਨੇ, ਚੀਜ਼ ਦੀ ਤੁਲਨਾ ਨਹੀਂ ਕਰੀਦੀ, ਸਾਡਾ ਘਰ ਵੱਡਾ, ਇਹਨਾਂ ਦਾ ਘਰ ਛੋਟਾ ਹੈ, ਅਸੀਂ ਸ਼ੋਪਿੰਗ ਉੱਥੋਂ ਕਰੀਦੀ, ਇੱਥੋਂ ਕਰਦੇ ਨੇ, ਅਸੀਂ ਰਾਤ ਵਾਲੀ ਸਬਜ਼ੀ ਨਹੀਂ ਖਾਂਦੇ, ਰਾਤ ਵਾਲੀ ਵੀ ਸਵੇਰੇ ਖਾਂਦੇ, ਇਹ ਗੱਲਾਂ ਨਹੀਂ ਕਰੀਦੀ। ਰਿਸ਼ਤਾ ਮਾਂ ਤੇ ਪਿਓ ਵਰਗਾ ਕੋਈ ਵੱਡਾ ਨਹੀਂ। ਅਗਲੀ ਗੱਲ, ਹਬ ਮੰਜਾਈ ਛੋੜਿਆ ਹਬ ਕਿਸ਼ ਤਿਆਗੀ ਹੱਬੇ ਸਾਕ ਕੋੜਾਵੜੇ। ਡਿੱਠੇ ਸਾਕ ਦਾ ਅਰਥ ਰਿਸ਼ਤਾ, ਪਤੀ ਦੇ ਬਰਾਬਰ ਕੋਈ ਰਿਸ਼ਤਾ ਨਹੀਂ ਹੈ, ਸਾਰੇ ਸਾਕ ਨੀਵੇਂ ਕੋੜਾਵੜੇ। ਕੋੜਾਵੜੇ ਦਾ ਅਰਥ ਇੱਥੇ ਨਹੀਂ ਵੇ ਰੱਬ ਨੂੰ ਮਿਲਣ ਵਾਸਤੇ ਤਾਂ ਝੂਠੇ ਨੇ ਜਦੋਂ ਅਰਥ ਕਰੋਗੇ, ਪਰ ਜਦੋਂ ਦੁਨਿਆਵੀ ਤੌਰ ਤੇ ਵੇਖੋਗੇ ਫਿਰ ਪਤੀ ਦਾ ਰਿਸ਼ਤਾ ਸਭ ਤੋਂ ਉੱਪਰ, ਬਾਕੀ ਰਿਸ਼ਤੇ ਹਿਡਨ ਵਿੱਚ ਲਈਦੇ ਨੇ, ਨੀਵੀਂ ਜਗ੍ਹਾ ਤੇ ਹੁੰਦੇ ਨੇ, ਉੱਚੇ ਨਹੀਂ। ਜਿੱਥੇ ਪਤੀ ਰੁਕਣ ਤੋਂ ਕਵੇ ਉੱਥੇ ਰੁਕ ਜਾਣਾ ਚਾਹੀਦਾ। ਜੇ ਪਤੀ ਇਹ ਗੱਲ ਕਹਿੰਦਾ ਵੀ ਆਪਾਂ ਉੱਥੇ ਫਿਰ ਕਿਸੇ ਦਿਨ ਚੱਲਾਂਗੇ, ਪਤਨੀ ਦਾ ਧਰਮ ਕੋਈ ਗੱਲ ਨਹੀਂ ਜੀ, ਆਪਾਂ ਉਦਣ ਚੱਲ ਜਾਂਗੇ। ਜੇ ਉਹ ਜਿੱਦ ਕਰੇ ਵੀ ਮੈਂ ਤੇ ਉੱਥੇ ਜਾਣਾ ਹੀ ਜਾਣਾ, ਫਿਰ ਸਤ ਸੰਗਤ ਇੱਕ ਦਾ ਮੂੰਹ ਇੱਧਰ ਕੁਰਾਲੀ ਵੱਲ ਹੁੰਦਾ, ਦੂਜੇ ਦਾ ਦੂਜੇ ਪਾਸੇ, ਨਾ ਫਿਰ ਨਹੀਂ ਉਹ ਗੱਲ ਬਣਦੀ, ਫਿਰ ਅੰਕੜੇ ਬਦਲ ਜਾਂਦੇ ਨੇ। ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਪਹਿਲੀ ਲਾਮ ਦੀ ਵਿਆਖਿਆ ਦੂਜੀ ਲਾਮ ਦੀ ਵਿਆਖਿਆ ਪੜੋਗੇ ਵਿੱਚ ਇੰਨਾ ਕੁਝ ਲਿਖਿਆ ਹੋਇਆ, ਚਾਰ ਲਾਵਾਂ ਕੋਈ ਉਦੇ ਨਹੀਂ ਹੈ ਵੀ ਲਾਮ ਪੜੀ ਜਾ ਰਹੀ ਹੈ ਤੇ ਲਾਵਾਂ ਵਿਆਹ ਹੋ ਰਿਹਾ, ਇਹ ਸਿੱਖਣ ਦੀ ਲੋੜ ਹੈ। ਇੱਕ ਦੂਜੇ ਦੇ ਭੈ ਭਾਵਨੀ ਵਿੱਚ ਰਹਿਣਾ, ਜਿਹੜੀ ਗੱਲ ਪਤੀ ਕਵੇ ਉਹਨੂੰ ਮੰਨਣਾ, ਔਰ ਜਦੋਂ ਪਤਨੀ ਕੋਈ ਗੱਲ ਕਵੇ ਤਾਂ ਪਤੀ ਵੀ ਮੰਨੇ, ਚੇਤਨਾ ਕਰਨ। ਹੱਬੇ ਸਾਕੂ ਕੋੜਾਵੜੇ ਦਾ ਅਰਥ ਹੈ ਬਾਕੀ ਸਾਕ ਨੀਵੇਂ ਨੇ। ਘਰਾਂ ਵਿੱਚ ਗ੍ਰਿਸਤੀ ਵਿੱਚ ਬਹੁਤ ਉੱਚਾ ਨੀਵਾਂ ਹੁੰਦਾ, ਕਈ ਵਾਰ ਝਗੜੇ ਵੀ ਹੋ ਜਾਂਦੇ ਨੇ, ਕਈ ਵਾਰ ਗੁੱਸੇ ਰਾਜੀ ਵੀ ਹੁੰਦੇ। ਮੈਂ ਖੁਦ ਆਪਣੀ ਜ਼ਿੰਦਗੀ ਚ ਵੇਖਿਆ ਜਿਹੜੀ ਜਗ੍ਹਾ ਤੋਂ ਬੰਦੇ ਨੇ ਰੋਕ ਦਿੱਤਾ ਇਹ ਪਰਿਵਾਰਾਂ ਚ ਹੁੰਦਾ। ਜੇ ਸਾਡੇ ਬਾਪ ਨੇ ਸਾਡੀ ਮਾਂ ਨੂੰ ਕਹਿ ਦਿੱਤਾ ਨਾ ਵੀ ਫਲਾਨੀ ਜਿਹੜੀ ਤੇਰੀ ਭੈਣ ਹੈ ਭਣੋਈਆ, ਅਸੀਂ ਨੀ ਉਹਨਾਂ ਨੂੰ ਮਿਲਣਾ, ਤੇ ਸਤ ਸੰਗਤ ਵੀਹ ਸਾਲ ਲੰਘੇ ਆਪਣੀ ਭੈਣ ਤੇ ਭਣੋਈਏ ਨੂੰ ਨਹੀਂ ਮਿਲੇ। ਪਹਿਲਾ ਰਿਸ਼ਤਾ ਪਤੀ ਦਾ ਹੈ, ਸਾਡੂ ਵਾਲਾ ਰਿਸ਼ਤਾ ਅਗਲਾ ਹੈ। ਜੇ ਉਹਨੇ ਕਹਿ ਦਿੱਤਾ ਵੀ ਉਹ ਸਾਡੂ ਨਾ ਸਾਡੀ ਨੀ ਬਣਦੀ, ਅਸੀਂ ਨੀ ਜਾਣਾ, ਤਾਂ ਘਰ ਵਸਾਉਣ ਲਈ ਪਤੀ ਪਹਿਲਾਂ, ਇਹ ਨਹੀਂ ਕਿ ਮੈਂ ਉਹ ਘਰ ਤਾਂ ਜਾਣਾ ਹੀ ਜਾਣਾ। ਫਿਰ ਉਹ ਰਿਸ਼ਤੇ ਰੋਸ ਹੁੰਦੇ ਨੇ, ਉਹਦੇ ਵਿੱਚ ਦੋਸ਼ ਲੱਗਣ ਲੱਗ ਪੈਂਦੇ ਨੇ, ਲਓ ਜੀ ਇਹ ਤਾਂ ਸਾਡਾ ਕਹਿਣਾ ਨੀ ਮੰਨਦੀ, ਇਹ ਤੇ ਆਪਣੇ ਜੀਜੇ ਦੇ ਕਹਿਣ ਤੇ ਚੱਲਦੀ, ਫਿਰ ਸਿੱਧੇ ਦੋਸ਼ ਚੁੱਕਦੇ ਨੇ। ਔਰ ਜਿਹੜੇ ਰਿਸ਼ਤਿਆਂ 'ਚ ਦੋਸ਼ ਪੈਦਾ ਹੋ ਜਾਣ ਉਹ ਰਿਸ਼ਤੇ ਕਮਜ਼ੋਰ ਹੋ ਜਾਂਦੇ। ਇਸ ਲਈ ਪਹਿਲੀ ਗੱਲ, ਕਿਸੇ ਰਿਸ਼ਤੇ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ, ਔਰ ਦੂਜੀ ਗੱਲ ਇਹ ਹੈ ਰਿਸ਼ਤੇ ਦੀ ਵਡਿਆਈ ਚਾਹੀਦੀ। ਹੱਬੇ ਸਾਕ ਉਕੜਾ ਵੜੇ ਡਿੱਠੇ, ਪਤੀ ਦਾ ਰਿਸ਼ਤਾ ਪਹਿਲਾਂ। ਛੇਵੇਂ ਪਾਤਸ਼ਾਹ ਨੇ ਜਦੋਂ ਆਪਣੀ ਇਕਲੌਤੀ ਧੀ ਬੀਬੀ ਵੀਰੋ ਜੀ ਦਾ ਵਿਆਹ ਕੀਤਾ ਨਾ, ਉਦੋਂ ਪਾਤਸ਼ਾਹ ਨੇ ਪਹਿਲੀ ਗੱਲ ਕਹੀ, ਕਹਿੰਦੇ ਧੀਏ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਆਗਿਆ ਵਿੱਚ ਰਹੀ ਹੈ ਤੇ ਆਪਣੇ ਪਿਓ ਦੇ ਪੱਗ ਦੀ ਸ਼ਾਨ ਬਣ ਕੇ ਰਹੀ ਹੈ। ਧੀਆਂ ਕਰਕੇ ਪਿਓ ਦੀ ਸ਼ਾਨ ਹੁੰਦੀ ਹੈ, ਧੀਆਂ ਕਰਕੇ ਪਿਓ ਦੀ ਸਰਦਾਰੀ ਹੁੰਦੀ ਹੈ। ਜੇ ਧੀਆਂ ਦੀ ਇੱਜ਼ਤ ਮਾਣ ਵਧੀਆ, ਪਿਓ ਦੀ ਵੀ ਸਰਦਾਰੀ ਰਹਿੰਦੀ। ਪੁੱਤ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਸਰਦਾਰੀ ਤੇਰੇ ਸਿਰ ਤੇ ਸੀ, ਤੇ ਯਾਦ ਰੱਖੀ ਪਿਓ ਦੀ ਸਰਦਾਰੀ ਤੇਰੇ ਕਰਕੇ ਅੱਜ ਸਹੁਰੇ ਘਰ ਚੱਲੀ ਹੈ, ਪਤੀ ਦੀ ਸਰਦਾਰੀ ਤੇਰੇ ਕਰਕੇ ਹੈ। ਜੇ ਤੂੰ ਪਤੀ ਦੀ ਆਗਿਆ ਵਿੱਚ ਰਹੇਗੀ ਤੇਰੇ ਪਤੀ ਦੀ ਸੋਭਾ ਵਧੇਗੀ। ਸਤ ਸੰਗਤ ਇਹਨਾਂ ਗੱਲਾਂ ਕਰਕੇ ਦੁਨੀਆਂ ਸੁੱਖ ਪਾਉਂਦੀ ਸੀ, ਤੇ ਅੱਜ ਮਾਫ ਕਰਿਓ ਜਿਹੜੇ ਬੰਦਿਆਂ ਨੇ ਰਿਸ਼ਤਿਆਂ ਚ ਆਪਣੀਆਂ ਮਰਜ਼ੀਆਂ ਕੀਤੀਆਂ ਨਾ। ਲੋਕਾਂ ਨੂੰ ਡਿਪਰੈਸ਼ਨ ਹੋ ਰਿਹਾ, ਥਾਇਰਾਇਡ ਹੋ ਰਿਹਾ, 30-30 ਸਾਲ ਦੀ ਉਮਰ ਵਿੱਚ ਸ਼ੂਗਰਾਂ ਹੋ ਰਹੀਆਂ ਨੇ, ਪਤਾ ਕਿਉਂ? ਰਿਸ਼ਤੇ ਕਮਜ਼ੋਰ ਹੋ ਗਏ ਨੇ। ਔਰ ਗੁਸਤਾਖੀ ਮਾਫ, 65% ਲੋਕਾਂ ਦੇ ਡਾਈਵੋਰਸ ਹੋ ਰਹੇ। ਔਰ ਇੰਨੇ ਦੁੱਖ ਦੀ ਗੱਲ, ਮੈਨੂੰ ਇੱਕ ਪਰਿਵਾਰ ਏਦਾਂ ਦਾ ਮਿਲਿਆ, ਉਹ ਮੇਰੀ ਜ਼ਿੰਦਗੀ ਦਾ ਸ਼ਾਇਦ ਪਹਿਲਾ ਤੇ ਆਖਰੀ ਐਕਸਪੀਰੀਅੰਸ ਹੋਵੇ। ਇੱਦਾਂ ਨਾ ਹੋਵੇ ਕਿਸੇ ਨਾਲ ਚੰਗੀ ਗੱਲ ਹੈ। ਹਾਂ, ਕਈ ਵਾਰ ਇੱਕ ਬੱਚਾ ਹੈ ਗੁੱਸੇ ਰਾਜੀ ਵਿੱਚ ਘਰ ਅੱਗੇ ਪਿੱਛੇ ਹੋ ਜਾਂਦੇ ਨੇ, ਦੋ ਬੱਚਿਆਂ ਦੇ ਘਰ, ਤਿੰਨ ਬੱਚੇ, ਦੋ ਬੱਚੇ ਹੋਣ ਦੇ ਬਾਵਜੂਦ ਵੀ ਮੈਂ ਘਰ ਟੁੱਟਦੇ ਵੇਖੇ, ਤੁਸੀਂ ਹੈਰਾਨ ਹੋਵੋਗੇ। ਬੱਚੀਆਂ ਜਵਾਨ ਹੋ ਗਈਆਂ ਨੇ, 5-6 ਬੱਚੇ ਨੇ, ਤੇ ਤਾਂ ਵੀ ਰਿਸ਼ਤਾ ਇਕੱਠਾ ਨਹੀਂ ਰੱਖ ਸਕੇ। ਔਰ ਦੁੱਖ ਦੀ ਗੱਲ ਬੰਦੇ ਗੁਰਸਿੱਖ ਨੇ, ਮੈਂ ਉਹਨਾਂ ਨੂੰ ਕਿਹਾ ਮੈਂ ਮਨਮੁੱਖ ਬੰਦਿਆਂ ਦੀ ਗੱਲ ਮੰਨ ਸਕਦਾ ਵੀ ਇਹ ਸਮਝੇ ਨੀ ਬਈ ਰਿਸ਼ਤਾ ਟੁੱਟ ਗਿਆ। ਤੁਸੀਂ ਗੁਰਮੁਖ ਹੋ ਕੇ ਬਾਹਰੋਂ ਬਾਣਾ ਗੁਰਸਿੱਖੀ ਦਾ, ਤੁਹਾਨੂੰ ਗੁਰੂ ਦੀ ਗੱਲ ਹੀ ਨੀ ਸਮਝ ਆਈ, ਰਿਸ਼ਤਾ ਕਿਵੇਂ ਚਲਾਉਣਾ? ਤੁਹਾਨੂੰ ਗੁਰੂ ਦੀਆਂ ਲਾਮਾਂ ਦੀ ਵਿਆਖਿਆ ਨੀ ਸਮਝ ਆਈ? ਤੁਹਾਨੂੰ 20-18 ਸਾਲ ਵਿਆਹ ਨੂੰ ਹੋ ਗਏ, 18 ਸਾਲਾਂ ਬਾਅਦ ਵੀ ਰਿਸ਼ਤੇ ਟੁੱਟਦੇ ਨੇ ਕੋਈ? 18 ਸਾਲਾਂ ਬਾਅਦ ਵੀ ਰਿਸ਼ਤਾ ਟੁੱਟ ਰਿਹਾ, ਪਤਾ ਕਿਉਂ? ਈਗੋ, ਅਹੰਕਾਰ, ਹਉਮੈ, ਮੈਂ ਵੀ ਪੈਸੇ ਕਮਾਉਂਦੀ ਹਾਂ, ਮੈਂ ਵੀ ਨੌਕਰੀ ਕਰਦੀ। ਬੰਦਾ ਕਹਿੰਦਾ ਮੇਰਾ ਘਰ, ਮੈਂ ਤੈਨੂੰ ਸੱਦਿਆ। ਕਿੰਨੀ ਕੁ ਵਾਰ ਬੀਬੀ ਸੁਣੋਗੀ ਕਿ ਮੈਂ ਤੈਨੂੰ ਸੱਦਿਆ, ਮੈਂ ਤੈਨੂੰ ਸੱਦਿਆ, ਸੱਦਿਆ? ਭਾਈ ਤੂੰ ਪੁੰਨ ਸੱਦਿਆ, ਵਿਆਹ ਹੋਇਆ ਤੇਰਾ, ਸ਼ਾਦੀ ਹੋਈ ਉਹਦੇ ਨਾਲ, ਆਨੰਦ ਕਾਰਜ ਹੋਇਆ। ਇਹ ਕੋਈ ਅਹਿਸਾਨ ਥੋੜੀ ਕੀਤਾ ਹੈ ਕਿ ਉਹ ਕਹੀ ਜਾਵੇ ਸਾਰੀ ਉਮਰ ਮੈਂ ਤੈਨੂੰ ਕੈਨੇਡਾ ਸੱਦਿਆ, ਤੇਰੀ ਸ਼ਾਦੀ ਹੋਈ ਹੈ, ਤੇਰਾ ਆਨੰਦ ਕਾਰਜ ਹੋਇਆ, ਉਹ ਵਿਆਹ ਕਰਾ ਕੇ ਤੇਰੇ ਨਾਲ ਕੈਨੇਡਾ ਆਈ ਹੈ, ਤੂੰ ਕੋਈ ਆਸਾਨ ਨਹੀਂ ਕੀਤਾ ਨੂੰ ਲਿਆ। ਔਰ ਜਦੋਂ ਬੀਬੀ ਪੈਸਾ ਕਮਾਉਣ ਲੱਗ ਜਾਏ, ਉਹ ਵੀ ਮਾਣ ਨਾ ਕਰੇ ਕਿ ਮੈਂ ਪੈਸੇ ਕਮਾਉਂਦੀ। ਰਿਸ਼ਤੇ ਨਿਮਰਤਾ ਨਾਲ ਚੱਲਦੇ ਨੇ। ਇੱਕ ਸਾਧ ਸੰਗਤ, ਤੁਹਾਡਾ ਤਜਰਬਾ, ਕਿਸੇ ਫਲ ਦਾ ਰੁੱਖ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਕਿਸੇ ਫਲਦਾਰ ਦਰਖਤ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਇੱਕੋ ਹੀ ਤਰੀਕਾ ਹੈ, ਜੇ ਟਾਹਣੀਆਂ ਧਰਤੀ ਵੱਲ ਝੁਕੀਆਂ ਹੋਈਆਂ ਨੇ, ਸਮਝ ਲਿਓ ਫਲ ਬੜੇ ਮਿੱਠੇ ਨੇ। ਜਿਸ ਦਰਖਤ ਦੀ ਟਾਹਣੀ ਧਰਤੀ ਵੱਲ ਝੁਕੀ ਹੋਈ ਹੈ, ਸਮਝੋ ਫਲ ਮਿੱਠੇ ਨੇ। ਜਿਹੜੇ ਰਿਸ਼ਤੇ ਵਿੱਚ ਇੱਕ ਦੂਜੇ ਨਾਲ ਨਿਮਰਤਾ ਹੈ, ਸਮਝੋ ਰਿਸ਼ਤਾ ਬੜਾ ਮਿੱਠਾ ਹੈ, ਰਿਸ਼ਤਾ ਬੜਾ ਪਿਆਰ ਵਾਲਾ ਹੈ, ਰਿਸ਼ਤਾ ਬੜਾ ਨਿੱਕ ਵਾਲਾ ਹੈ। ਸਾਧ ਸੰਗਤ, ਨਿਮਰਤਾ ਸਭ ਤੋਂ ਜ਼ਰੂਰੀ ਹੈ, ਸਭ ਤੋਂ ਵੱਡਾ ਸਿੱਖੀ ਦਾ ਦਾਨ ਹੈ। ਜਿਹਦੇ ਘਰ ਵਿੱਚ ਸਿੱਖੀ ਹੈ, ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੇ ਘਰ ਚੋਂ ਗੁਰੂ ਨੇ ਸਿੱਖੀ ਵਾਪਸ ਲੈ ਲਈ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਇਸ ਲਈ ਆਪਾਂ ਗੁਰੂ ਕੋਲੋਂ ਸਿੱਖੀ ਮੰਗਣੀ ਹੈ, ਜੋ ਮੰਗ ਲਓਗੇ ਉਹ ਮਿਲਦਾ। ਆਪਣੇ ਚਿੱਤ ਵਿੱਚ ਭਾਵਨਾ ਧਰਿਓ, ਆਪਣੇ ਲਈ, ਆਪਣੇ ਬੱਚਿਆਂ ਲਈ ਸਿੱਖੀ ਜ਼ਰੂਰ ਮੰਗਿਓ। ਬਾਕੀ ਚੀਜ਼ਾਂ ਤਾਂ ਚੱਲੀ ਜਾਣੀਆਂ, ਇਹ ਨਹੀਂ ਕੋਈ ਤੋਟ ਆਉਣੀ, ਇਹ ਤਾਂ ਐਵੇਂ ਬਹੁਤ ਛੋਟੀ ਚੀਜ਼ ਹੈ, ਬਹੁਤ ਛੋਟੀ ਚੀਜ਼। ਕਦੇ ਸੋਚ ਕੇ ਵੇਖਿਓ, ਆਪਾਂ ਦੁਨੀਆਂ ਤੇ ਆਏ ਕਾਹਦੇ ਵਾਸਤੇ ਹਾਂ? ਰੋਟੀਆਂ ਬਣਾਉਣ, ਖਾਣ, ਕਮਾਉਣ ਤੇ ਸੌਣ ਵਾਸਤੇ। ਜਿਹਨਾਂ ਦੀ ਉਮਰ ਦੇਖੋ 30 ਸਾਲ, 40 ਸਾਲ, 50 ਸਾਲ, ਮੋਬਾਈਲਾਂ ਤੇ ਨਾ ਕੈਲਕੂਲੇਸ਼ਨ ਕਰਕੇ ਵੇਖਿਓ, ਮੋਬਾਈਲ ਚੁੱਕਿਓ ਤੁਸੀਂ, ਕੋਈ ਬੰਦਾ ਫੇਸਬੁੱਕਾਂ ਚਲਾਈ ਜਾਂਦਾ, ਕੋਈ ਵਟਸਐਪ ਚ, ਘੰਟਿਆਂ ਵੱਧੀ ਫੇਸਬੁੱਕਾਂ ਚੱਲਦੀਆਂ, ਕਦੇ ਕੈਲਕੂਲੇਟਰ ਚ ਜਾਇਓ, ਕੈਲਕੂਲੇਸ਼ਨ ਕਰਿਓ ਵੀ ਮੇਰੀ ਉਮਰ 30 ਸਾਲ ਤੇ ਉਹਦੇ ਵਿੱਚੋਂ 8 ਨਾਲ ਗੁਣਾ ਕਰ, 8 ਘੰਟੇ ਸੌਂ ਲਿਆ ਰੋਜ਼। ਚਲੋ ਛੋਟੀ ਉਮਰ ਤਾਂ 18-18 ਘੰਟੇ ਬੱਚਾ ਸੌਂਦਾ, 8-9 ਘੰਟੇ ਉਹਦੇ ਨਾਲ ਰੋਜ਼ ਨੀਂਦ ਦੇ ਮਾਈਨਸ ਕਰਕੇ ਵੇਖਿਓ, ਤੁਸੀਂ ਹੈਰਾਨ ਹੋ ਜਾਓਗੇ। ਇੰਨੇ ਸਾਲ ਆਪਾਂ ਸੁੱਤੇ ਲਗਾਤੇ, 8 ਘੰਟਿਆਂ ਨੂੰ ਜਦੋਂ ਇੰਟੂ ਕਰਕੇ ਵੇਖੋਗੇ ਨਾ 30-40 ਸਾਲ ਨਾਲ, ਤੁਹਾਨੂੰ ਲੱਗੇ ਹੋ ਇੰਨੇ ਸਾਲ ਸੁੱਤੇ ਹੀ ਲੰਘਦੇ। ਆਪਾਂ ਰਹਿਣ ਗਵਾਈ ਸੋਏ ਤੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਇਹ ਐਵੇਂ ਨਾ ਚੱਲ ਜਾਏ। ਇਸ ਲਈ ਗੁਰੂ ਕੋਲੋਂ ਸਿੱਖੀ ਮੰਗੋ। ਇਹ ਸ਼ਬਦ ਸ਼ੁਰੂ ਹੋਣੇ, ਪਾਠ ਪੜਿਓ, ਅਰ ਵੇਦ ਵਿਚਾਰਿਓ, ਨਿਵਲ ਕੋਈ ਅੰਗਮ ਸਾਧੇ, 5 ਜਨਾ ਸਿਓ ਸੰਗ ਨਾ ਛੁੱਟ ਗਿਓ, ਅਧ ਕਹਾਂ ਬੁੱਧ ਵੱਧਦੇ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ ਅੱਗੇ ਲਿਖਿਆ ਮੋਨ ਭੈਓ, ਕਰਪਾਤੀ ਰਹਿਓ ਨਗਨ ਫਿਰਿਓ ਮਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁੱਟ ਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਰਾਹੇ, ਮਨ ਕੀ ਮੈਲ ਨਾ ਉਤਰੇ, ਇਹ ਬਿਧ ਜੇ ਲਖ ਯਤਨ ਕਰਾਏ। ਮਹਾਰਾਜ ਫਿਰ ਸ੍ਰੇਸ਼ਟ ਕਰਮ ਕੀ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਸਭ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ। ਇਹ ਸ੍ਰੇਸ਼ਟ ਕਰਮ ਪਤਾ ਕਿਉਂ ਹੈ? ਗਰੀਬ ਵੀ ਵਹਿ ਸਕਦਾ ਹੈ, ਅਮੀਰ ਵੀ ਵਹਿ ਸਕਦਾ ਹੈ, ਕਾਰੋਬਾਰੀ ਵੀ ਵਹਿ ਸਕਦਾ ਹੈ, ਹਰ ਬੰਦਾ ਗ੍ਰਸਤੀ ਆ ਕੇ ਬਹਿ ਜਾਏਗਾ। ਕਿਸੇ ਨੂੰ ਕੰਮ ਛੱਡਣ ਦੀ ਲੋੜ ਨਹੀਂ, ਮੌਨ ਧਾਰਨ ਕਰਨ ਦੀ ਲੋੜ ਨਹੀਂ, ਕਠਨ ਤਪ ਕਰਨ ਦੀ ਲੋੜ ਨਹੀਂ, ਸੰਗਤ ਵਿੱਚ ਸਾਰੇ ਬਹਿ ਜਾਣਗੇ। ਔਰ ਦੂਜੀ ਗੱਲ, ਸੰਗਤ ਵਿੱਚ ਬਹਿ ਕੇ ਜਪਿਆ ਨਾਮ ਦੂਜੇ ਕਰਮਾਂ ਨਾਲੋਂ ਹਜ਼ਾਰ ਗੁਣਾ ਵੱਧ ਕੰਮ ਕਰਦਾ। ਉਹ ਕਿਵੇਂ ਜੀ? ਸੰਗਤ ਵਿੱਚ ਬਹਿ ਕੇ ਜਪਿਆ ਨਾਮ ਹੋਰ ਕਰਮਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਕਰਮ ਤੁਹਾਨੂੰ ਫਾਇਦਾ ਦੇਵੇਗਾ। ਇੱਕ ਉਦਾਹਰਨ, ਇੱਕ ਦਿਨ ਮੈਂ ਇਹ ਐਗਜ਼ਾਮਪਲ ਦਰਬਾਰ ਸਾਹਿਬ ਤੋਂ ਵੀ ਕਹੀ ਸੀ। ਆਪਣਾ ਛੋਟਾ ਮੋਟਾ ਬਿਜ਼ਨਸ ਹੁੰਦਾ ਕਿਸੇ ਦਾ, ਕੋਈ 50 ਲੱਖ ਦਾ ਬਿਜ਼ਨਸ ਕਰ ਰਿਹਾ, ਕੋਈ 20 ਲੱਖ ਦਾ ਕਰ ਰਿਹਾ, ਕੋਈ ਛੋਟਾ ਮੋਟਾ ਹੋਰ ਕਰ ਰਿਹਾ। ਜਿਹੜੇ ਵੱਡੇ ਬਿਜ਼ਨਸਮੈਨ ਨੇ ਨਾ, ਉਹ ਇਕੱਲੇ ਨਹੀਂ ਬਿਜ਼ਨਸ ਕਰਦੇ। ਤੁਹਾਡਾ ਇਕੱਲਿਆਂ ਦਾ ਹੋ ਸਕਦਾ, ਦੋ ਭਰਾਵਾਂ ਦੀ ਫੈਕਟਰੀ ਹੋ ਸਕਦੀ ਹੈ, ਪਰ ਜਿਹੜੇ ਵੱਡੇ ਬਿਜ਼ਨਸਮੈਨ ਨੇ, ਇਕੱਲਿਆਂ ਦਾ ਬਿਜ਼ਨਸ ਨਹੀਂ ਹੈ ਉਹ, 10-10 ਬੰਦੇ

ਚਾਹੁੰਦੇ ਸੰਗਤ ਵਿੱਚ ਬਹਿ ਕੇ ਜਪੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਇੱਕ ਵਾਰ ਵਾਹਿਗੁਰੂ ਕਿਹਾ, 100 ਵਾਰ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਗਿਆ। ਕਿਹਾ ਵਾਹਿਗੁਰੂ ਇੱਕ ਵਾਰ ਹੈ, 100 ਜਣਿਆਂ ਦੀ ਆਵਾਜ਼ ਤੁਹਾਡੇ ਕੰਨਾਂ ਨੇ ਸੁਣੀ ਹੈ। ਇਹ ਮੇਰਾ ਅੰਦਰਲਾ ਮਨ ਕਹਿੰਦਾ, ਇਹ ਗੁਰੂ ਦਾ ਉਪਦੇਸ਼ ਹੈ। ਸੱਜਣੋ, ਸੰਗਤ ਵਿੱਚ ਬਹਿ ਕੇ ਲਾਭ ਤਾਂ ਹੈ, ਇੱਕ ਵਾਰ ਵਾਹਿਗੁਰੂ ਕਹੋਗੇ 100 ਵਾਰ ਖਾਤੇ 'ਚ ਜਮ੍ਹਾਂ ਹੋਣੇ। ਸੰਗਤ ਵਿੱਚ ਨਾਮ ਜਪਣ ਦਾ ਇੰਨਾ ਲਾਭ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭੈਉ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਸ ਲਈ ਮਹਾਰਾਜ ਨੇ ਕਿਹਾ, ਸੁੱਕੇ ਕਾਸ਼ਟ ਹਰਿਆ, ਜਿਵੇਂ ਸੁੱਕੇ ਕਾਸ਼ਟ ਪਾਣੀ ਪਾਇਆ ਦਰਖਤ ਹਰੇ ਹੋ ਜਾਂਦੇ ਨੇ, ਸੰਗਤ ਵਿੱਚ ਬਹਿ ਕੇ ਨਾਮ ਜਪ ਤੂੰ ਹਰਿਆ ਹੋ ਜਾਏਗਾ। ਇੱਕ ਵਾਰ ਚਿੱਤ ਜੋੜ ਕੇ ਕਹੋ ਆਪਣੇ ਮਨ ਨੂੰ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਸਤ

ਸੋ ਜਦੋਂ ਸੰਗਤ ਵਿੱਚ ਬਹਿ ਕੇ ਸਿਮਰਨ ਕਰਾਂ ਕੰਮ ਕਿਵੇਂ ਆਏਗਾ? ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਵਾਹ ਐਗਜ਼ਾਮਪਲ ਪ੍ਰਮਾਣ ਦੇ ਦਿੰਦਾ। ਇੱਕ ਪ੍ਰਮਾਣ ਹੋਰ ਤੁਸੀਂ ਰਹਿਰਾਸ ਵਿੱਚ ਪੜੋਗੇ। ਮੈਂ ਇੱਕ ਦਿਨ ਲਾਈਵ ਤੋਂ ਕਿਹਾ ਇਹ ਗੱਲ ਅਜੇ ਵਿਗਿਆਨ ਦੀ ਪਕੜ ਵਿੱਚ ਨਹੀਂ ਆਈ। ਸਾਇੰਸ ਬਹੁਤ ਚੰਗੀ ਚੀਜ਼ ਹੈ, ਲੋਕਾਂ ਦੀ ਸੁਵਿਧਾ ਵਾਸਤੇ ਜਿੰਨੀਆਂ ਚੀਜ਼ਾਂ ਬਣਾਈਆਂ ਨੇ ਸਾਇੰਸ ਨੇ ਬਣਾਈਆਂ ਨੇ, ਪਰ ਅਸਲੀਅਤ ਇਹ ਹੈ ਜੋ ਅਕਾਲ ਪੁਰਖ ਰੱਬ ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੂੰ ਆਪਾਂ ਰੋਜ਼ ਪੜ੍ਹਦੇ, ਕਰਨ ਕਾਰਨ ਪ੍ਰਭ ਏਕ ਹੈ, ਦੁਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਲ ਸੋਏ। ਧਰਤੀ ਪਾਣੀ ਆਕਾਸ਼ ਵਿੱਚ ਜਿਹੜੇ ਰੱਬ ਨੇ ਸਾਰੀ ਸ੍ਰਿਸ਼ਟੀ ਖੜੀ ਕੀਤੀ ਹੈ, ਉਹਦੀ ਆਗਿਆ ਤੋਂ ਬਗੈਰ ਕੋਈ ਚੀਜ਼ ਪ੍ਰਗਟ ਨਹੀਂ ਹੋ ਰਹੀ। ਜਿਹੜੀ ਖੋਜ ਰੱਬ ਨੇ ਦੁਨੀਆਂ ਦੇ ਭਲੇ ਲਈ ਪ੍ਰਗਟ ਕਰਨੀ ਹੁੰਦੀ, ਉਹ ਕਿਸੇ ਦੀ ਬੁੱਧੀ ਵਿੱਚ ਰੱਬ ਵੱਸਦਾ ਔਰ ਉਹ ਵਿਗਿਆਨੀ ਪ੍ਰਗਟ ਕਰ ਦਿੰਦਾ। ਜਦੋਂ ਰੱਬ ਚਾਹੁੰਦਾ ਵੀ ਆਹ ਚੀਜ਼ ਪ੍ਰਗਟ ਹੋਣੀ, ਉਹ ਉਸ ਜੇਨ ਵਿੱਚ ਵੱਸਦਾ, ਉੱਤੋਂ ਖੋਜ ਪ੍ਰਗਟ ਹੋ ਜਾਂਦੀ ਹੈ ਔਰ ਦੁਨੀਆਂ 'ਚ ਉਹਦੀ ਵਡਿਆਈ ਹੁੰਦੀ ਹੈ। ਵਿਗਿਆਨ ਨੇ ਬਹੁਤ ਕੁਝ ਬਣਾਇਆ। ਇੱਕ ਚੀਜ਼ ਵਿਗਿਆਨ ਦੀ ਪਕੜ ਵਿੱਚ ਆਈ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ। ਤੁਸੀਂ ਕਿਸੇ ਨੂੰ ਯਾਦ ਕਰੋ, ਅੱਜ ਦੇ ਪੜ੍ਹੇ ਲਿਖੇ ਬੱਚੇ ਛੇਤੀ ਸਮਝ ਲੈਣਗੇ, ਕਿਸੇ ਨੂੰ ਯਾਦ ਕਰੋ, ਅਚਾਨਕ ਕਈ ਵਾਰ ਉਹਦਾ ਫੋਨ ਆ ਜਾਂਦਾ। ਤੁਸੀਂ ਕਿਹਾ ਹੁਣੇ ਹੀ ਯਾਦ ਕੀਤਾ ਸੀ, ਮੈਂ ਤਾਂ ਤੈਨੂੰ ਅੱਜ ਹੀ ਯਾਦ ਕੀਤਾ ਸੀ। ਕਿਸੇ ਨੂੰ ਯਾਦ ਕਰੋ, ਕਈ ਵਾਰ ਅਚਾਨਕ ਉਹ ਮੋਹਰੇ ਮਿਲ ਪੈਂਦਾ। ਇਹਨੂੰ ਵਿਗਿਆਨ ਨੇ ਕਿਹਾ ਟੈਲੀਪੈਥੀ। ਕਿਸੇ ਨੂੰ ਯਾਦ ਕਰ ਰਹੇ ਹੋ, ਜੋ ਸੁਰਤੀ ਵਿੱਚ ਕਰ ਰਹੇ ਹੋ ਉਹਦੇ ਤੱਕ ਪਹੁੰਚਦੇ। ਕਿਸੇ ਬਾਰੇ ਜੋ ਸੋਚੋਗੇ ਉਹਦੇ ਮਨ ਵਿੱਚ ਉਹ ਖਿਆਲ ਸ਼ੁਰੂ ਹੋ ਜਾਣਗੇ। ਇਸ ਲਈ ਪਾਤਸ਼ਾਹ ਨੇ ਬਚਨ ਕਿਹਾ, ਭਲਿਆ ਮਨ ਵਿੱਚ ਮਾੜਾ ਨਾ ਸੋਚੀ ਹੋਏ, ਚਿੱਤ ਵਿੱਚ ਕਿਸੇ ਦਾ ਬੁਰਾ ਸੋਚੇਗਾ ਉਹਦੇ ਤੱਕ ਪਹੁੰਚ ਜਾਣੇ, ਔਰ ਤੈਨੂੰ ਤੇਰਾ ਸੋਚਿਆ ਦੁੱਗਣਾ ਹੋ ਕੇ ਮਿਲਣਾ। ਬੁਰਾ ਨਾ ਸੋਚੀ, ਜੋ ਤੂੰ ਸੋਚ ਰਿਹਾ ਕਿਸੇ ਦਾ ਬੁਰਾ ਸੋਚੇਗਾ, ਚਿੱਤ ਵਿੱਚ ਉੱਧਰ ਪਹੁੰਚ ਜਾਣੇ ਤੇ ਉੱਧਰੋਂ ਦੁੱਗਣਾ ਹੋ ਕੇ ਤੇਰੇ ਵੱਲ ਆਉਣਾ। ਇਸ ਲਈ ਕਿਹਾ, ਪਰ ਕਾ ਬੁਰਾ ਨਾ ਰੱਖੋ, ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ, ਚਿੱਤ ਵਿੱਚ ਕਿਸੇ ਦਾ ਬੁਰਾ ਨਾ ਚਿਤਵ। ਵਿਗਿਆਨ ਨੇ ਇਹਨੂੰ ਪਕੜ ਵਿੱਚ ਲਿਆਂਦਾ ਟੈਲੀਪੈਥੀ। ਜਦੋਂ ਕਿਸੇ ਬਾਰੇ ਬੁਰਾ ਸੋਚੋਗੇ ਉੱਧਰ ਵੀ ਉਹ ਖਿਆਲ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ। ਖਲੀਲ ਜ਼ਿਬਰਾਨ ਨੇ ਇੱਕ ਕਹਾਣੀ ਲਿਖੀ ਹੈ ਔਰ ਪਰਵੰਨਾ ਸਾਹਿਬ ਨੇ ਇਹਨੂੰ ਆਪਣੀ ਪੁਸਤਕ ਵਿੱਚ ਵੀ ਲਿਖਿਆ ਹੈ। ਦੇਖੋ, ਬੰਦਾ ਕਮਾਈ ਕਰਕੇ ਨਾ FDRਾਂ ਬਣਾਉਂਦਾ, ਬੱਚਿਆਂ ਤੋਂ ਵੀ ਲੁਕੋ ਕੇ ਰੱਖਦਾ, ਪਤਾ ਕਾਹਦੇ ਲਈ? ਔਖੇ ਵੇਲੇ ਕੰਮ ਆਏਗਾ। ਇਸ ਲੋਕ ਵਿੱਚ ਪੈਸਾ ਕੰਮ ਆ ਸਕਦਾ, ਪਰ ਜਦੋਂ ਬੰਦਾ ਅੱਖਾਂ ਮੀਟ ਜਾਂਦਾ, ਦੱਸੋ ਕੋਈ ਕੰਮ ਆਉਂਦਾ ਨਹੀਂ, ਉੱਥੇ ਫਿਰ ਕੰਮ ਨਾ ਆਉਂਦਾ, ਉੱਥੇ ਫਿਰ ਪੈਸਾ ਕੰਮ ਨਹੀਂ ਆਉਣਾ। ਜਦੋਂ ਤੁਸੀਂ FDR ਬਣਾਓਗੇ, ਤੁਹਾਡੀ ਸਾਰਿਆਂ ਦੀ ਹੋਣੀ ਹੈ, ਤੇ ਉਹ ਜਦੋਂ ਫਾਰਮ ਭਰਦੇ ਨੇ ਉਹਦੇ ਵਿੱਚ ਇੱਕ ਕਾਲਮ ਆਉਂਦਾ, ਉਹ ਕਹਿੰਦੇ ਜੀ FDR ਕਿੰਨੇ ਲੱਖ ਦੀ ਬਣਾਉਣੀ ਹੈ? ਚਲੋ 5 ਦੀ ਬਣਾ ਦਿਓ, 2 ਦੀ ਬਣਾ ਦਿਓ, ਜਿੰਨੇ ਕਿਸੇ ਕੋਲ ਪੈਸੇ। ਕਹਿੰਦੇ ਜੀ ਫਿਰ ਆਹ ਕਾਲਮ ਭਰ ਦਿਓ, ਕੀ ਲਿਖਿਆ? ਨੋਮਨੀ ਕਿਹਨੂੰ ਬਣਾਉਣਾ? ਤੁਸੀਂ ਉਹਨੂੰ ਪੁੱਛੋ ਵਟ ਇਜ਼ ਦਾ ਨੋਮਨੀ, ਇਹ ਕਿਉਂ ਲਿਖਣਾ? ਕਹਿੰਦਾ ਜੀ ਜੇ ਤੁਹਾਨੂੰ ਕੁਛ ਹੋ ਗਿਆ ਫਿਰ ਕਿਹਨੂੰ ਦੇਣੇ ਪੈਸੇ? ਇਹਦਾ ਮਤਲਬ ਉਹ ਸਰੀਰ ਜਿਉਂਦੇ ਤੱਕ ਹੀ ਹੈ, ਅੱਖਾਂ ਬੰਦ ਹੋ ਜਾਣ ਉਹ ਪੈਸੇ ਸਾਡੇ।

0: ਪਰ ਜਪਿਆ ਹੋਇਆ ਨਾਮ ਅੱਖਾਂ ਬੰਦ ਵੀ ਹੋ ਜਾਣ ਉੱਥੇ ਤੱਕ ਜਾਏਗਾ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕੇ ਨਮਾਹੇ ਉਦਾਰੀ। ਜੈ ਮਹਾਂ ਪਹਿਹਾਨ ਦੂਤ ਜਮ ਦਲੈ, ਤੇ ਕੇਵਲ ਨਾਮ ਸੰਗ ਤੇਰੇ ਚਲੇ, ਉੱਥੇ ਤੱਕ ਕੇ ਕਮਾਈ ਜਾਏਗੀ। ਔਰ ਪਾਤਸ਼ਾਹ ਨੇ ਕਿਹਾ ਸਿਮਰਨ ਕਿੱਦਾਂ ਕਰਨਾ ਸੁਣ ਪਾਈ। ਮਹਾਰਾਜ ਕਿਵੇਂ ਕਰਨਾ? ਕਹਿੰਦੇ ਜਿਵੇਂ ਕੁੰਜਾਂ ਕਰਦੀਆਂ ਨੇ, ਉਦਾਹਰਣ ਨੇ ਬਾਣੀ ਵਿੱਚ, ਇਹ ਵਿਗਿਆਨ ਦੀ ਪਕੜ ਚ ਨਹੀਂ, ਜਿਵੇਂ ਕੁੰਜਾਂ ਕਰਦੀਆਂ ਨੇ, ਰੁੱਤ ਬਦਲਦੀ ਹੈ, ਕੁੰਜਾਂ ਸੈਂਕੜੇ ਮੀਲ ਉਡਾਰੀ ਮਾਰ ਕੇ ਵੱਖ ਚਲੀਆਂ ਜਾਂਦੀਆਂ ਨੇ, ਉਹ ਆਪਣਾ ਖਾਣਾ ਚੁਗਦੀਆਂ ਨੇ, ਆਪਣੇ ਬੱਚਿਆਂ ਨੂੰ ਚੇਤੇ ਕਰਦੀਆਂ ਨੇ, ਨਾ ਉਹਨਾਂ ਦੇ ਬੱਚਿਆਂ ਨੂੰ ਅਜੇ ਖੰਭ ਲੱਗੇ ਨੇ, ਨਾ ਉਹਨਾਂ ਦੇ ਬੱਚੇ ਅਜੇ ਉੜਨ ਦੇ ਯੋਗ ਹੋਏ ਨੇ, ਪਰ ਉਹ ਸੈਂਕੜੇ ਮੀਲ ਦੂਰ ਬੈਠੇ ਬੱਚੇ ਪਤਾ ਕਿਵੇਂ ਪਲਦੇ ਨੇ? ਕੁੰਜਾਂ ਭੋਜਨ ਖਾ ਕੇ ਚੇਤੇ ਕਰਦੀਆਂ ਆਪਣੇ ਬੱਚਿਆਂ ਨੂੰ, ਉਹਦਾ ਖਾਧਾ ਹੋਇਆ ਭੋਜਨ ਉਹਦੇ ਬੱਚਿਆਂ ਤੱਕ ਪਹੁੰਚ ਜਾਂਦਾ। ਇਹ ਇਤਿਹਾਸ ਵਿੱਚ ਵੀ ਕਿਹਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਨੇ ਸ਼ਾਇਦ ਭੇਂਟ ਕੀਤਾ, ਮਹਾਰਾਜ ਨੇ ਕਹਿੰਦਾ ਨਹੀਂ ਖਾਣਾ ਭਾਈ, ਜਦੋਂ ਮੰਗਿਆ ਸੀ ਉਦੋਂ ਨਹੀਂ ਦਿੱਤਾ। ਉਹ ਕਹਿੰਦਾ ਜੀ ਮੈਂ ਤੇ ਹੁਣੇ ਆਇਆ ਅਜੇ। ਮਹਾਰਾਜ ਕਦੋਂ ਮੰਗਿਆ? ਮੈਂ ਤੇ ਅਜੇ ਹੁਣੇ ਹੀ ਮੱਥਾ ਟੇਕਿਆ, ਮੈਂ ਤੇ ਤੁਹਾਨੂੰ ਮਿਲਿਆ ਹੀ ਹੋਣਾ। ਮਹਾਰਾਜ ਸ਼ਾਇਦ ਕਦੋਂ ਮੰਗੇ? ਕਹਿੰਦੇ ਰਸਤੇ ਵਿੱਚ ਸਾਡਾ ਸਿੱਖ ਭਾਈ ਕੱਟੂ ਖਾਂਸੀ ਨਾਲ ਦੁਖੀ ਸੀ, ਉਹ ਸ਼ਾਇਦ ਮੰਗਦਾ ਸੀ, ਤੂੰ ਉਹਨੂੰ ਸ਼ਾਇਦ ਦਿੱਤਾ ਨਹੀਂ, ਅਖੇ ਗੁਰੂ ਵਾਸਤੇ ਲੈ ਕੇ ਜਾਣੇ, ਜੇ ਭਾਈ ਕੱਟੂ ਨੂੰ ਸ਼ਾਇਦ ਦੇ ਦਿੰਦਾ ਸਾਡੇ ਤੱਕ ਪਹੁੰਚ ਜਾਣਾ ਸੀ। ਇਹਦਾ ਮਤਲਬ ਸ਼ਾਇਦ ਭਾਈ ਕੱਟੂ ਖਾਵੇ ਤੇ ਪਹੁੰਚ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਵੇ, ਇਹ ਅਜੇ ਵਿਗਿਆਨ ਦੀ ਪਕੜ ਵਿੱਚ ਨਹੀਂ। ਅਸੀਂ ਜਦੋਂ ਪਾਠ ਸਿੱਖਿਆ ਨਾ ਛੋਟੇ ਹੁੰਦਿਆਂ, ਜਿਹੜੇ ਮਹਾਂਪੁਰਸ਼ਾਂ ਨਾਲ ਜਾਣਾ, ਕਈ ਵਾਰ ਬੀਬੀਆਂ ਸ਼ਰਧਾ ਨਾਲ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ, ਤਾਂ ਉਹਨਾਂ ਉਹ ਬਾਬਿਆਂ ਨੂੰ ਕਹਿਣਾ ਬਾਬਾ ਜੀ ਖੀਰ ਬਹੁਤ ਸਵਾਦ ਬਣਾਈ, ਥੋੜੀ ਜਿਹਾ ਲੈਣ। ਕਹਿੰਦੇ ਬੇਟੇ ਮੈਂ ਖਾਂਦੇ। ਕਹਿੰਦੇ ਨਹੀਂ ਬਾਬਾ ਜੀ ਥੋੜੀ ਜਿਹੀ ਲੈ ਲਓ, ਖੀਰ ਪਾ ਦੇਣੀ। ਬਾਬਾ ਜੀ ਆ ਸੇਵੀਆਂ ਮਾੜੀ ਜਿਹੀਆਂ ਖਾ ਕੇ ਦੇਖੋ, ਬਾਬਾ ਜੀ ਆ ਸਬਜ਼ੀ ਮਾੜੀ ਜਿਹੀ ਜ਼ਰੂਰ। ਉਹਨਾਂ ਕਈ ਵਾਰ ਹਾਸੇ 'ਚ ਕਹਿ ਦੇਣਾ, ਕਹਿੰਦੇ ਭਾਈ ਖਲਾਈ ਤਾਂ ਜਾਂਦੇ ਹੋ, ਕੋਈ ਗੱਲ ਨਹੀਂ ਖਾ ਲੈਂਦੇ ਆ, ਜੇ ਅਸੀਂ ਖਾ ਕੇ ਅਰਦਾਸ ਕਰਦੀ ਪਹੁੰਚਾਉਣਾ ਤੁਹਾਨੂੰ ਪੈਣਾ। ਉਹ ਸਾਰਿਆਂ ਨੇ ਗੱਲ ਹਾਸੇ ਵਿੱਚ ਲੰਘਾ ਦੇਣੀ, ਸਾਨੂੰ ਵੀ ਉਹ ਹਾਸੇ ਵਿੱਚ ਗੱਲ ਲੰਘ ਜਾਂਦੀ ਸੀ, ਸ਼ਾਇਦ ਐਵੇਂ ਹਾਸਾ ਕਰਦੇ ਨੇ, ਮਖੌਲ ਕਰਦੇ ਨੇ, ਪਰ ਇਹ ਗੱਲ ਬਾਅਦ ਵਿੱਚ ਪਤਾ ਲੱਗੀ, ਇਹ ਗੁਰਮਤ ਵਿੱਚ ਹੁੰਦਾ, ਖਾਵੇ ਕੋਈ ਹੋਰ ਤੇ ਪਹੁੰਚ ਕਿਸੇ ਹੋਰ ਤੱਕ ਜਾਵੇ। ਸਿੱਖਾ ਸਿਮਰਨ ਏਦਾਂ ਕਰ ਕੁੰਜਾਂ ਵਾਂਗ, ਅੱਜ ਤੂੰ ਸਿਮਰਨ ਕਰੇ, ਤੇਰਾ ਕੀਤਾ ਹੋਇਆ ਸਿਮਰਨ ਅੱਗੇ ਤੱਕ ਕੰਮ ਆਏਗਾ। ਕਹਿੰਦੇ ਭਾਈ ਉਹਨਾਂ ਨੂੰ ਕੌਣ ਖਿਲਾਉਂਦਾ ਬਈ, ਇਹ ਤਾਂ ਮਨ ਚ ਸਿਮਰਨ ਕੀਤਾ, ਖਾਧਾ ਭੋਜਨ ਕੁੰਜਾਂ ਦਾ ਬੱਚਿਆਂ ਤੱਕ ਪਹੁੰਚ ਗਿਆ, ਏਦਾਂ ਸਿਮਰਨ ਕਰ, ਤੇਰਾ ਚਿੱਤ ਜੋੜ ਕੇ ਕੀਤਾ ਸਿਮਰਨ ਨਿਰੰਕਾਰ ਤੱਕ ਪਹੁੰਚ ਜਾਏਗਾ, ਨਿਰੰਕਾਰ ਦੇ ਕੋਲ ਜੋ ਕੁਝ ਉਹ ਤੇਰੇ ਤੱਕ ਪਹੁੰਚ ਜਾਏਗਾ। ਆਖੋ ਵਾਹਿਗੁਰੂ, ਇੱਥੇ ਵਹਿ ਕੇ ਵਾਹਿਗੁਰੂ ਚਿੱਤ ਜੋੜਨ ਦੀ ਦੇਰ ਹੈ, ਸਾਡਾ ਸਿਮਰਨ ਨਿਰੰਕਾਰ ਤੱਕ ਪਹੁੰਚ ਜਾਏਗਾ ਜਿਹਨੂੰ ਕਿਸੇ ਨੇ ਵੇਖਿਆ ਨਹੀਂ, ਤੇ ਨਿਰੰਕਾਰ ਦੀਆਂ ਬਰਕਤਾਂ ਤੁਹਾਡੇ ਤੱਕ ਪਹੁੰਚਣ ਲੱਗ ਪੈਣਗੀਆਂ। ਇਹੀ ਰੱਬ ਵਿੱਚ ਨਿਰੰਕਾਰ ਵਿੱਚ ਤੇ ਸਾਡੇ ਵਿੱਚ ਇੱਕ ਜੋੜਨ ਦਾ ਤਰੀਕਾ ਹੈ, ਉਹਨੂੰ ਨਾਮ ਸਿਮਰਨ, ਸੰਗਤ ਵਿੱਚ ਬਹਿ ਕੇ ਨਾਮ ਜਪ, ਤੇਰਾ ਸਿਮਰਨ ਉਹਦੇ ਤੱਕ ਪਹੁੰਚੇਗਾ, ਉਹਦੀਆਂ ਬਖਸ਼ਿਸ਼ਾਂ ਤੇਰੇ ਤੱਕ, ਤੇਰਾ ਸੰਪਰਕ ਜੁੜ ਜਾਏਗਾ। ਮਹਾਰਾਜ ਫਿਰ ਉਹ ਕੀ ਦਏਗਾ? ਕਹਿੰਦੇ ਦੇਣ ਦੀ ਗੱਲ, ਕਿਸੇ ਨੂੰ ਦੇਣਾ ਹੋਵੇ ਜੇਬ ਚੋਂ ਕੱਢ ਕੇ ਦੇਣਾ ਪੈਂਦਾ, ਉਹਨੂੰ ਵੀ ਟਾਈਮ ਲੱਗਦਾ। ਕਿਸੇ ਨੂੰ ਕੋਈ ਦੇਣਾ ਹੋਵੇ ਖਿੱਸੇ ਜੇਬ ਚੋਂ ਕੱਢ ਕੇ ਦਿਓ, ਉਹਨੂੰ ਵੀ ਟਾਈਮ ਲੱਗਦਾ। ਉਹ ਰੱਬ ਨਾਲ ਚਿੱਤ ਜੋੜ ਕੇ ਵੇਖ, ਚਿੱਤ ਜੋੜਨ ਦੀ ਦੇਰ ਹੈ, ਇੰਨਾ ਵਕਤ ਨਹੀਂ ਲੱਗੇਗਾ। ਰੱਬ ਤਾਂ ਤਲੀ ਤੇ ਧਰ ਕੇ ਬੈਠਾ, ਉਹਨੂੰ ਜੇਬ ਚੋਂ ਥੋੜੀ ਕੱਢਣਾ ਪੈਂਦਾ, ਤਲੀ ਤੇ ਧਰਿਆ ਉਸੇ ਵਕਤ ਮਿਲ ਜਾਏਗਾ। ਜੋ ਇੱਛਾ ਕਰੇਗਾ ਉਹੀ ਮਿਲੇਗਾ। ਇੱਛਾ ਪੂਰਕ ਸਰਵ ਸੁਖਦਾਤਾ ਹਰ, ਜਾ ਕੇ ਵਸੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਵ ਸੁਖ ਪਾਵੇ। ਫਿਰ ਪਾਤਸ਼ਾਹ ਨੇ ਉਹਦੇ ਵਿੱਚ ਅਗਲੀ ਪੰਕਤੀ ਕਹੀ, ਕਹਿੰਦੇ ਜੇ ਤੂੰ ਚਿੱਤ ਜੁੜ ਜਾਏ ਨਾ ਤੇਰਾ, ਜਿਵੇਂ ਕੂਈ ਦਾ ਕੀਤਾ ਸਿਮਰਨ ਭੋਜਨ ਉਹਦੇ ਬੱਚਿਆਂ ਤੱਕ ਪਹੁੰਚੇ, ਤੇਰਾ ਸਿਮਰਨ ਰੱਬ ਤੱਕ ਪਹੁੰਚਿਆ, ਰੱਬ ਦੀਆਂ ਦਾਤਾਂ ਤੇਰੇ ਤੱਕ ਆਉਣ ਲੱਗ ਪੈਣਗੀਆਂ। ਉਹਨੂੰ ਮਹਾਰਾਜ ਨੇ ਕਿਹਾ ਸਭ ਨਿਧਾਨ, ਇੱਕ ਅੱਧੀ ਚੀਜ਼ ਨਹੀਂ, ਨਿਧਾਨ ਦਾ ਅਰਥ ਖਜ਼ਾਨਾ, ਸਾਰੇ ਖਜ਼ਾਨੇ। ਇਸ ਤਰ੍ਹਾਂ ਦਾ ਵੀ ਹੁੰਦਾ ਵੀ ਜੋ ਚਿਤਮੋਂਗੇ ਉਹ ਹੋਣ ਲੱਗ ਪੈਂਦਾ। ਮੈਂ ਏਦਾਂ ਦੇ ਆਮ ਸਰੀਰ ਵੇਖੇ ਨੇ, ਇਹ ਨਹੀਂ ਕਿ ਬਹੁਤ ਬੰਦਗੀ ਵਾਲਾ ਕੋਈ ਸਾਧੂ ਹੋਵੇ ਤਾਂ, ਉਹ ਤਾਂ ਬਹੁਤ ਅੱਗੇ ਦੀ ਗੱਲ ਹੈ। ਤੁਸੀਂ ਆਮ ਸਰੀਰ ਨੇਮ ਕਰਨਾ ਸ਼ੁਰੂ ਕੀਤਾ, ਜਿਹੜਾ ਕੰਮ ਨਹੀਂ ਹੋ ਸਕਦਾ ਉਹ ਐ ਹੁੰਦਾ ਸਾਹਮਣੇ। ਇੱਕ ਮਾਈ ਮੇਰੇ ਕੋਲ ਆਈ, ਉਹ ਕਹਿੰਦੀ ਬਾਬਾ ਜੀ ਅਸੀਂ ਤਾਂ ਬੜੇ ਔਖੇ ਹਾਂ, ਪੈਸਾ ਚੁੱਕ ਕੇ ਫੀਸਾਂ ਭਰੀਆਂ, ਲੜਕੀ ਦਾ ਬਾਹਰ ਦਾ ਲਾਇਆ ਸੀ, ਕਹਿੰਦੀ ਰਿਫਿਊਜ਼ਲ ਆ ਗਈ। ਤਾਂ ਮੈਂ ਉਹਨਾਂ ਦਾ ਬੋਲ ਸੁਣ ਕੇ, ਉਹਨਾਂ ਦਾ ਚਿਹਰਾ ਵੇਖ ਕੇ ਬੰਦੇ ਦਾ ਪਤਾ ਲੱਗ ਜਾਂਦਾ ਵੀ ਲੋੜ ਬੰਦ ਹੈ। ਉਹ ਕਹਿੰਦੀ ਜੀ ਪੈਸਾ ਵੀ ਕਰਜ਼ੇ ਤੇ ਚੁੱਕਿਆ। ਤਾਂ ਮੈਂ ਉਹਨੂੰ ਕਿਹਾ ਫਿਰ ਹੁਣ? ਕਹਿੰਦੇ ਏਜੰਟ ਕਹਿੰਦੇ ਜੀ ਤੁਹਾਡੇ ਬੈਂਡ ਘੱਟ ਹੈ, ਤੇ ਜਾਂ ਤਾਂ ਦੁਬਾਰਾ ਆਈਲੈਟਸ ਕਰਾਓ, ਨਹੀਂ ਤੇ ਇੱਕ ਵਾਰ ਟਰਾਈ ਫਿਰ ਕਰ ਲੈਂਦੇ ਹਾਂ। ਕਹਿੰਦੇ ਸਾਨੂੰ ਤਾਂ ਵਿਆਜ ਪੈਂਦਾ। ਤਾਂ ਮੈਂ ਉਹਨੂੰ ਪੁੱਛਿਆ ਕਿਹੜੀ ਕੰਟਰੀ ਦਾ ਰਿਫਿਊਜ ਹੋਇਆ, ਕਹਿੰਦੇ ਕੈਨੇਡਾ ਦਾ। ਮੈਂ ਉਹਨੂੰ ਕਿਹਾ ਬੇਟੇ ਕਿੰਨੇ ਜਪਜੀ ਸਾਹਿਬ ਕਰ ਸਕਦੀ ਹੈ? ਕਹਿੰਦੀ ਬਾਬਾ ਜੀ ਜਿੰਨੇ ਤੁਸੀਂ ਕਹੋ। ਮੈਂ ਕਹਿੰਦਾ ਨਹੀਂ, ਮੇਰੇ ਕਹਿਣ ਨਾਲ ਨਹੀਂ, ਜਿੰਨੇ ਤੂੰ ਇਜ਼ੀਲੀ ਕਰ ਸਕ। ਇਹ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੰਦਿਸ਼ ਨਹੀਂ ਹੈ ਵੀ ਤੁਸੀਂ ਇੰਨੀ ਗਿਣਤੀ ਦੇ ਪ੍ਰੇਮ ਨਾਲ। ਜਿਹੜੇ ਮਹਾਂਪੁਰਸ਼ ਤੁਹਾਨੂੰ ਕਹਿੰਦੇ ਸੀ ਨਾ 25 ਜਪਜੀ ਸਾਹਿਬ ਦੇ ਪਾਠ ਕਰੋ, 21 ਜਪਜੀ ਸਾਹਿਬ ਦੇ ਪਾਠ ਕਰੋ, ਉਹ ਪਤਾ ਕਿਉਂ? ਗਿਣਤੀ ਦੇ ਇਸ ਵਾਸਤੇ 10, 20, 25, 21 ਕਰਨੇ ਨੇ। ਉਹ ਸਿੱਖਾ 21 ਜਪਜੀ ਸਾਹਿਬ ਦੇ ਪਾਠ ਕਰ, ਕਿਤੇ ਇੱਕ ਪਾਠ ਉਦਾਂ ਦਾ ਤੇਰੇ ਕੋਲੋਂ ਹੋ ਜਾਏ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ। 21 ਵਿੱਚੋਂ ਕਿਤੇ ਇੱਕ ਇੱਦਾਂ ਦਾ ਹੋ ਜਾਏ ਦਿਨ ਵਿੱਚ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ। ਇਸ ਲਈ ਗਿਣਤੀਆਂ ਕਰਕੇ ਕਰਨਾ, ਅਦਰਵਾਈਜ਼ ਕੋਈ ਗਿਣਤੀ ਦਾ ਇੱਥੇ ਕੋਨਸੈਪਟ ਨਹੀਂ ਹੈ ਵੀ ਇੰਨੇ ਪਾਠ ਕਰੋ। ਮੈਨੂੰ ਕਿਹਾ ਈਜ਼ੀਲੀ ਕਿੰਨੇ ਕਰ ਸਕਦੀ? ਕਹਿੰਦੀ ਮੈਂ ਬਾਬਾ ਜੀ 5 ਕਰ ਲਾਂ। ਮੈਂ ਚੱਲ 5 ਹੀ ਕਰ ਲਈ, 5 ਚੋਂ 1 ਤਾਂ ਤੇਰਾ ਪ੍ਰਵਾਨ ਹੋਊਗਾ ਕਿਤੇ ਭਾਵਨਾ ਬਣੇ। ਔਰ ਸਾਧ ਸੰਗਤ ਫਿਰ ਅਗਲੀ ਗੱਲ ਉਹਨੇ ਕਹੀ, ਕਹਿੰਦੀ ਬਾਬਾ ਜੀ ਕਰਜ਼ਾ ਜਿਹੜਾ ਚੜਿਆ ਅਲੱਗ ਹੈ, ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਅਲੱਗ ਹੈ, ਤੇ ਹੁਣ ਦੁੱਖ ਇਸ ਗੱਲ ਦਾ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਪਏ, ਭੇਜ ਕੇ ਵੇਖ ਲੈਣ ਕੁੜੀ ਨੂੰ, ਚਲੀ ਗਏ ਕੈਨੇਡਾ। ਕਹਿੰਦੀ ਮਿਹਣਾ ਮਾਰਤਾ ਵੀ ਚਲੀ ਗਏ ਕੈਨੇਡਾ? ਮੈਂ ਫਿਰ ਉਹਨੂੰ ਕਿਹਾ ਵੀ ਜਿੱਦਣ ਦੁਨੀਆਂ ਮਿਹਣੇ ਮਾਰਨ ਲੱਗ ਜਾਏ, ਅਸਲ ਵਿੱਚ ਅਰਦਾਸ ਹੀ ਉਦੋਂ ਅੰਦਰੋਂ ਹੁੰਦੀ, ਉਹ ਤੋਂ ਪਹਿਲਾਂ ਅਰਦਾਸ ਹੁੰਦੀ ਨਹੀਂ, ਹੋਮੇ ਵਿੱਚ ਰਹਿੰਦਾ। ਜਦੋਂ ਦੁਨੀਆਂ ਮਿਹਣਾ ਮਾਰੇ, ਅਰਦਾਸ ਹੀ ਉਦੋਂ ਅੰਦਰੋਂ ਨਿਕਲ। ਮੈਂ ਉਹਨੂੰ ਕਿਹਾ ਪਾਠ ਕਰੋ ਤੇ ਹੁਣ ਕੈਨੇਡਾ ਦਾ ਨਾ ਲਾ। ਕੈਨੇਡਾ ਤੋਂ ਵੱਡਾ ਕੋਈ ਦੇਸ਼ ਹੈਗਾ? ਮੈਂ ਉਹਨੂੰ ਪੁੱਛਿਆ। ਕਹਿੰਦੇ ਕੈਨੇਡਾ ਤੋਂ ਵੱਡਾ ਅਮਰੀਕਾ। ਮੈਂ ਕਿਹਾ ਅਮਰੀਕਾ ਦਾ ਲਾ ਦੇ ਤੇ ਤੁਸੀਂ ਹੈਰਾਨ ਹੋਵੋਗੇ। 1.5 ਮਹੀਨਾ ਉਹ ਬੱਚੀ ਪਾਠ ਕਰਦੀ ਰਹੀ, ਉਹਨੇ ਉਧਰੋਂ ਪੇਪਰ ਸਾਰੇ ਲੈ ਲਏ, ਉਧਰ ਲਾ ਤੇ, ਦਿਨ 10 ਨਹੀਂ ਲੱਗੇ ਜਿੱਦਣ ਉਹਨੇ ਇੰਟਰਵਿਊ ਤੇ ਉਹਨੂੰ ਸੱਦਿਆ ਤੇ ਉੱਥੋਂ ਵੀਜ਼ਾ ਦੇ ਕੇ ਸ਼ਾਮ ਨੂੰ 5 ਵਜੇ ਤੋਰਿਆ ਤੇ ਅੱਖਾਂ ਭਰੀਆਂ ਪਾਸਪੋਰਟ ਚੁੱਕੀ, ਹੁਣ ਵੀਜ਼ਾ ਦੇ ਕੇ ਅਮਰੀਕਾ ਦਾ ਤੋਰਿਆ। ਅੱਜ ਉਹ ਬੱਚੀ ਅਮਰੀਕਾ ਬੈਠੀ ਹੈ। ਇਹ ਤਾਂ ਬਹੁਤ ਛੋਟੀਆਂ ਜਿਹੀਆਂ ਚੀਜ਼ਾਂ ਨੇ, ਤੁਸੀਂ ਸਿਮਰਨ ਕਰਕੇ ਵੇਖੋ। ਰੱਬ ਨੇ ਤਲੀ ਤੇ ਤਰਕੇ ਰੱਖਿਆ ਸਾਰਾ ਕੁਝ, ਉਹ ਮੇਰੇ ਕਰਕੇ ਨਹੀਂ, ਉਹਨਾਂ ਦੇ ਬਾਣੀ ਪੜ੍ਹਨ ਕਰਕੇ, ਉਹਨਾਂ ਦੀ ਅਰਦਾਸ ਕਰਕੇ ਹੋਇਆ। ਰਾਹ ਦੱਸਣ ਵਾਲਾ ਕੁਝ ਵੀ ਨਹੀਂ ਹੁੰਦਾ। ਸਾਧ ਸੰਗਤ ਇਹ ਮਾਫ ਕਰਿਓ, ਉਹਨਾਂ ਦੀ ਆਪਣੀ ਅਰਦਾਸ, ਆਪਣੀ ਪੜ੍ਹੀ ਹੋਈ ਬਾਣੀ ਕਰਕੇ ਸਭ ਕੁਝ ਹੋਇਆ, ਕਿਸੇ ਕਰਕੇ ਨਹੀਂ। ਇਹਨੂੰ ਮਹਾਰਾਜ ਨੇ ਕਿਹਾ ਸਿਮਰਨ ਕੂਈ ਦੀ ਤਰ੍ਹਾਂ ਕਰਕੇ ਵੇਖ ਹੋਏ, ਰੱਬ ਕੀ ਦਹਿਗਾ ਤਾਂ ਤਲੀ ਤੇ ਧਰ ਕੇ ਬੈਠਾ, ਤੈਨੂੰ ਮੰਗਣਾ ਹੀ ਨਹੀਂ ਆਉਂਦਾ। ਸਭ ਨੇ ਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ ਤੇਰਾ ਅੰਤ ਨਾ ਪਾਰਾ। ਪੜੋ ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ। ਸਤ ਸੰਗਤ ਵਿੱਚ ਜੁੜਨ ਨਾਲ ਕਰਮ ਤਬਦੀਲ ਹੋ ਜਾਂਦੇ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403

सतगुरु जुगो जुग अटल तखत चवर छत्र जी दे मालक दसां पातशाहियां दी आत्मक जोत समुची मनुखता दे सांझे रहवर साहिब श्री गुरु ग्रंथ साहिब सच्चे पातशाह जी दी पावन पवित्र निघी गोद दा आनंद माण रही गुरु रूप खालसा साध संगत जी वाहिगुरु जी का खालसा वाहिगुरु जी की फतेह। आप जी ने अज सचखंड श्री हरिमंदर साहब तो आए हुए इलाही हुक्मनामे का मूल पाठ सत्कारयोग सिंह साहब जी तो सरवण किया है। आओ पहला हुक्मनामा साहब की विचार उस तो बार जिन्ना समय सतगुरु बख्शिश करनगे लड़ीवार जो कथा प्रारंभ है उस दे संबंध विच आपां ने विचार करनी है। खालसा जी गुरबाणी दे विच सतगुरु महाराज लिखना करदे है बहती जात कदे दृष्ट न धारत मिथ्या मोह बंधै निच पारत माधवे भज दिन रित रैणी जन्म पदार्थ जीत हर शरणी। ये जड़ी साड़ी उम्र है जिमें नदी का बहन बहिंदा जांदा है एक बारी जिहड़ी पानी की छल लंघ गई दुबारे नहीं आउंदी इसे तरह नदी दे बहन वांगू साड़ी उम्र दिन पर दिन घटती ही जा रही है। छिन छिन औद बिहात है फूटे घट ज्यों पानी पानी का घड़ा है उहदे विच शेक हो जावे हौली हौली पानी सारा ही निकल जांदा है। शरीर रूपी घड़ा स्वासां रूपी पानी है मिंट मिंट सैकंड सैकंड उम्र साडी घट रही है दिन प्रति दिन। सो सतगुरु साहब कहिंदे बैती जात कदे दृष्ट ना धारत हे मनुख तू कदे इस पासे तां निगह ही नहीं मारदा कि मेरी उम्र नदी दे बहण वांगू बहिंदी जा रही है। कदे दृष्ट न धारत मिथ्या मोह बंधै नित पारच मिथ्या संसार दे नाशवंत पदार्थां नूं इकट्ठा करन ते आपां लगे हुए हां। गुरु महाराज ने तय कहा जैसे जल में कामल निरालम मुरगाई निशान है सुरत शब्द भवसागर करिया नानक नाम बखाणै। ठीक है भाई गृहस्थियां दा माया तो बिना सरदा नहीं परंतु माया दे विच रहिंदे होए इउं निरलेप रहना है जिवें कमल दा फुल पानी च रहिंदा होया निरलेप हुंदा है। मरगाई हुंदी है छप्पड़ां दे विच रहिंदी है 24 घंटे पानी विच रहन करके भी उह सुक्की दी सुक्की हुंदी है उहदे पंख नहीं भिजदे। सो मरगाई दी न्याई हे गुरु के सिखा घर परिवार विच रह माया च रहिंदा होया निरलेप रह संसार दे मोह रूपी चिकड़ च ना भिजी। माया त्यागनी नहीं माया दे विच रहिंदे होए निरलेप रहना है। माया किस नूं आखी है क्या माया कर्म कमाहे माया की है ते की इह कर्म कमाउंदी है। माया तीन प्रकार दी हुंदी है जड़ चेतन ते अज्ञान रूप। जड़ माया दे विच साडी प्रॉपर्टी आ गई घर आ गया प्लॉट आ गए होर जो भी प्रॉपर्टी है गड्डियां वगैरह जड़ माया। चेतन माया दे विच धीआं पुत्र इस्त्री आ गए जिहड़ी चीज सांह लैंदी है चेतन माया। अज्ञान रूप माया साडा हंकार साडी ईगो साडी हौम है। तीन तरह की माया जे आप सिंपल जा अर्थ लाइए माया कहते किनू है जिहड़ी चीज रब नूं भुला देवे वह माया है। गुरु महाराज ने किते नहीं कहा कि तू घर छड़ के जंगल च चलिया जा नहीं। श्री दसम की बाणी च गुरु गोबिंद सिंह लिखते है रे मन ऐसो कर सन्यासा बन से सदन सवै कर समझो मन ही माहे उदासा। हे भाई
ਤੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਘਰ ਦੇ ਜੀਆਂ ਨੂੰ ਜੰਗਲਤ ਦੇ ਦਰਖਤਾਂ ਦੀ ਤਰ੍ਹਾਂ ਮੰਨ ਲੈ। ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ। ਜਤ ਕੀ ਜਟਾ ਜੋਗ ਕੋ ਮੰਜਰ, ਹੇ ਗੁਰੂ ਕਿਆ ਸਿੱਖਾ, ਤੈਨੂੰ ਜਟਾਂ ਵਧਾਉਣ ਦੀ ਲੋੜ ਨਹੀਂ, ਸਿਰ ਚ ਸਵਾਹ ਪਾਉਣ ਦੀ ਲੋੜ ਨਹੀਂ। ਗੁਰੂ ਮਹਾਰਾਜ ਨੇ ਤੈਨੂੰ ਕੰਘਾ ਬਖਸ਼ ਕੀਤਾ ਹੈ, ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬਾਂਧੀ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਪੱਗ ਚਿਨਕੇ ਬੰਨ, ਕੱਲਾ ਕੱਲਾ ਲੜ ਕਰਕੇ ਉਤਾਰ, ਇਉਂ ਨੀ ਕਈ ਭਾਈ ਬੰਨੀ ਬਣਾਈ ਪੱਗ, ਇਉਂ ਲਾ ਕੇ ਰੱਖ ਦਿੰਦੇ ਹੈ ਜਿਵੇਂ ਟੋਪੀ ਹੁੰਦੀ ਹੈ, ਸਵੇਰੇ ਫੇਰ ਇਸੇ ਤਰ੍ਹਾਂ ਧਰ ਲੈਂਦੇ ਨੇ। ਨਹੀਂ, ਚਿਣਕੇ ਪੱਗ ਬੰਨ੍ਹਣੀ ਹੈ, ਦਾਤਨ ਕਰਨੀ ਹੈ ਨੇਤਾ ਪ੍ਰਤੀ, ਨਾਮ ਸਿਮਰਨ ਦਾ ਪਹਿਰਾ ਰੱਖਣਾ, ਤੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪ ਸਕਦਾ। ਇੱਥੇ ਜਟਾਂ ਵਧਾਉਣੀਆਂ ਨੇ, ਪਰ ਜਟਾਂ ਕਾਹਦੀਆਂ? ਜਤ ਤੇ ਸਤ ਦੀਆਂ। ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨੱਖਣ ਬੜਾਓ। ਗਿਆਨ ਗੁਰੂ, ਗਿਆਨ ਨੂੰ ਗੁਰੂ ਬਣਾ ਲੈ। ਆਤਮ ਉਪਦੇਸ਼, ਆਪਣੇ ਮਨ ਨੂੰ ਉਪਦੇਸ਼ ਦੇ, ਆਤਮ ਉਪਦੇਸ਼ੋ। ਨਾਮ ਬਭੂਤ ਲਗਾਓ, ਬਭੂਤ ਕਹਿੰਦੇ ਨੇ ਸਵਾਹ ਨੂੰ, ਨਾਮ ਰੂਪੀ ਸਵਾਹ ਮਲਨੀ ਕਰ। ਹੋਰ ਧੂਣਿਆਂ ਦੀ ਸਵਾਹ ਜਿਹੜੀ ਹੈ ਜਾਂ ਹੋਰ ਸ਼ਮਸ਼ਾਨ ਘਾਟ ਦੀ ਸਵਾਹ, ਉਹ ਨਹੀਂ ਆਪਣੇ ਸਰੀਰ ਤੇ ਤੈ ਮਲਨੀ। ਦੋਨੇ ਵਕਤ ਕੰਘਾ ਕਰਨਾ ਹੈ, ਕੇਸਾਂ ਦਾ ਸਤਿਕਾਰ ਕਰਨਾ ਹੈ, ਕੇਸ ਗੁਰੂ ਕੀ ਮੋਹਰ ਹਨ। ਇਸ ਤਰ੍ਹਾਂ ਦਾ ਸੰਨਿਆਸੀ ਬਣਨ ਵਾਸਤੇ ਮਹਾਰਾਜ ਨੇ ਪ੍ਰੇਰਿਤ ਕੀਤਾ। ਜੇ ਵਧੀਆ ਘਰ ਬਣਾ ਲਿਆ, ਉਹਦੇ ਵਿੱਚ ਪਰਿਵਾਰ ਰਹਿੰਦਾ, ਜੇ ਘਰ ਪਰਿਵਾਰ 'ਚ ਰਹਿੰਦਾ ਹੋਇਆ ਘਰ ਪਰਿਵਾਰ ਦੇ ਵਿੱਚ ਖਚਤ ਹੋ ਗਿਆ, ਵਾਹਿਗੁਰੂ ਦਾ ਨਾਮ ਭੁੱਲ ਗਿਆ, ਫਿਰ ਤਾਂ ਉਹ ਹੈ ਮਾਇਆ ਦਾ ਰੂਪ। ਜੇ ਘਰ ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਇਆ ਵੱਡਾ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਸਿਮਰਨ ਕਰਦਾ, ਫਿਰ ਮਾਇਆ ਨਹੀਂ ਉਹਦੇ ਵਾਸਤੇ, ਫਿਰ ਮਾਇਆ ਦਾ ਰੂਪ ਨਹੀਂ। ਮਾਇਆ ਉਹ ਚੀਜ਼ ਹੈ ਜਿਹੜੀ ਪਰਮਾਤਮਾ ਨੂੰ ਭੁਲਾ ਦਿੰਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਖਾਲਸਾ ਜੀ, ਜਦੋਂ ਮਾਤਾ ਦੇ ਪੇਟ ਵਿੱਚ ਹੁੰਦਾ, ਸੁਰਤੀ ਸੁਖਮਣਾ ਨਾੜੀ 'ਚ ਪ੍ਰਵੇਸ਼ ਕਰੀ ਹੁੰਦੀ ਹੈ। ਤਿੰਨ ਪ੍ਰਕਾਰ ਦੀਆਂ ਨਾੜੀਆਂ ਨੇ, ਜਿਹੜੀ ਨੱਕ ਦੇ ਸੈਂਟਰ 'ਚ ਨਾੜੀ ਹੈ ਇਹਨੂੰ ਸੁਖਮਣਾ ਕਹਿੰਦੇ ਨੇ, ਸੱਜੇ ਖੱਬੇ ਨੇ ਜਿਹੜੀਆਂ ਇਹ ਏੜਾ ਤੇ ਪਿੰਗਲਾ ਹਨ। ਗੁਰਬਾਣੀ 'ਚ ਸਾਰਾ ਜ਼ਿਕਰ ਆਉਂਦਾ ਹੈ। ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਲਿਵ ਲੱਗੀ ਹੁੰਦੀ ਹੈ, ਸੁਖਮਣਾ ਨਾੜੀ 'ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਸੈਂਕੜੇ ਜਨਮਾਂ ਦਾ ਗਿਆਨ ਹੁੰਦਾ ਹੈ। ਜਦੋਂ ਜਨਮ ਲੈਂਦਾ ਹੈ, ਐਸਾ ਮਾਇਆ ਦਾ ਕਹਿਰ ਵਰਤਦਾ ਹੈ, ਉਹ ਸਾਰੀ ਜਿਹੜੀ ਸੋਝੀ ਹੁੰਦੀ ਹੈ ਭੁੱਲ ਜਾਂਦਾ, ਭਾਵੇਂ ਕਿ ਮਾਤਾ ਦੇ ਪੇਟ ਵਿੱਚ ਤਾਂ ਵਾਅਦੇ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਬਾਹਰ ਜਾ ਕੇ ਨਾਮ ਜਪਾਂਗਾ। ਪਰ ਬਾਹਰ ਆ ਕੇ ਤਾਂ ਵਾਅਦਾ ਕੋਈ ਕੋਈ ਉਹ ਨਿਭਾਉਂਦਾ ਹੈ ਨਾ, ਆਪਾਂ ਭੁੱਲ ਜਾਂਦੇ ਹਾਂ ਖਾਲਸਾ ਜੀ, ਕਿ ਇਹ ਦਾਤਾਂ ਜਿਹੜੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਉਹਦੇ ਭੰਡਾਰੇ ਭਰੇ ਪਏ ਨੇ, ਅਗਣਤ ਭਰੇ ਭੰਡਾਰ, ਅਣਗਿਣਤ ਉਹਦੇ ਭੰਡਾਰੇ ਭਰੇ ਪਏ ਨੇ। ਦੇਣ ਵਾਲਾ ਨਹੀਂ ਥੱਕਦਾ, ਕਈ ਵਾਰੀ ਲੈਣ ਵਾਲੇ ਦਾਤਾਂ ਥੱਕ ਜਾਂਦੇ ਹੈ, ਉਹ ਬੜਾ ਬੇਅੰਤ ਵਾਹਿਗੁਰੂ ਪਰਮੇਸ਼ਰ ਹੈ। ਜਨਮਾਂ ਜਨਮਾਂ ਦਾ ਵਿਛੋੜਾ ਹੋਇਆ ਹੋਇਆ ਸਾਡਾ, ਜਨਮਾਂ ਜਨਮਾਂ ਦੇ ਵਿਛੜੇ ਹਾਂ ਉਸ ਵਾਹਿਗੁਰੂ ਤੋਂ। ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ, ਜਨਮਾਂ ਜਨਮਾਂ ਦਾ ਵਿਛੋੜਾ ਹੋਇਆ, ਕਿਰਪਾ ਕਰੋ ਇਸ ਜਨਮ ਦੇ ਵਿੱਚ ਸਾਡੀ ਸੁਰਤ ਨੂੰ ਆਪਣੇ ਨਾਮ ਰੂਪੀ ਚਰਨਾਂ ਨਾਲ ਜੋੜ ਲਓ। ਜਦੋਂ ਸੁਰਤ ਨਾਮ ਰੂਪੀ ਚਰਨਾਂ ਨਾਲ ਜੁੜ ਗਈ, ਫਿਰ ਜੀਵ ਦੀ ਕਲਿਆਣ ਹੁੰਦੀ ਹੈ, ਫਿਰ ਕਿਤੇ ਜਾ ਕੇ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮੋਕਸ਼ ਸੱਚਖੰਡ ਦੀ ਮੁਕਤੀ ਹੈ, ਸਲੋਕ ਮੁਕਤੀ, ਸਾਰੂਪ ਮੁਕਤੀ, ਸਮੀਪ ਮੁਕਤੀ, ਸਵੱਜਿਆ ਮੁਕਤੀ, ਇਹ ਚਾਰ ਮੁਕਤੀਆਂ ਬੈਕੁੰਠ ਦੀਆਂ ਹਨ। ਗੁਰੂ ਕੇ ਸਿੱਖ ਦਾ ਸੰਬੰਧ ਸੱਚਖੰਡ ਦੇ ਨਾਲ ਹੈ, ਕਿਉਂਕਿ ਧੁਰਕੀ ਬਾਣੀ ਜਿੱਥੋਂ ਆਈ ਹੈ
ਜਿਹੜਾ ਇਸ ਗੁਰਬਾਣੀ ਦਾ ਜਾਪ ਕਰਦਾ ਜਿਵੇਂ ਹਮਾਊ ਪੰਛੀ ਦੇ ਖੰਭਾਂ ਚ ਗੁਣ ਹੁੰਦਾ ਹੈ, ਕਿਸੇ ਵੀ ਚੀਜ਼ ਨੂੰ ਉਹਨਾਂ ਨਾਲ ਬੰਨ ਦਿਓ, ਹਮਾਊ ਪੰਛੀ ਜਿਹੜੇ ਦੇਸ਼ ਵਿੱਚ ਰਹਿੰਦਾ ਉਹ ਖੰਭਾਂ ਚ ਗੁਣ ਹੈ, ਉਸੇ ਦੇਸ਼ ਵਿੱਚ ਉਸ ਵਸਤੂ ਨੂੰ ਲੈ ਜਾਂਦੇ ਹਨ। ਜਿਵੇਂ ਨਾਰਦ ਮੁਨੀ ਕਲਗੀਧਰ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਆਇਆ ਸੀ, ਹਮਾਊ ਪੰਛੀ ਦੇ ਖੰਭ ਭੇਟਾ ਕੀਤੇ, ਕਲਗੀਧਰ ਜੀ ਨੇ ਤੀਰਾਂ ਦੇ ਨਾਲ ਜੜਵਾ ਕੇ ਤੀਰ ਛੱਡੇ, ਸਿੱਖਾਂ ਨੂੰ ਕਿਹਾ ਲੱਭ ਕੇ ਲੈ ਕੇ ਆਓ, ਗੁਰੂ ਕੇ ਪਿਆਰੇ ਗਏ ਉਹ ਤੀਰ ਨਹੀਂ ਲੱਭੇ। ਮਹਾਰਾਜ ਜੀ ਉਹ ਤਾਂ ਲੱਭੇ ਨਹੀਂ ਕਿਤੇ, ਮਹਾਰਾਜ ਕਹਿੰਦੇ ਲੱਭਣੇ ਵੀ ਨਹੀਂ। ਕਹਿੰਦੇ ਜੀ ਕਾਰਨ ਕੀ ਹੈ? ਕਹਿੰਦੇ ਭਾਈ ਹਮਾਊ ਪੰਛੀ ਦੇ ਖੰਭਾਂ ਨਾਲ ਤੀਰਾਂ ਨੂੰ ਬੰਨਿਆ ਸੀ, ਜਿਸ ਦੇਸ਼ ਵਿੱਚ ਉਹ ਰਹਿੰਦਾ ਉਸੇ ਦੇਸ਼ ਵਿੱਚ ਖੰਭ ਤੀਰਾਂ ਨੂੰ ਲੈ ਗਏ ਨੇ। ਮਹਾਰਾਜ ਜੀ ਇਹ ਸਾਨੂੰ ਖੋਲ ਕੇ ਦੱਸਣਾ ਕਰੋ, ਰਮਜ ਮਾਰੀ ਹੈ, ਰਾਜ ਨਹੀਂ ਦੱਸਿਆ, ਰਾਜ ਦੱਸੋ ਇਹਦਾ। ਸਤਿਗੁਰੂ ਕਹਿੰਦੇ ਇਹਦਾ ਰਮਜ ਦਾ ਰਾਜ ਇਹ ਹੈ ਕਿ ਜਿਵੇਂ ਖੰਭ ਤੀਰਾਂ ਨੂੰ ਹਮਾਊ ਦੇ ਦੇਸ਼ ਵਿੱਚ ਲੈ ਗਏ ਹਨ, ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜਿਸ ਦੇਸ਼ ਵਿੱਚੋਂ ਬਾਣੀ ਆਈ ਹੈ, ਜਿਹੜਾ ਗੁਰੂ ਕਾ ਪਿਆਰਾ ਸਿੱਖ ਅੰਮ੍ਰਿਤ ਵੇਲੇ ਰਹਿ ਰਾਸ ਦੇ ਸਮੇਂ ਸਾਰਾ ਦਿਨ ਗੁਰਬਾਣੀ 'ਚ ਸੁਰਤ ਨੂੰ ਜੋੜ ਕੇ ਰੱਖੇਗਾ, ਇਹ ਗੁਰਬਾਣੀ ਇਹ ਉਸ ਮਨੁੱਖ ਨੂੰ ਉਸ ਦੇਸ਼ ਵਿੱਚ ਲੈ ਜਾਵੇਗੀ ਜਿੱਥੋਂ ਗੁਰਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਧੁਰ ਦਰਗਾਹ 'ਚੋਂ ਉੱਥੇ ਇਹ ਬਾਣੀ ਦਾ ਪ੍ਰਕਾਸ਼ ਹੈ। ਸਤਿਗੁਰੂ ਮਹਾਰਾਜ ਅਤੇ ਹੋਰ ਸਾਡੇ ਭਗਤ ਜਿਨ੍ਹਾਂ ਨੂੰ ਪੂਰਨ ਗਿਆਨ ਸੀਗਾ ਉਹ ਇਸ ਬਾਣੀ ਦਾ ਵਗਦਾ ਸਮੁੰਦਰ ਸਾਨੂੰ ਸੌਂਪ ਕੇ ਗਏ ਹੈ। ਭਗਤਾਂ ਦੁਆਰਾ, ਗੁਰੂਆਂ ਦੁਆਰਾ ਇਹ ਗੁਰਬਾਣੀ ਪ੍ਰਗਟ ਹੋਈ ਹੈ ਸੰਸਾਰ 'ਤੇ। ਸੋ ਇਸ ਕਰਕੇ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਬੜੇ ਲੋਕਾਂ ਨੂੰ ਸਿਮਰਨ ਦੇ ਨਾਲ ਤਕਲੀਫ ਹੈ, ਕਹਿੰਦੇ ਸਿਮਰਨ ਇਹ ਜੀ ਤੋਤਾ ਰਟਨ ਹੈ। ਖਾਲਸਾ ਜੀ ਜਿਨ੍ਹਾਂ ਦਾ ਆਪਾਂ ਇਤਿਹਾਸ ਪੜ੍ਹਦੇ ਜਾਂ ਸੁਣਾਉਂਦੇ ਹਾਂ ਸਟੇਜਾਂ ਤੋਂ, ਉਹਨਾਂ ਨੇ ਸਿਮਰਨ ਕੀਤਾ, ਇਬਾਦਤ ਕੀਤੀ। ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ, ਕੁਰਬਾਨੀ ਨਹੀਂ ਦਿੱਤੀ ਜਾ ਸਕਦੀ। ਥੋੜ੍ਹੇ ਦਿਨ ਪਹਿਲਾਂ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਬੜੀ ਵੱਡੀ ਉਹਨਾਂ ਦੀ ਰਹਿਤ ਮਰਿਆਦਾ, ਉਹਨਾਂ ਦਾ ਨਿਤਨੇਮ ਸੀ। ਇਬਾਦਤ ਕੀਤੀ, ਫਿਰ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ ਤੈਅ ਕੀਤਾ। ਪਿਛਲੇ ਮਹੀਨੇ 1984 ਦੇ ਵਿੱਚ ਜੋ ਹੋਇਆ, ਤੀਸਰਾ ਘੱਲੂਘਾਰਾ ਦਿਵਸ ਲੰਘ ਕੇ ਗਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜੀਵਨ ਸੀ ਜਿਹੜਾ, ਬਹੁਤ ਵੱਡੇ ਨਾਮ ਅਭਿਆਸੀ ਸੀ ਮਹਾਂਪੁਰਖ, ਐਡੀਆਂ ਐਡੀਆਂ ਹਕੂਮਤਾਂ ਦੇ ਨਾਲ ਖਾਲਸਾ ਜੀ ਐਵੇਂ ਨਹੀਂ ਮੱਥਾ ਲਾਇਆ ਜਾਂਦਾ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੜਾ ਭਾਰੀ ਉਹਨਾਂ ਦਾ ਨਿਤਨੇਮ ਸੀਗਾ, ਸਵਾ ਸਵਾ ਸਵਾਹਿਗੁਰੂ ਦਾ ਨਾਮ ਜਪਦੇ ਸੀ। ਇਬਾਦਤ ਤੋਂ ਇਹ ਉਹਨਾਂ 'ਚ ਤਾਕਤ ਆਈ ਕਿ ਜ਼ਾਲਮ ਹਕੂਮਤਾਂ ਦੇ ਦੰਦ ਖੱਟੇ ਕਰ ਦਿੱਤੇ। ਜ਼ਾਲਮ ਹਕੂਮਤਾਂ ਦੇ ਦੰਦ ਖੱਟੇ ਕਰਕੇ ਸ਼ਹਾਦਤ ਜਾਮ ਪੀਣਾ ਕੀਤਾ। ਸੁਆਓ, ਜੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਾਂਗੇ, ਕਲ ਕਲੇਸ਼, ਕਲਯੁਗ ਦੇ ਕਲੇਸ਼, ਆਸਮਤਾ, ਰਾਗ, ਦਵੈਸ਼, ਇਹ ਸਾਰੇ ਖਾਲਸਾ ਜੀ ਖਤਮ ਹੋ ਜਾਣਗੇ। ਸੁਰਤ ਨੂੰ ਸ਼ਬਦ ਵਿੱਚ ਜੋੜਨ ਦਾ ਯਤਨ ਕਰੀਏ। ਅੱਜ ਧਨਾਸਰੀ ਰਾਗਣੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ, ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਬਾਣੀ ਦਰਜ ਕੀਤੀ ਸੀ, ਉਹ ਹੁਕਮਨਾਮੇ ਦੇ ਰੂਪ ਦੇ ਵਿੱਚ ਅੱਜ ਸ਼ਬਦ ਆਪਾਂ ਵਿਚਾਰ ਕਰਾਂਗੇ। ਭਗਤ ਰਵਿਦਾਸ ਮਹਾਰਾਜ ਖਾਲਸਾ ਜੀ, ਅੱਜ ਬਹੁਤ ਵੱਡਾ ਇੱਕ ਵਿਵਾਦ ਬਣਿਆ ਹੋਇਆ ਹੈ। ਭਗਤ ਨਾ ਕਹੋ, ਗੁਰੂ ਕਹੋ, ਭਾਈ ਭਗਤ ਅਤੇ ਗੁਰੂ 'ਚ ਕੋਈ ਫਰਕ ਨਹੀਂ, ਪਰੰਤੂ ਗੁਰੂ ਅਰਜਨ ਸਾਹਿਬ ਤੋਂ ਆਪਾਂ ਵੱਧ ਸਿਆਣੇ ਨਹੀਂ ਹੋ ਸਕਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ 15 ਭਗਤਾਂ ਦੇ ਵਿੱਚ ਰੱਖਿਆ ਹੈ,
ਇੱਥੇ ਜੋ ਸ਼ਬਦ ਆਇਆ ਇਹਦੇ ਵਿੱਚ ਸਪਸ਼ਟ ਲਿਖਿਆ ਹੈ ਧਨਾਸਰੀ ਭਗਤ ਰਵਿਦਾਸ ਜੀ ਕੀ। ਸਤਿਗੁਰ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹਨੂੰ ਸਤਿਗੁਰੂ ਕਹਿੰਦੇ ਨੇ। ਪਰੰਤੂ ਜੋ ਦਰਜਾ ਗੁਰੂ ਸਾਹਿਬਾਨਾਂ ਨੇ, ਇਹ ਭੱਟਾਂ ਦੀ ਬਾਣੀ, ਇਹ ਭਗਤਾਂ ਦੀ ਬਾਣੀ, ਇਹ ਗੁਰੂਆਂ ਦੀ ਬਾਣੀ, ਜੋ ਮਹਾਰਾਜ ਨੇ ਦਰਜਾ ਦੇ ਦਿੱਤਾ ਉਹ ਆਪਾਂ ਸਤਿਗੁਰਾਂ ਤੋਂ ਵੱਡੇ ਨਹੀਂ। ਇਸ ਕਰਕੇ ਫਾਲਤੂ ਦਾ ਵਿਵਾਦ ਕਰਨਾ ਇਹ ਬਿਲਕੁਲ ਗਲਤ ਹੈ। ਰਵਿਦਾਸ ਮਹਾਰਾਜ ਜੀ, ਉਹਨਾਂ ਦੀ ਭਗਤੀ, ਉਹਨਾਂ ਦਾ ਸਿਮਰਨ ਇੰਨਾ ਸੀ, ਸਿਮਰਨ ਕਰਦੇ ਕਰਦੇ, ਭਗਤੀ ਕਰਦੇ ਕਰਦੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਏ ਸੀ। ਤੇ ਫਿਰ ਉਹਨਾਂ ਨੂੰ ਇਹ ਬਾਣੀ ਆਈ, ਲਗਭਗ 40 ਸ਼ਬਦ ਸਲੋਕ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਗਤ ਰਵਿਦਾਸ ਮਹਾਰਾਜ ਜੀ ਨੂੰ ਜਦੋਂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੱਤੇ ਤਾਂ ਪਰਮੇਸ਼ਰ ਜੀ ਬੋਲੇ ਨਾ, ਵਚਨ ਨਹੀਂ ਕੋਈ ਕੀਤਾ, ਦਰਸ਼ਨ ਹੋ ਰਹੇ ਹੈ। ਤਾਂ ਉੱਥੇ ਫਿਰ ਭਗਤ ਜੀ ਨੇ ਬੇਨਤੀ ਕੀਤੀ ਸੀ, ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨ ਹੋ ਰਹੇ ਨੇ, ਪਰੰਤੂ ਤੁਸੀਂ ਬੋਲਦੇ ਕਿਉਂ ਨਹੀਂ ਮੇਰੇ ਨਾਲ? ਉਹ ਪਰਖ ਕਰਨ ਵਾਸਤੇ ਕੌਤਕ ਰਚਿਆ ਸੀ, ਪਰਮੇਸ਼ਰ ਜੀ ਨੇ ਆਪਣੇ ਭਗਤ ਦੀ ਪਰਖ ਕਰ ਰਹੇ ਸੀ। ਦਰਸ਼ਨ ਤਾਂ ਹੋ ਰਹੇ ਹੈ, ਪਰੰਤੂ ਵਚਨ ਬਲਾਸ ਕਿਉਂ ਨਹੀਂ ਕਰਦੇ? ਇਹ ਉਥਾਨਕ ਹੈ ਸ਼ਬਦ ਦੀ। ਫਿਰ ਇਹ ਸ਼ਬਦ ਉਚਾਰਨਾ ਕੀਤਾ ਸੀਗਾ ਜਦੋਂ ਪਹਿਲੀ ਵਾਰੀ ਸਰਗੁਣ ਸਰੂਪ ਚ ਦਰਸ਼ਨ ਹੋਏ, ਉਦੋਂ ਸ਼ਬਦ ਉਚਾਰਿਆ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਇਹ ਸ਼ਬਦ ਜਦੋਂ ਤੀਸਰੀ ਵਾਰੀ ਸਰਗੁਣ ਸਰੂਪ ਚ ਦਰਸ਼ਨ ਹੋਏ ਸੀ ਉਦੋਂ ਉਚਾਰਨਾ ਕੀਤਾ ਸੀ, ਹਮਸਰ ਦੀਨ ਦਿਆਲ ਨਾ ਤੁਮਸਰ ਅਬ ਪਤਿਆਰ ਕਿਆ ਕੀਜੈ। ਇਸ ਸ਼ਬਦ ਦੇ ਅਰਥ ਕਾਰਨ ਕਵਣ ਅਬੋਲ ਰਹਾਉ ਦੀ ਪੰਕਤੀ ਤੋਂ ਇੱਥੋਂ ਸ਼ੁਰੂ ਹੋਣਗੇ। ਇਹਦਾ ਅਰਥ ਕੀ ਹੈ? ਕਾਰਨ ਕਵਣ ਅਬੋਲ, ਮੈਨੂੰ ਕਾਰਨ ਦੱਸੋ ਆ ਬੋਲ ਤੋਂ, ਭਾਵ ਤੁਸੀਂ ਬੋਲਦੇ ਕਿਉਂ ਨਹੀਂ, ਮੇਰੇ ਨਾਲ ਵਚਨ ਕਿਉਂ ਨਹੀਂ ਕਰਦੇ, ਦਰਸ਼ਨ ਤਾਂ ਦੇ ਦਿੱਤੇ, ਕਾਰਨ ਕੀ ਹੈ ਤੁਹਾਡੇ ਚੁੱਪ ਰਹਿਣ ਦਾ? ਇਹ ਇੱਥੋਂ ਅਰਥ ਇਹਦਾ ਸ਼ੁਰੂ ਹੋਵੇਗਾ। ਖਾਲਸਾ ਜੀ, ਇਹ ਰੱਬੀ ਬਾਣੀ ਹੈ। ਜਿਹੜਾ ਗੁਰੂ ਕੀ ਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹਦਾ ਇੱਕ ਦਿਨ ਗੁਰਬਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ, ਗੁਰਬਾਣੀ ਦੇ ਹੀ ਰੂਪ ਹੋ ਜਾਂਦਾ ਹੈ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਦੋਂ ਨਿਤਨੇਮ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਪਹਿਲਾਂ ਥੋੜ੍ਹਾ ਜਿਹਾ ਔਖਾ ਵੀ ਲੱਗਦਾ, ਨੀਂਦਰ ਵੀ ਘੇਰਦੀ ਹੈ, ਆਲਸ ਪੈਂਦੀ ਹੈ, ਪਰੰਤੂ ਮਹਾਰਾਜ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੇ ਕਬਹੂ ਕੇ ਸੁਣੇ ਪੁਕਾਰ। ਭਾਈ ਦਿਨ ਰਾਤ ਪੁਕਾਰਾਂ ਕਰਦਾ ਰਹਿ, ਕਦੇ ਤਾਂ ਤੇਰੀ ਪੁਕਾਰ ਸੁਣੂਗਾ ਹੀ ਨਾ। ਕਈ ਪ੍ਰੇਮੀ ਸਵਾਲ ਪੁੱਛਦੇ ਹੈ ਜੀ, ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਮਨ ਨਹੀਂ ਲੱਗਦਾ, ਫਿਰ ਸਾਨੂੰ ਇਹਦਾ ਮਤਲਬ ਫਲ ਤਾਂ ਨਹੀਂ ਮਿਲਦਾ ਹੋਣਾ? ਨਹੀਂ ਖਾਲਸਾ ਜੀ, ਜੇ ਮੱਖਣ ਨੂੰ ਘੜੇ 'ਚ ਪਾ ਦਈਏ, ਘੜਾ ਹੁੰਦਾ ਮਿੱਟੀ ਦਾ, ਅਤੇ ਘੜੇ 'ਚ ਪਾਉਣ ਤੋਂ ਬਾਅਦ ਕੱਢ ਲਈਏ, ਮੱਖਣ ਦੀ ਥੰਧਿਆਈ ਨਹੀਂ ਜਾਂਦੀ। ਇਸੇ ਤਰ੍ਹਾਂ ਹੌਲੀ ਹੌਲੀ ਮਨ ਜੁੜਦਾ, ਮਨ ਜੁੜੇ ਨਾ ਜੁੜੇ ਲੱਗੇ ਰਹੋ। ਨਾਮ ਦਾ ਫਲ ਨਹੀਂ ਕਿਤੇ ਵੀ ਜਾਂਦਾ, ਜਪੇ ਹੋਏ ਨਾਮ ਦਾ ਫਲ, ਇਹ ਨਹੀਂ ਚਿੰਤਾ ਕਰਨੀ, ਮਨ ਨਹੀਂ ਜੁੜਦਾ। ਮਨ ਤਾਂ ਭਾਈ ਕਿਸੇ ਦਾ ਵੀ ਨਹੀਂ ਜੁੜਦਾ, ਹੌਲੀ ਹੌਲੀ ਜਦੋਂ ਅਭਿਆਸ ਪਰਪੱਕ ਹੋਵੇਗਾ, ਜਿਉਂ ਜਿਉਂ ਪਰਪੱਕਤਾ ਹੁੰਦੀ ਜਾਵੇਗੀ ਤਿਉਂ ਤਿਉਂ ਇਕਾਗਰਤਾ ਬਣਦੀ ਜਾਵੇਗੀ। ਜਦੋਂ ਇਕਾਗਰਤਾ ਬਣ ਗਈ, ਫਿਰ ਜਦੋਂ ਆਪਾਂ ਅਰਦਾਸ ਬੇਨਤੀ ਕਰਾਂਗੇ, ਇਕਾਗਰ ਚਿੱਤ ਹੋ ਕੇ ਕੀਤੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ। ਕਈ ਵਾਰੀ ਆਪਾਂ ਅਰਦਾਸ 'ਚ ਖੜੇ ਹੁੰਦੇ ਹਾਂ ਜਾਂ ਅਰਦਾਸ ਕਰਦੇ ਹੁੰਦੇ ਹਾਂ, ਸੁਰਤ ਆਪਣੀ ਕਿਤੇ ਹੋਰ ਏ ਘੁੰਮੀ ਜਾਂਦੀ ਹੈ, ਇਸੇ ਕਰਕੇ ਤਾਂ ਫਲ ਨਹੀਂ ਮਿਲਦਾ। ਜਦੋਂ ਅਰਦਾਸ ਬੇਨਤੀ ਕਰਨੀ ਹੈ ਇਕਾਗਰ ਚਿੱਤ ਹੋ ਕੇ, ਇਕਾਗਰਤਾ ਨਾਮ ਅਭਿਆਸ ਬਿਨਾਂ ਨਹੀਂ ਆਉਂਦੀ।
ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਇੱਕ ਮਨ ਇੱਕ ਚਿਤ ਹੋ ਕੇ ਹੇ ਭਾਈ ਪ੍ਰਭੂ ਦੀ ਉਸਤਤ ਕਰਨਾ ਕਰ। ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੋਏ, ਸਰਗੁਣ ਤੋਂ ਨਿਰਗੁਣ ਭਗਤੀ ਵੱਲ ਗਏ ਹੈ। ਗੁਰੂ ਘਰ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ ਹੈ। ਠੀਕ ਹੈ ਖਾਲਸਾ ਜੀ, ਖੰਡਨ ਤਾਂ ਕੀਤਾ ਗਿਆ, ਪਰੰਤੂ ਕਿਸੇ ਨੂੰ ਇਹ ਵੀ ਆਗਿਆ ਨਹੀਂ ਵੀ ਗੁਰੂ ਕੀਆਂ ਤਸਵੀਰਾਂ 'ਤੇ ਕੋਈ ਗੰਦੇ ਛਿੱਟੇ ਪਾਵੇ। ਜੋ ਗੁਰੂ ਕੀਆਂ ਤਸਵੀਰਾਂ ਹਨ, ਕਈ ਕਹਿ ਦਿੰਦੇ ਆ ਇਹ ਕਾਲਪਨਿਕ ਨੇ, ਭਾਈ ਗੁਰੂ ਸਾਹਿਬਾਨਾਂ ਦੇ ਵੇਲੇ ਵੀ ਚਿੱਤਰਕਾਰੀ ਚੱਲ ਪਈ ਸੀ। ਨੌਵੇਂ ਪਾਤਸ਼ਾਹ ਦੀ ਇੱਕ ਫੋਟੋ ਤਿਆਰ ਕਰਵਾਈ ਸੀ ਭਾਈ ਬਲਾਕੀ ਦਾਸ ਨੇ, ਉਹ ਅੱਜ ਕੱਲ੍ਹ ਕਲਕੱਤੇ ਵੱਲ ਉੱਧਰ ਬੰਗਾਲ 'ਚ ਪਈ ਹੈ ਫੋਟੋ। ਜੇ ਗੁਰੂਆਂ ਦੇ ਵੇਲੇ ਦਵਾਖਾਨੇ ਚੱਲ ਪਏ, ਹੋਰ ਸਾਰਾ ਕੁਝ, ਕੀ ਉਦੋਂ ਪੇਂਟਿੰਗ ਨਹੀਂ ਚੱਲੀ ਹੋਣੀ? ਇਸ ਕਰਕੇ ਖਾਲਸਾ ਜੀ, ਚਾਹੇ ਕਾਲਪਨਿਕ ਨੇ ਕਾਲਪਨਿਕ ਤਸਵੀਰਾਂ ਹੋਣ, ਭਾਵਨਾ ਤਾਂ ਜੁੜੀਆਂ ਨੇ ਨਾ। ਜਦੋਂ ਆਪਾਂ ਗੁਰੂਆਂ ਦੀਆਂ ਤਸਵੀਰਾਂ ਦੇਖਦੇ ਹਾਂ ਤਾਂ ਆਪਣੇ ਮੁੱਖ 'ਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਤਸਵੀਰ 'ਤੇ ਕੋਈ ਖਾਲਸਾ ਜੀ ਨਿਰਾਦਰ ਕਰੇ। ਇਸ ਕਰਕੇ ਜਿੰਨੇ ਭਗਤ ਹੋਏ ਨੇ ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਗਏ ਨੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਉਹ ਆਪ ਹੈ, ਸਰਗੁਣ ਨਿਰਗੁਣ ਆਪ ਉਹ ਸੁਨ ਸਮਾਧੀ 'ਚ ਬੈਠ ਜਾਂਦਾ ਹੈ ਜਦੋਂ ਸੰਸਾਰ ਲੈ ਹੋ ਜਾਂਦਾ, ਸ੍ਰਿਸ਼ਟੀ ਲੈ ਹੋ ਜਾਂਦੀ ਹੈ। ਇਸ ਕਰਕੇ ਆਓ, ਜਦੋਂ ਸੰਸਾਰ 'ਤੇ ਅਰਬਦ ਨਰਬਦ ਧੰਦੂਕਾਰਾ ਵਿਆਪ ਰਿਹਾ ਸੀ, ਉਹ ਤਾਂ ਉਦੋਂ ਵੀ ਸੀ, ਆਦਿ ਸੱਚ। ਫਿਰ ਯੁੱਗਾਂ ਦੀ ਰਚਨਾ ਕੀ? ਯੁੱਗਾਂ ਦੀ ਰਚਨਾ ਉਦੋਂ ਵੀ ਸੀ, ਜੁਗਾਦ ਸੱਚ ਹੈ ਪੀ ਅੱਜ ਵੀ ਹੈ, ਹੈ ਪੀ ਸੱਚ ਨਾਨਕ ਹੋਸੀ ਭੀ ਸੱਚ, ਅਤੇ ਸਦੀਵ ਕਾਲ ਰਹੇਗਾ ਵਾਹਿਗੁਰੂ ਤਾਂ। ਬਾਕੀ ਦੇਵੀ ਦੇਵਤੇ ਹੋਰ ਸਭ ਸ੍ਰਿਸ਼ਟੀ ਲੈ ਹੋ ਸਕਦੀ ਹੈ, ਪਰੰਤੂ ਉਹ ਸਦੀਵ ਕਾਲ ਸੱਚ ਹੈ। ਸੋ ਜਿਹੜਾ ਨਾਮ ਦੇ ਵਿੱਚ ਜੁੜ ਜਾਂਦਾ ਹੈ ਉਹਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਭਗਤ ਰਵਿਦਾਸ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਦਰਸ਼ਨ ਤਾਂ ਹੋ ਰਹੇ ਨੇ ਪਰੰਤੂ ਆਪ ਜੀ ਬੋਲਦੇ ਕਿਉਂ ਨਹੀਂ? ਇਉਂ ਬੇਨਤੀ ਕਰਦੇ ਹਨ, ਵਿਚਾਰ ਪ੍ਰੇਮ ਸਹਿਤ ਸਰਵਣ ਕਰੋ ਜੀ।

ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗਣੀ ਦੇ ਵਿੱਚ ਭਗਤ ਰਵਿਦਾਸ ਜੀ ਬਚਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ। ਇੱਕ ਓਅੰਕਾਰ ਦਾ ਕੀ ਅਰਥ ਹੈ? ਓਅੰਕਾਰ ਦੇ ਅੱਗੇ ਏਕਾ ਲੱਗ ਗਿਆ, ਇੱਕ ਆਦਵੈਤ ਪਰਮੇਸ਼ਵਰ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ। ਤੇ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਪ੍ਰਾਪਤ ਹੁੰਦਾ ਹੈ। ਪ੍ਰਸਾਦ ਦਾ ਅਰਥ ਕਿਰਪਾ ਇੱਥੇ। ਸੋ ਜਿਹੜੀ ਕਾਰ ਲੱਗੀ ਹੋਈ ਆ ਨਾ ਊੜੇ ਦੇ ਉੱਪਰ, ਇਹਦੇ ਵਿੱਚ ਤਿੰਨੇ ਦੇਵਤੇ ਆ ਗਏ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤਿੰਨੇ ਮੁਖੀ ਦੇਵਤੇ, ਇੱਕ ਦੀ ਡਿਊਟੀ ਸੰਸਾਰ ਦੀ ਰਚਨਾ ਕਰਨ ਦੀ ਲਾਤੀ ਬ੍ਰਹਮੇ ਦੀ, ਵਿਸ਼ਨੂੰ ਦੀ ਭੰਡਾਰਾ ਦੇਣ ਦੀ, ਤੇ ਸ਼ਿਵ ਜੀ ਦੀ ਡਿਊਟੀ ਲੈ ਕਰਨ ਦੀ ਹੈ। ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਪਰੰਤੂ ਇਹਨਾਂ ਦੇ ਪਿੱਛੇ ਤਾਕਤ ਉਸ ਪਰਮੇਸ਼ਰ ਦੀ ਹੈ। ਚੌਪੀ ਸਾਹਿਬ ਦੀ ਬਾਣੀ ਚ ਸਤਿਗੁਰੂ ਸਪਸ਼ਟ ਲਿਖਦੇ ਹਨ ਕਿ ਕਈ ਮੂਰਖ ਮਹਾਦੇਵ ਨੂੰ ਸਦਾ ਥਿਰ ਰਹਿਣ ਵਾਲਾ ਮੰਨਦੇ ਹੈ, ਪਰੰਤੂ ਸਦਾ ਸ਼ਿਵ ਨਹੀਂ। ਸਦਾ ਸ਼ਿਵ, ਉਹ ਸ਼ਿਵ ਦਾ ਅਰਥ ਕਲਿਆਣ ਸਰੂਪ ਪਰਮਾਤਮਾ ਹੈ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹੀਂ ਭੇਵ। ਉਹ ਮੂਰਖ ਲੋਕ ਨਿਰੰਕਾਰ ਦੇ ਭੇਦ ਨੂੰ ਨਹੀਂ ਜਾਣਦੇ, ਸ਼ਿਵ ਜੀ ਨੂੰ ਇਹ ਸਦਾ ਸ਼ਿਵ ਰਹਿਣ ਵਾਲਾ ਬਣਾ ਲਿਆ, ਪਰੰਤੂ ਨਹੀਂ ਭਾਈ। ਇਹ ਮੁਖੀ ਦੇਵਤੇ ਵੀ ਜਦੋਂ ਮਹਾਂਪਰਲੋ ਆਉਂਦੀ ਹੈ, ਇਹਨਾਂ ਦੀਆਂ ਪੂਰੀਆਂ ਵੀ ਨਾਸ਼ ਹੋ ਜਾਂਦੀਆਂ ਹਨ, ਕੇਵਲ ਤੇ ਕੇਵਲ ਪਰਮੇਸ਼ਰ ਹੀ ਰਹਿੰਦਾ ਹੈ। ਇਸ ਕਰਕੇ ਇੱਕ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਰੋਜੀ ਦੇਣ ਵਾਲਾ, ਲੈ ਕਰਨ ਵਾਲਾ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ।

0: ਹੇ ਸੱਚੇ ਪਾਤਸ਼ਾਹ, ਮੇਰਾ ਤਾਂ ਮਨ ਤੇਰੇ ਸਤਨਾਮ ਰੂਪੀ ਸ਼ਬਦ ਵਿੱਚ ਜੁੜ ਗਿਆ। ਬਚਨੀ ਤੋਰ ਮੋਰ ਮਨ ਮਾਨੈ, ਤੁਹਾਡੇ ਸਤਨਾਮ ਰੂਪੀ ਬਚਨ ਦੇ ਵਿੱਚ ਜੁੜ ਗਿਆ। ਮੋਰ ਮਨ ਮਾਨੈ ਮੇਰਾ ਮਨ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਕਿਰਪਾ ਕਰੋ ਹੁਣ ਮੈਨੂੰ ਪੂਰਨ ਗਿਆਨ ਬ੍ਰਹਮਾਨੰਦ ਦੀ ਬਖਸ਼ਿਸ਼ ਕਰ ਦਿਓ ਮੇਰੇ ਤੇ। ਮਨ ਸ਼ਬਦ ਵਿੱਚ ਜੁੜ ਜਾਣਾ ਬੜੀ ਵੱਡੀ ਗੱਲ ਹੈ। ਜਿੰਨਾ ਸਮਾਂ ਮਨ ਸ਼ਬਦ ਵਿੱਚ ਨਹੀਂ ਜੁੜਦਾ, ਪੂਰਨ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਤੁਰਿਆ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਸੰਸਾਰ ਰਜਗੁਣ ਸਤਗੁਣ ਤਮੋ ਗੁਣ ਤਿੰਨ ਗੁਣਾਂ ਦੇ ਵਿੱਚ ਹੈ, ਪਰੰਤੂ ਵਾਹਿਗੁਰੂ ਦੇ ਪਿਆਰੇ ਸਿਮਰਨ ਕਰਕੇ ਇਹਨਾਂ ਤਿੰਨੇ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ, ਤੁਰਿਆ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ। ਤੁਰਿਆ ਪਦ ਚੌਥੀ ਭੂਮਿਕਾ, ਕਿਉਂ? ਕਿਉਂਕਿ ਉਹਨਾਂ ਦਾ ਮਨ ਅਕਾਲ ਪੁਰਖ ਦੇ ਸਤਨਾਮ, ਸਤ ਨਾਮ ਤੋਂ ਭਾਵ ਸੱਚਾ ਨਾਮ, ਸਤਨਾਮ ਰੂਪੀ ਬਚਨਾਂ 'ਚ ਜੁੜ ਜਾਂਦਾ ਹੈ। ਮੇਰਾ ਮਨ ਤੁਹਾਡੇ ਸਤਨਾਮ ਰੂਪੀ ਸਿਮਰਨ ਰੂਪੀ ਬਚਨਾਂ 'ਚ ਜੁੜ ਗਿਆ। ਜਨ ਕੋ ਪੂਰਨ ਦੀਜੈ, ਕਿਰਪਾ ਕਰੋ ਮੇਰੇ 'ਤੇ ਮੈਨੂੰ ਪੂਰਨ ਗਿਆਨ ਦੀ ਪ੍ਰਾਪਤੀ ਕਰਾ ਦੇਵੋ।
1: ਹੋ ਬਲ ਬਲ ਜਾਓ ਰਮਈਆ ਕਾਰਨੇ।
0: ਹੇ ਸੱਚੇ ਪਾਤਸ਼ਾਹ, ਮੈਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ, ਪਰੰਤੂ ਤੁਸੀਂ ਬਚਨ ਨਹੀਂ ਕਰ ਰਹੇ। ਹੋ ਬਲ ਬਲ ਜਾਓ ਰਮਈਆ ਕਾਰਨੇ, ਰਮਈਆ ਤੋਂ ਭਾਵ ਰਮਿਆ ਹੋਇਆ ਪਰਮੇਸ਼ਰ ਹੈ। ਉਸ ਵਾਹਿਗੁਰੂ ਦੇ ਦਰਸ਼ਨ ਹੋਣ ਕਰਕੇ ਮੈਂ ਤੁਹਾਡੇ ਤੋਂ ਵਾਰੀ ਵਾਰੀ ਬਲਿਹਾਰ ਜਾਂਦਾ, ਤਨ ਕਰਕੇ, ਮਨ ਕਰਕੇ, ਸਰੀਰ ਕਰਕੇ। ਸੱਚੇ ਪਾਤਸ਼ਾਹ, ਮੈਂ ਬਲਿਹਾਰ ਜਾਂਦਾ ਹਾਂ ਤੁਹਾਡੇ ਤੋਂ, ਕਿਉਂਕਿ ਤੁਸੀਂ ਦਰਸ਼ਨ ਦੇਣਾ ਕੀਤੇ ਹਨ ਮੈਨੂੰ ਸਰਗੁਣ ਸਰੂਪ ਦੇ ਵਿੱਚ।
1: ਕਾਰਨ ਕਵਨ ਅਬੋਲ।
0: ਤੇ ਸੱਚੇ ਪਾਤਸ਼ਾਹ, ਹੁਣ ਕਾਰਨ ਕੀ ਹੈ? ਆ ਬੋਲ ਤੋਂ ਭਾਵ ਬੋਲਦੇ ਕਿਉਂ ਨਹੀਂ? ਮੈਥੋਂ ਕੀ ਭੁੱਲ ਹੋ ਗਈ? ਕਿਰਪਾ ਕਰੋ
1: ਰਹਾਓ।
0: ਰਹਾਓ ਦਾ ਅਰਥ ਇੱਕ ਤਾਂ ਹੁੰਦਾ ਵਿਸ਼ਰਾਮ, ਸਾਰਿਆਂ ਨੂੰ ਇਹ ਪਤਾ ਹੈ। ਇੱਕ ਹੁੰਦਾ ਨਾਭੀ, ਨਾਭੀ ਤੋਂ ਭਾਵ ਜਿਵੇਂ ਆਪਣੀ ਧੁੰਨੀ ਹੁੰਦੀ ਹੈ ਨਾ, ਸਾਰੀਆਂ ਨਾੜਾਂ ਦਾ ਜਿਹੜਾ ਜੋੜ ਹੈ ਨਾ, ਉਹ ਧੁੰਨੀ 'ਚ ਹੁੰਦਾ ਹੈ, ਕੰਟਰੋਲ ਨਾਭੀ 'ਚ। ਇਸੇ ਤਰ੍ਹਾਂ ਸ਼ਬਦ ਦਾ ਜਿਹੜਾ ਮੋਰਲ ਹੈ, ਨਿਚੋੜ ਹੈ, ਉਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ, ਸ਼ਬਦ ਦਾ ਕੇਂਦਰੀ ਭਾਵ। ਇਸ ਕਰਕੇ ਪਹਿਲਾਂ ਅਰਥ ਆਪਾਂ ਇਸ ਪੰਕਤੀ ਦਾ ਕੀਤਾ ਸੀ, ਕਾਰਨ ਕਵਨ ਅਬੋਲ, ਤੁਸੀਂ ਬੋਲਦੇ ਕਿਉਂ ਨਹੀਂ, ਕੀ ਕਾਰਨ ਹੈ। ਤੀਜਾ ਰਹਾਉ ਦਾ ਅਰਥ ਹੈ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ, ਸੰਸਾਰ ਚਲੋ ਚਲੀ ਦਾ ਮੇਲਾ ਹੈ, ਰਾਹ ਨਾਮ ਰਮਿਆ ਹੋਇਆ, ਹਾਹੇ ਨੂੰ ਕੰਨਾ ਹਾ, ਪ੍ਰਗਟ ਊੜੇ ਨੂੰ ਔਂਕੜ, ਓਅੰਕਾਰ ਪਰਮੇਸ਼ਰ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਪ੍ਰਗਟ ਹੈ, ਉਹਦੇ ਵਿੱਚ ਆਪਣੇ ਚਿੱਤ ਨੂੰ ਜੋੜਨਾ ਕਰ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕੇਂਦਰੀ ਭਾਵ ਹੁੰਦਾ ਸ਼ਬਦ ਦਾ। ਸੋ ਵਿਸ਼ਰਾਮ ਦੇ ਕੇ ਅੱਗੇ

ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਪਿਛਲਾ ਜਨਮ ਦੇ ਵਿੱਚ ਵੀ ਭਗਤ ਰਵਿਦਾਸ ਮਹਾਰਾਜ ਬ੍ਰਹਮਚਾਰੀ ਸੀਗੇ, ਬ੍ਰਹਮਚਾਰੀ ਦੇ ਸ਼ਿਸ਼ ਸੀ, ਕਿਸੇ ਕਾਰਨ ਕਰਕੇ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪਿਆ ਸੀ ਪਿਤਾ ਰਘੂ ਰਾਏ ਦੇ ਘਰੇ। ਕਹਿ ਰਹੇ ਨੇ ਕਹਿੰਦੇ ਬੜੇ ਜਨਮ ਹੋ ਗਏ, ਮਾਇਆ ਚ ਸੁਰਤੀ ਹੋਣ ਕਰਕੇ ਤੇਥੋਂ ਵਿਛੜਿਆ, ਬਾਰ ਬਾਰ ਅਸੀਂ ਸਰੀਰ ਬਦਲਦੇ ਰਹਿਣੇ ਆ, ਕਦੇ ਕਿਸੇ ਕਾਂ ਦੀ ਜੂਨੀ ਚ ਪੈ ਜਾਂਦੇ ਆ, ਕਦੇ ਸੱਪ ਦੀ ਜੂਨੀ ਚ ਚਲੇ ਗਏ, ਕਦੇ ਪੱਥਰ ਬਣ ਕੇ ਧਰਤੀ ਤੇ ਪੈ ਰਹਿਣੇ ਆ, ਕਦੇ ਕਿਸੇ ਦਰਖਤ ਦੀ ਜੂਨੀ ਚ ਚਲੇ ਗਏ। 84 ਲੱਖ ਜੂਨੀ ਹੈ, 83,99,999 ਜੂਨੀਆਂ ਥੱਲੇ ਨੇ। 84 ਲੱਖਵੀਂ ਜਿਹੜੀ ਜੂਨੀ ਹੈ ਮਨੁੱਖ ਦੀ ਹੈ, ਮਨੁੱਖ ਨੂੰ ਅਕਾਲ ਪੁਰਖ ਨੇ ਸਰਵੋਤਮ ਜੂਨੀ ਮੰਨਿਆ ਮਨੁੱਖਾ ਜਨਮ ਨੂੰ, ਦੁਰਲੱਭ ਦੇ ਮੰਨੀ ਹੈ। ਦੇਵੀ ਦੇਵਤੇ ਵੀ ਮਨੁੱਖਾ ਦੇਹ ਨੂੰ ਤਰਸਦੇ ਨੇ, ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਖੰਡੇ ਵਾਟੇ ਦੀ ਪਹੁਲ ਛੱਕ ਕੇ ਨਾਮ ਦੀ ਕਮਾਈ ਕਰਕੇ ਮੁਕਤ ਹੋਈਏ, ਉਹ ਮੁਕਤ ਨਹੀਂ ਹੈਗੇ। ਇਹ ਮਾਨਸ ਜਨਮ ਦੁਰਲੱਭ ਹੈ, ਇਹ ਜਨਮ ਬੜਾ ਦੁਰਲੱਭ ਹੈ ਖਾਲਸਾ ਜੀ। ਬੜੇ ਜਨਮਾਂ ਤੋਂ ਵਿਛੋੜਾ ਪਿਆ ਪਿਆ, ਕਿਉਂ? ਮਾਇਆ ਚ ਸੁਰਤੀ ਲੱਗਣ ਕਰਨ ਕਰਕੇ, ਮਾਇਆ ਰੂਪੀ ਮੱਖੀ ਨੇ ਡੰਗ ਮਾਰਤਾ, ਦੁਬਾਰਾ ਫੇਰ ਗੁਰਮੰਤਰ ਹੀ ਨਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ ਕੂਕਰ ਹੈ ਸ਼ੂਕਰ ਹੈ ਗਰਦ ਵੈ ਕਾਕੈ ਸਰਪ ਨੇ ਤੁਲਖਲ ਹੈ। ਗੁਰਮੰਤਰ ਹੀ ਨਸ ਜੋ ਪ੍ਰਾਣੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਨਾਮ ਅਭਿਆਸ ਤੋਂ ਹੀਣਾ ਹੈ, ਉਹ ਤਰਗੰਤ ਜਨਮ ਭ੍ਰਸ਼ਟ ਨੈ, ਉਹ ਬਾਰ ਬਾਰ ਜਨਮ ਲਵੇਗਾ, ਬਾਰ ਬਾਰ ਮਰੀ ਜਾਵੇਗਾ। ਅਗਲੇ ਜਨਮ ਦੀ ਚੋਣ ਮਨੁੱਖ ਆਪ ਕਰਦਾ, ਜਿਹੋ ਜਿਹੇ ਆਪਾਂ ਹੁਣ ਕਰਮ ਕਰਾਂਗੇ ਉਹੋ ਜਿਹਾ ਆਪਾਂ ਨੂੰ ਅਗਲਾ ਜਨਮ ਮਿਲ ਜੂਗਾ। ਜੇ ਮਰਨ ਸਮੇਂ ਸੁਰਤੀ ਘਰ ਚ ਰਹੇਗੀ, ਪ੍ਰੇਤ ਜੂਨੀ ਪ੍ਰਾਪਤ ਹੋਵੇਗੀ, ਸਾਰਾ ਗੁਰਬਾਣੀ ਚ ਲਿਖਿਆ। ਭੂਤ ਪ੍ਰੇਤ ਕਈ ਕਹਿੰਦੇ ਹੁੰਦੇ ਹੀ ਨਹੀਂ, ਆਤਮਾ ਹੈ ਹੀ ਨਹੀਂ ਭਾਈ। ਜਦੋਂ ਫਿਰ ਕਿਸੇ ਦੀ ਮੌਤ ਹੁੰਦੀ ਹੈ, ਡੈਥ ਹੁੰਦੀ ਹੈ, ਫਿਰ ਅਰਦਾਸ ਕਿਉਂ ਕਰਦੇ ਹੋ ਕਿ ਹੇ ਸੱਚੇ ਪਾਤਸ਼ਾਹ ਫਲਾਣਾ ਚੜ੍ਹਾਈ ਕਰ ਗਿਆ, ਇਹਦੀ ਆਤਮਾ ਨੂੰ ਸ਼ਾਂਤੀ ਦਿਓ? ਇਹਦਾ ਮਤਲਬ ਆਤਮਾ ਭਟਕੇ ਨਾ ਨਾ। ਇਸੇ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਕਿਉਂਕਿ ਆਤਮਾ ਮਰਦੀ ਨਹੀਂ, ਸਰੀਰ ਮਰਦਾ ਹੁੰਦਾ ਹੈ, ਸਰੀਰ ਨਾਸ਼ਬੰਤ ਹੈ। ਗੁਰਬਾਣੀ ਕਹਿੰਦੀ ਹੈ ਮਰਨਹਾਰ ਇਹ ਜੀਆਰਾ ਨਾ ਹੀ ਗੁਰ, ਆਤਮਾ ਨਹੀਂ ਮਰਦੀ, ਉਹ ਅਮਰ ਹੈ, ਉਹਨੂੰ ਕੋਈ ਅੱਗ ਨਹੀਂ ਸਾੜ ਸਕਦੀ, ਜਲ ਨਹੀਂ ਡੋਬ ਸਕਦਾ। ਇਸ ਕਰਕੇ ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਇਹ ਜੀਵ ਇਸਤਰੀ ਨੂੰ ਟੇਢੀਆਂ ਜੂਨਾਂ ਦੇ ਵਿੱਚ ਵਾਰ ਵਾਰ ਜੰਮਣਾ ਤੇ ਮਰਨਾ ਪੈਂਦਾ ਹੈ। ਗੁਰਮੰਤਰਹੀਨ ਜਿਹੜੇ ਨਿਤਨੇਮ ਤੋਂ ਖਾਲੀ ਹਨ, ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਤਰਗੰਤ ਜਨਮ ਭ੍ਰਸ਼ਟ ਨੇ, ਭੜਕਦੇ ਫਿਰਦੇ ਹਨ, ਕਦੇ ਸੱਪ ਦੀ ਜੂਨੀ ਚ ਪੈ ਗਏ, ਕਦੇ ਕੁੱਤੇ ਦੀ ਜੂਨੀ ਚ ਪੈ ਗਏ, ਕਦੇ ਗਧੇ ਦੀ ਜੂਨੀ ਚ, ਐਸੀ ਹਾਲਤ ਹੁੰਦੀ ਹੈ। ਕਰੋੜਾਂ ਸਾਲ ਕਰੋੜਾਂ ਇਹ ਜੂਨੀਆਂ ਭੁਗਤਣ ਤੋਂ ਬਾਅਦ ਫਿਰ ਕਿਤੇ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ। ਜਦੋਂ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ, ਉਦੋਂ ਮਾਇਆ ਰੂਪੀ ਮੱਖੀ ਸਾਡੇ ਡੰਗ ਮਾਰ ਜਾਂਦੀ ਹੈ। ਜਿਵੇਂ ਇੱਕ ਆਦਮੀ ਸੀਗਾ, ਅੱਖਾਂ ਤੋਂ ਅੰਨਾ ਸੀ, ਸਿਰੋਂ ਗੰਜਾ ਤੇ ਹੱਥਾਂ ਤੋਂ ਟੁੰਡਾ ਸੀ। ਇਹ ਐਗਜ਼ਾਮਪਲ ਹੈ, ਉਦਾਹਰਨ ਹੈ। ਉਹ ਇੱਕ ਖਾਲਸਾ ਜੀ 84 ਦਰਵਾਜ਼ਿਆਂ ਵਾਲੇ ਕਿਲੇ ਚ ਪ੍ਰਵੇਸ਼ ਕਰ ਗਿਆ। 84 ਦਰਵਾਜ਼ੇ ਸੀਗੇ, ਜਿਹਦੇ ਵਿੱਚੋਂ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ, 83 ਬੰਦ ਹਨ। ਉਹਨੂੰ ਹੁਣ ਅੱਖਾਂ ਤੋਂ ਅੰਨਾ, ਸਿਰੋਂ ਗੰਜਾ, ਹੱਥ ਉਹਦੇ ਟੁੰਡੇ ਹੈ, ਉਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭ ਰਿਹਾ, ਰੋਣਾ ਸ਼ੁਰੂ ਕਰ ਦਿੱਤਾ। ਤਾਂ ਕਿਸ ਉਹਨੂੰ ਆਵਾਜ਼ ਆਈ, ਕਿਸੇ ਗੁਰਮੁਖ ਪਿਆਰੇ ਨੇ ਕਿਹਾ, ਭਾਈ ਇਉਂ ਕਰ, ਤੂੰ ਆਪਣਾ ਜਿਹੜਾ ਹੱਥ ਹੈ, ਆਪਣਾ ਹੱਥ ਤਾਂ ਤੇਰੇ ਹੈ ਨਹੀਂ, ਜਿਹੜਾ ਤੇਰੀ ਬਾਂਹ ਹੈ ਨਾ, ਟੁੰਡਾ ਹੈ ਤੇਰਾ, ਉਹ ਦੀਵਾਰ ਦੇ ਨਾਲ ਲੱਗ ਲੱਗ ਕੇ ਤੁਰ, ਐਂ ਟੱਚ ਕਰਕੇ,
ਕੱਲੇ ਕੱਲੇ ਦਰਵਾਜ਼ੇ ਨੂੰ ਟੱਚ ਕਰ, ਦੀਵਾਰ ਤੋਂ ਪਰਾਂ ਨਾ ਹੋਈ ਤੂੰ। ਜਿੱਥੇ ਖੁੱਲ੍ਹਾ ਦਰਵਾਜ਼ਾ ਆਵੇਗਾ ਤੈਨੂੰ ਪਤਾ ਲੱਗ ਜਾਏਗਾ, ਤੂੰ ਨਿਕਲ ਜਾਵੇਂਗਾ। 84 ਦੇ ਚੱਕਰ 'ਚ ਫਸ ਗਏ, ਬੜਾ ਔਖਾ ਇਹਦੇ 'ਚੋਂ ਨਿਕਲਣਾ। ਉਹਨੇ ਇਸੇ ਤਰ੍ਹਾਂ ਕੀਤਾ, ਇੱਕ ਇੱਕ ਦਰਵਾਜ਼ੇ 'ਤੇ ਐਂ ਹੱਥ ਰੱਖੀ ਜਾਵੇ, ਅੱਗੇ ਚੱਲੀ ਜਾਵੇ। ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਨਾ, ਉੱਥੇ ਮਖਿਆਲ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ। ਮੱਖੀ ਨੇ ਉਹਦੇ ਸਿਰ ਵਿੱਚ ਡੰਗ ਮਾਰਿਆ ਤਾਂ ਆਪਣਾ ਹੱਥ ਉਹਨੇ ਚੱਕ ਲਿਆ, ਟੁੰਡ ਦੇ ਨਾਲ ਸਿਰ 'ਤੇ ਖਾਜ ਲੱਗ ਗਿਆ ਕਰਨ। ਇੰਨੇ ਨੂੰ ਖੁੱਲ੍ਹਾ ਦਰਵਾਜ਼ਾ ਲੰਘ ਗਿਆ, ਦੁਬਾਰੇ ਫੇਰ 84 ਦੇ ਚੱਕਰ 'ਚ ਫਸ ਗਿਆ। ਫੇਰ ਉਹਨੂੰ ਦੱਸਣ ਵਾਲੇ ਨੇ ਕਿਹਾ, ਭਾਈ ਜਦੋਂ ਦਰਵਾਜ਼ਾ ਆਇਆ ਸੀ ਖੁੱਲ੍ਹਾ ਮੁਕਤੀ ਪ੍ਰਾਪਤ ਕਰਨ ਦਾ, ਉਦੋਂ ਤਾਂ ਤੈਂ ਹੱਥ ਚੁੱਕ ਲਿਆ, ਖਾਜ ਲੱਗ ਗਿਆ ਕਰਨ। ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਖੁੱਲ੍ਹਾ ਦਰਵਾਜ਼ਾ ਮਿਲਿਆ ਮੁਕਤੀ ਪ੍ਰਾਪਤ ਕਰਨ ਵਾਸਤੇ। ਮਨੁੱਖਾ ਜਨਮ ਤੋਂ ਬਿਨਾਂ ਕਿਸੇ ਜੂਨੀ ਦੇ ਵਿੱਚ ਨਾਮ ਤੇ ਸੇਵਾ ਨਹੀਂ ਹੋ ਸਕਦੀ, ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਮਨੁੱਖ ਕੋਲੇ ਇਹ ਦਾਤਾਂ ਨੇ, ਅਕਾਲ ਪੁਰਖ ਨੇ ਕੁਝ ਦਾਤਾਂ ਮਨੁੱਖ ਨੂੰ ਵਿਸ਼ੇਸ਼ ਕਰਕੇ ਦਿੱਤੀਆਂ ਹਨ। ਉਹ ਕਿਹੜੀਆਂ ਨੇ? ਇੱਕ ਤਾਂ ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਨਿਰਣਾ ਕਰਨ ਦੀ ਸ਼ਕਤੀ। ਇਹ ਬੰਦੇ ਕੋਲ ਹੀ ਹੈ, ਚੰਗੇ ਮਾੜੇ ਦਾ ਨਿਰਣਾ ਕਰ ਸਕਦਾ, ਵਿਚਾਰ ਕਰ ਸਕਦਾ ਵੀ ਇਹ ਠੀਕ ਹੈ ਗਲਤ ਹੈ। ਇੱਕ ਹੈ ਪ੍ਰਫਾਉਂਡ ਇੰਟੈਲੀਜੈਂਸੀ, ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਇਹ ਮਨੁੱਖਾ ਦੇਹ ਦੇ ਵਿੱਚ ਆ। ਡਿਵੈਲਪਡ ਈਗੋ, ਵਿਕਸਿਤ ਹਉਮੈ, ਅਣਖ, ਸਵੈਮਾਨ, ਇਹ ਕੇਵਲ ਤੇ ਕੇਵਲ ਮਨੁੱਖਾ ਦੇਹ 'ਚ ਹੀ ਪ੍ਰਾਪਤ ਹੁੰਦਾ ਹੈ। ਤੇ ਮਨੁੱਖਾ ਦੇਹ ਦੇ ਵਿੱਚ ਫਿਰ ਪੰਜ ਚੋਰ ਵੀ ਨੇ, ਪੰਜੇ ਚਿੰਬੜੇ ਹੋਏ ਨੇ ਸਾਨੂੰ। ਹਾਥੀ ਨੂੰ ਕਾਮ ਨੇ ਘੇਰ ਲਿਆ, ਪਤੰਗੇ ਨੂੰ ਅੱਖਾਂ ਦਾ ਰੋਗ ਹੈ, ਹਾਥੀ ਨੂੰ ਕਾਮ ਦਾ। ਤੇ ਖਾਲਸਾ ਜੀ, ਆਪਾਂ ਨੂੰ ਤਾਂ ਸਾਰੀ ਚਿੰਬੜੇ ਹੋਏ ਨੇ, ਅਜੇ ਪਸ਼ੂਆਂ ਦੇ ਹੱਡ ਵਿਕਦੇ ਨੇ ਮਰਨ ਤੋਂ ਬਾਅਦ, ਹਾਥੀ ਦੇ ਦੰਦਾਂ ਦੇ ਗਹਿਣੇ ਬਣਾਏ ਜਾਂਦੇ ਹੈ। ਇੱਕ ਮਨੁੱਖ ਹੈ ਜਿਹਦੇ ਸਰੀਰ ਦੀ ਸਵਾਹ ਬਣ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦਾ। ਇਸ ਕਰਕੇ ਆਓ ਤੇ ਹੰਕਾਰ ਜਿਹੜਾ ਮਨੁੱਖ ਆਪਾਂ ਸਭ ਤੋਂ ਵੱਧ ਕਰਦੇ ਹਾਂ। ਸੋ ਇਸੇ ਤਰ੍ਹਾਂ ਜਿਹੜੀ ਮਾਇਆ ਰੂਪ ਮੱਖੀ ਡੰਗ ਮਾਰ ਜਾਂਦੀ ਹੈ, ਜਦੋਂ ਮਨੁੱਖਾ ਜਨਮ ਰੂਪ ਖੁੱਲ੍ਹਾ ਦਰਵਾਜ਼ਾ ਮਿਲਦਾ ਹੈ, ਮਾਇਆ ਰੂਪੀ ਮੱਖੀ ਦਾ ਡੰਗ ਲੱਗਣ ਕਰਕੇ ਅਸੀਂ ਇੰਨੇ ਮਸਤ ਹੋ ਜਾਂਦੇ ਹਾਂ, ਨਾਮ ਸਿਮਰਨ ਨੂੰ ਛੱਡ ਦਿੰਦੇ ਹਾਂ, ਇੰਨੇ ਨੂੰ ਮੌਤ ਦਾ ਸਮਾਂ ਆ ਜਾਂਦਾ, ਫੇਰ ਅੱਗੇ ਟੇਢੀਆਂ ਜੂਨਾ ਰੂਪੀ ਬੰਦ ਦਰਵਾਜ਼ਿਆਂ 'ਚ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਭਗਤ ਰਵਿਦਾਸ ਕਹਿੰਦੇ, ਮਾਇਆ 'ਚ ਲੱਗਣ ਕਰਕੇ ਮਨੁੱਖ ਵਿਛੜ ਜਾਂਦਾ, ਬਹੁਤ ਵਿਛੋੜਾ ਹੋਇਆ ਪਿਆ ਕਈ ਜਨਮਾਂ ਦਾ, ਬਹੁਤ ਜਨਮ ਵਿਛੜੇ ਥੇ। ਮਾਧੋ, ਮਾਧੋ ਦਾ ਕੀ ਅਰਥ ਹੈ? ਮਾਇਆ ਦਾ ਪਤੀ, ਮਾਇਆ ਦਾ ਪਤੀ ਪਰਮੇਸ਼ਵਰ, ਮਾਇਆ ਦਾ ਪਤੀ ਪਰਮੇਸ਼ਵਰ ਹੈ। ਮਾਇਆ ਦਾ ਪਤੀ ਕਿਉਂ ਕਹਿੰਦੇ ਨੇ ਪਰਮੇਸ਼ਵਰ ਨੂੰ? ਧਿਆਨ ਨਾਲ ਸੁਣਿਓ, ਕਿਉਂਕਿ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਸਥਾਪਿਤ ਕਰਕੇ ਪਰਮੇਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਹੈ। ਕਲਪਤ ਦਾਮਤ ਸੰਬੰਧ ਉਹ ਹੁੰਦਾ ਜਿਹੜਾ ਕੁਝ ਸਮੇਂ ਲਈ ਹੁੰਦਾ, ਕਲਪਿਆ ਹੋਇਆ, ਤੇ ਜਦੋਂ ਉਹਦੇ ਅੰਦਰ ਫੁਰਨਾ ਆਇਆ, ਇੱਕ ਤੋਂ ਅਨੇਕ ਹੋ ਜਾਵਾਂ ਸੰਸਾਰ ਦੀ ਰਚਨਾ ਕਰ ਦਿੰਦਾ ਹੈ, ਤੇ ਜਦੋਂ ਉਹਦੀ ਮੌਜ ਹੁੰਦੀ ਹੈ ਅਨੇਕ ਤੋਂ ਏਕ ਹੋ ਜਾਵਾਂ, ਉਦੋਂ ਸੰਸਾਰ ਦੀ ਰਚਨਾ ਕਰਕੇ ਸੁਣ ਨੂੰ ਲੈ ਕਰਕੇ, ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਲੈ ਕਰਕੇ ਸੁਣ ਸਮਾਧੀ ਦੇ ਵਿੱਚ ਬੈਠ ਜਾਂਦਾ ਹੈ। ਇਹ ਉਹਦੀ ਮੌਜ ਹੈ ਵਾਹਿਗੁਰੂ ਪਰਮੇਸ਼ਰ ਦੀ। ਸੋ ਇਸ ਕਰਕੇ ਮਾਧੋ, ਹੇ ਮਾਇਆ ਦੇ ਪਤੀ, ਭਗਤ ਰਵਿਦਾਸ ਮਹਾਰਾਜ ਕਹਿੰਦੇ, ਜਨਮ ਤੇਰੇ ਲੇਖੇ ਹੈ, ਬੜੇ ਜਨਮਾਂ ਦਾ ਵਿਛੋੜਾ, ਤੇਰੇ ਤੋਂ ਵਿਛੜੇ ਹੋਏ ਆ। ਇਸ ਉਪਦੇਸ਼ ਸਾਡੇ ਲਈ ਹੈ ਗੁਰਬਾਣੀ ਦਾ, ਜਿੰਨੇ ਆਪਾਂ ਬੈਠੇ ਹਾਂ ਆਪਣੇ ਸਾਰਿਆਂ ਲਈ ਹੈ। ਭਗਤ ਰਵਿਦਾਸ ਮਹਾਰਾਜ ਤਾਂ ਵਾਹਿਗੁਰੂ ਦਾ ਰੂਪ ਸੀਗੇ। ਇਹ ਉਦਾਹਰਣ ਆਪਣੇ ਲਈ ਹੈ, ਇਸ ਕਰਕੇ ਕਿ ਬੜੇ ਜਨਮਾਂ ਦੇ ਆਪਾਂ ਵਿਛੜੇ ਹੋਏ ਹਾਂ, ਭਟਕਦੇ ਫਿਰਦੇ ਹਾਂ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ। ਹੇ ਮਾਇਆ ਦੇ ਪਤੀ, ਹੁਣ ਸਾਨੂੰ ਮਨੁੱਖਾ ਜਨਮ ਮਿਲਿਆ, ਸਾਡੇ 'ਤੇ ਕਿਰਪਾ ਕਰ, ਅਸੀਂ ਤੇਰਾ ਨਾਮ ਜਪੀਏ। ਇਹ ਜਨਮ ਤੁਮਾਰੇ ਲੇਖੇ, ਜਨਮ ਹੁਣ ਤੁਹਾਡੇ ਲੇਖੇ।

0: ਬਾ ਬੀਹਾ ਪ੍ਰਿਓ ਬੋਲੈ, ਬੜੇ ਪਿਆਰੇ ਵਚਨ ਬੋਲਦਾ ਸੰਤ ਜਨਾਂ ਦਾ ਚਿਤਰੂਪੀ ਬਾਬੀਹਾ, ਚਿਤਰੂਪੀ ਪਾਪੀਹਾ ਪ੍ਰਿਓ ਬੋਲੈ, ਪਿਆਰੇ ਦੇ ਵਚਨ ਬੋਲਣੇ ਤੇ ਜਿਹੜੀ ਸੰਤ ਮਹਾਤਮਾ ਦੀ ਬਾਣੀ ਹੈ ਵੈਰਾਗ ਤੇ ਵਿਛੋੜੇ ਵਾਲੀ, ਵੈਰਾਗ ਰੂਪੀ ਬਾਣੀ ਜੋ ਬੋਲਦੇ ਹਨ ਰੱਬ ਦੇ ਪਿਆਰੇ, ਵੈਰਾਗ ਵਿੱਚ ਰਹਿੰਦੇ ਹਨ, ਬਿਨ ਵੈਰਾਗ ਨਾ ਛੂਟ ਸਮਾਇਆ, ਵੈਰਾਗ ਤੋਂ ਬਿਨਾਂ ਸੰਸਾਰ ਦੀ ਮਾਇਆ ਜਿਹੜੀ ਜੜ ਚੇਤਨ ਤੇ ਅਗਿਆਨ ਰੂਪ ਹੈ ਇਹ ਤੋਂ ਖਹਿੜਾ ਨਹੀਂ ਛੁੱਟਦਾ। ਵੈਰਾਗ ਵੀ ਕਈ ਪ੍ਰਕਾਰ ਦਾ ਦੱਸਿਆ, ਜਤਮਨ ਵੈਰਾਗ ਹੋ ਗਿਆ, ਬਤਰੇਗ ਵੈਰਾਗ ਹੋ ਗਿਆ, ਏਕ ਇੰਦਰੇ ਵੈਰਾਗ, ਇੱਕ ਗਧਾ ਵੈਰਾਗ ਵੀ ਹੁੰਦਾ, ਸ਼ੇਰ ਵੈਰਾਗ। ਜ਼ਿਆਦਾਤਰ ਤਾਂ ਆਪਾਂ ਨੂੰ ਸਰ ਸੰਗਤ ਜੀ ਗਧਾ ਵੈਰਾਗ ਕੀ ਹੈ, ਘਰ ਪਰਿਵਾਰ 'ਚ ਲੜਾਈ ਹੋ ਗਈ, ਰੁੱਸ ਕੇ ਚਲਿਆ ਗਿਆ ਵੀ ਹੁਣ ਮੈਂ ਪਰਮੇਸ਼ਰ ਦੀ ਭਗਤੀ ਕਰੂੰਗਾ, ਇਹ ਤਾਂ ਸੰਸਾਰ ਨਾਸ਼ਵੰਤ ਹੈ, ਕੋਈ ਪਰਿਵਾਰ ਨਹੀਂ, ਰੁੱਸ ਕੇ ਚਲਿਆ ਗਿਆ। ਬਾਅਦ ਵਿੱਚ ਚਾਰ ਰਿਸ਼ਤੇਦਾਰ ਗਏ ਮਨਾ ਕੇ ਘਰ ਲੈ ਆਏ, ਜਿਵੇਂ ਘੁਮਿਆਰ ਹੁੰਦਾ ਹੈ ਉਹ ਖੋਤੇ ਨੂੰ ਛੱਡਦਾ ਹੈ, ਰੂੜੀਆਂ ਤੇ ਗੰਦੇ ਡੱਕੇ ਡੁੱਕੇ ਖਾ ਕੇ ਜਾਂ ਹੋਰ ਛੱਕ ਛਕਾ ਕੇ ਫੇਰ ਘੁਮਿਆਰ ਦੇ ਕਿੱਲੇ ਤੇ ਆ ਕੇ ਉਹਦਾ ਭਾਰ ਢੋਣਾ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਵੈਰਾਗ ਤਾਂ ਹੋਇਆ, ਘਰ ਬਾਰ ਛੱਡ ਕੇ ਚਲਿਆ ਗਿਆ, ਰਿਸ਼ਤੇਦਾਰ ਗਏ ਮਨਾ ਕੇ ਲੈ ਆਏ, ਫੇਰ ਖੋਤੇ ਦੀ ਨਿਆਈ ਪਰਿਵਾਰ ਦਾ ਭਾਰ ਢੋਣਾ ਸ਼ੁਰੂ ਕਰ ਦਿੱਤਾ। ਗੁਰੂ ਮਹਾਰਾਜ ਨੇ ਕਦੇ ਨਹੀਂ ਕਿਹਾ ਗੁਰੂ ਕਿਆ ਪਿਆਰਿਆ ਵੀ ਤੂੰ ਘਰ ਛੱਡ ਕੇ ਜੰਗਲ 'ਚ ਜਾ, ਰੱਬ ਜੰਗਲ 'ਚ ਮਿਲੂ, ਨਹੀਂ, ਵਸੈ ਰੱਬ ਹਿਆਲੀਆ, ਹਿਰਦੇ 'ਚ ਵੱਸਦਾ ਵਾਹਿਗੁਰੂ। ਅੱਜ ਤੱਕ ਜਿਹਨੂੰ ਵੀ ਮਿਲਿਆ ਇਤਿਹਾਸ ਦੱਸਦਾ ਅੰਦਰੋਂ ਹੀ ਮਿਲਿਆ ਖਾਲਸਾ ਜੀ। ਜਦੋਂ ਅੰਦਰੋਂ ਦਰਸ਼ਨ ਹੋ ਜਾਂਦੇ ਨੇ ਫਿਰ ਬਾਹਰ ਵੀ ਚੱਪੇ ਚੱਪੇ 'ਚ ਪਰਮੇਸ਼ਰ ਵਸਿਆ ਦਿਖਾਈ ਦਿੰਦਾ ਹੈ। ਇਹ ਨਾਮ ਅਭਿਆਸ ਦੀਆਂ ਬਰਕਤਾਂ ਹਨ। ਬਾਬੀਹਾ ਪ੍ਰਿਓ ਬੋਲੈ, ਬਾਬੀਹਾ ਬੜੇ ਸੰਤ ਜਨਾਂ ਦਾ ਚਿਤਰੂਪੀ ਪਪੀਹਾ, ਬੜੇ ਪਿਆਰੇ ਵਚਨ ਉਚਾਰਦਾ ਹੈ ਤੇ ਸੰਤ ਜਨਾਂ ਦੀ ਵੈਰਾਗ ਰੂਪ ਬਾਣੀ ਕੋਇਲ ਦੀ ਤਰ੍ਹਾਂ ਹੈ। ਸੋ ਇਸ ਕਰਕੇ ਕੋਇਲ ਬੜਾ ਮਿੱਠਾ ਬੋਲਦੀ ਹੈ। ਇਸੇ ਤਰ੍ਹਾਂ ਜੋ ਸੰਤ ਰੂਪ ਸਖੀਆਂ ਹਨ ਉਹ ਬੜੇ ਪਿਆਰੇ ਵੈਰਾਗ ਦੇ ਬਚਨ, ਮਿੱਠੇ ਬਚਨ ਸੁਣਾਉਣਾ ਕਰਦੀਆਂ ਹਨ, ਉਹ ਕੋਇਲ ਦੀ ਨਿਆਈ ਹਨ।
1: ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ।
0: ਸਾ ਧਨ, ਸਾ ਦਾ ਅਰਥ ਹੈ ਉਹ ਧਨ, ਧੱਦਾ ਨੰਨਾ, ਇਹਦਾ ਅਰਥ ਹੈ ਜੀਵ ਰੂਪ ਇਸਤਰੀ। ਆਪਾਂ ਜੀਵ ਰੂਪ ਇਸਤਰੀਆਂ ਹਾਂ, ਆਪਣੇ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦਾ ਇੰਤਜ਼ਾਰ ਕਰਦੀ ਹੈ ਅੰਤਸ਼ਕਰਨ ਰੂਪ ਸੇਜਾ ਤੇ, ਕਿ ਮੈਨੂੰ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ ਅੰਤਸ਼ਕਰਨ ਰੂਪ ਸੇਜਾ ਤੇ, ਤਾਂ ਮੈਂ ਧਨ ਹੋ ਜਾਵਾਂਗੀ, ਮੇਰਾ ਮਨੁੱਖਾ ਜਨਮ ਧਨ ਹੋ ਜਾਵੇਗਾ। ਸਾ ਧਨ ਭਾਰ ਰਸ ਚੋਲੈ ਅੰਕ ਸਮਾਣੀਆਂ। ਖਾਲਸਾ ਜੀ, ਚੋਲੇ ਤੋਂ ਭਾਵ ਚੋਂਦਾ, ਜਿਹੜੀਆਂ ਸੰਤ ਰੂਪ ਸਖੀਆਂ ਹਨ ਉਹਨਾਂ ਦੇ ਹਿਰਦੇ 'ਚ ਬ੍ਰਹਮਾਨੰਦ ਰੂਪ ਰਸ ਚੋਂਦਾ ਹੈ। ਰਸ ਤਾਂ ਬੜੇ ਨੇ ਦੁਨੀਆਂ ਦੇ ਵਿੱਚ, ਹੋਰ ਕਿੰਨੇ ਪ੍ਰਕਾਰ ਦੇ ਰਸ ਨੇ, ਪਰੰਤੂ ਇਹ ਖੋਟੇ ਨੇ। ਇੱਕ ਬ੍ਰਹਮਾਨੰਦ ਰੂਪ ਰਸ ਜਿਹੜਾ ਹੈ, ਜਿਹੜਾ ਗੁਰਬਾਣੀ ਪੜ੍ਹ ਕੇ ਰਸ ਆਉਂਦਾ, ਇਹ ਸੱਚਾ ਰਸ ਹੈ। ਬਾਕੀ ਤਾਂ ਛੇ ਪ੍ਰਕਾਰ ਦੇ ਰਸਾਂ ਤੋਂ ਆਪਾਂ ਸਾਰੇ ਭੋਜਨ ਬਣਾ ਲੈਂਦੇ ਹਾਂ, 36 ਪ੍ਰਕਾਰ ਦੇ ਪਦਾਰਥ ਬਣਦੇ ਨੇ 6 ਰਸਾਂ ਤੋਂ, ਪਰੰਤੂ ਅਸਲ ਰਸ ਕਿਹੜਾ ਹੈ, ਉਹ ਹੈ ਬ੍ਰਹਮਾਨੰਦ ਰੂਪ। ਬ੍ਰਹਮਾਨੰਦ ਰੂਪ ਬਾਣੀ ਉਹ ਆਨੰਦ ਕਿਵੇਂ ਪ੍ਰਾਪਤ ਹੋਊਗਾ? ਬ੍ਰਹਮ ਰੂਪ ਬਾਣੀ ਪੜ੍ਹ ਕੇ, ਬ੍ਰਹਮ ਦੀ ਬਾਣੀ ਨੂੰ ਪੜ੍ਹ ਕੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਕੋਈ ਗੀਤ ਨਹੀਂ ਹੈ। ਗੁਰਬਾਣੀ ਕਿਸੇ ਕਵੀ ਦੀ ਕਵਿਤਾ ਨਹੀਂ ਹੈ, ਬ੍ਰਹਮ ਦੀ ਵਿਚਾਰ ਹੈ। ਬ੍ਰਹਮ ਰੂਪ ਬਾਣੀ ਜਦੋਂ ਪੜਾਂਗੇ, ਬ੍ਰਹਮ ਰੂਪ ਬਾਣੀ ਪੜਨ ਕਰਕੇ ਅੰਦਰ ਰਸ ਆਵੇਗਾ। ਉਹ ਰਸ ਨੂੰ ਕਹਿੰਦੇ ਨੇ ਬ੍ਰਹਮਾਨੰਦ ਰਸ। ਤੇ ਜਦੋਂ ਫਿਰ ਬ੍ਰਹਮਾ ਆਨੰਦ ਰਸ ਆਵੇਗਾ ਤਾਂ ਜਿਹੜੀ ਜੀਵ ਰੂਪ ਇਸਤਰੀ ਹੈ, ਅੰਕ ਸਮਾਣੀਆਂ, ਅੰਕ ਦਾ ਅਰਥ ਹੈ ਸਰੂਪ, ਉਹ ਫਿਰ ਆਪਣੇ ਸਰੂਪ ਰੂਪੀ ਘਰ ਵਿੱਚ ਸਮਾ ਜਾਂਦੀ ਹੈ। ਜਦੋਂ ਬ੍ਰਹਮਾਨੰਦ ਪ੍ਰਾਪਤ ਕਰਦੀ ਹੈ ਜੀਵ ਰੂਪ ਇਸਤਰੀ।
1: ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ।
0: ਜਿਹੜੀਆਂ ਜੀਵ ਰੂਪ ਇਸਤਰੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ, ਅੰਕ ਤੋਂ ਭਾਵ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰਦੀਆਂ ਹਨ। ਕਦੋਂ ਕਰਦੀਆਂ ਹਨ? ਜਦੋਂ ਪ੍ਰਭੂ ਨੂੰ ਜੀਵ ਰੂਪ ਇਸਤਰੀਆਂ ਜਿਹੜੀਆਂ ਪ੍ਰਭੂ ਨੂੰ ਭਾ ਗਈਆਂ, ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਸੰਤ ਰੂਪ ਸਖੀਆਂ ਦੀ ਸੰਗਤ ਕੀਤੀ।

ਕੀ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਕਿਹੜੀ ਮੁਕਤੀ ਪ੍ਰਾਪਤ ਕਰ ਲਵੇਗਾ? ਭਟਕਦਾ ਹੀ ਫਿਰੂਗਾ ਟੇਢੀਆਂ ਜੂਨਾਂ ਚ। ਹਰ ਅੰਕ ਸਮਾਣੀ ਜਾਂ ਪ੍ਰਭਾਣੀ ਜਦੋਂ ਪ੍ਰਭੂ ਨੂੰ ਪਾਉਂਦਾ ਤਾਂ ਜੀਵ ਰੂਪੀ ਇਸਤਰੀਆਂ ਸੁਰੂਪ ਰੂਪੀ ਘਰ ਵਿੱਚ ਪ੍ਰਭੂ ਦੇ ਸਮਾ ਜਾਂਦੀਆਂ ਹਨ। ਸਾ ਸੁਹਾਗਣ ਨਾਰੇ, ਫਿਰ ਉਹ ਸੋਭਾ ਬੰਤੀ ਸੁਹਾਗਣਾ ਇਸਤਰੀਆਂ ਕਹਾਉਂਦੀਆਂ ਹਨ ਜਦੋਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈਂਦੀਆਂ।

ਨਾਨਕ ਪ੍ਰਿਉ ਪ੍ਰਿਉ ਚਵੇ ਬਵੀਹਾ। ਪ੍ਰਿਉ ਪ੍ਰਿਉ ਤੋਂ ਭਾਵ ਪਿਆਰੇ ਪਿਆਰੇ, ਮਿੱਠੇ ਮਿੱਠੇ ਬਚਨ ਸੰਤ ਜਨਾਂ ਦਾ ਹਿਰਦਾ ਰੂਪੀ ਬਵੀਹਾ ਬੋਲਦਾ ਹੈ। ਕੋਇਕਲ ਸ਼ਬਦ ਸੁਹਾਵੈ, ਸੰਤ ਜਨਾਂ ਦੀ ਬੈਰਾਗ ਵਿਵੇਕ ਰੂਪ ਜਿਹੜੀ ਬਾਣੀ ਹੈ, ਬੈਰਾਗ ਵਿਛੋੜਾ ਰੂਪ ਜਿਹੜੀ ਬਾਣੀ ਹੈ, ਉਹ ਕੋਇਲ ਦੀ ਤਰ੍ਹਾਂ ਮਿੱਠੀ ਹੈ। ਜਦੋਂ ਕੋਇਕਲ ਸ਼ਬਦ ਸੁਹਾਵੈ, ਜਦੋਂ ਕੋਈ ਜੀਵ ਇਸਤਰੀ ਸ਼ਬਦ ਸੁਹਾਵੈ ਤੋਂ ਭਾਵ ਸ਼ਬਦ ਸੋਭਨੀਕ ਹੁੰਦਾ, ਉਹ ਸੋਭਨੀਕ ਸ਼ਬਦ ਜਿਹੜਾ ਨਾ ਨਾਮ ਬਾਣੀ ਦਾ, ਜਿਹੜੀ ਜੀਵ ਰੂਪ ਇਸਤਰੀ ਹਿਰਦੇ ਚ ਸ਼ੋਭਨੀਕ ਸ਼ਬਦ ਨੂੰ ਵਸਾ ਲੈਂਦੀ ਹੈ, ਸ਼ੋਭਨੀਕ ਸ਼ਬਦ ਗੁਰੂ ਕੀ ਬਾਣੀ ਨੂੰ, ਤਾਂ ਫਿਰ ਭਾਈ ਉਹ ਕੋਇਲ ਦੀ ਤਰ੍ਹਾਂ ਮਿੱਠੇ ਬਚਨ ਕਰਦੀ ਹੈ ਜੀਵ ਰੂਪ ਇਸਤਰੀ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜੇ ਸੱਜਣ ਸੁਆਮੀ ਆ ਨਾ, ਉਹ ਸਦਾ ਹੀ ਮਿੱਠਾ ਬੋਲਦਾ ਹੈ। ਉਹ ਇੱਥੋਂ ਤੱਕ ਪਰਮੇਸ਼ਰ ਅਕਿਰਤ ਘਣਾਂ ਨੂੰ ਵੀ ਪਾਲਦਾ ਹੈ। ਆਪਾਂ ਅਕਿਰਤ ਘਣ ਹੋ ਗਏ ਹਾਂ, ਜੋ ਵਾਅਦਾ ਕਰਕੇ ਆਏ ਸੀ ਸੰਸਾਰ ਚੋਂ ਨਿਭਾਉਂਦੇ ਨਹੀਂ, ਬਿਰਲੇ ਆ ਜਿਹੜੇ ਵਾਅਦਾ ਨਿਭਾਉਂਦੇ ਆ, ਜਿਹੜੇ ਸਿਮਰਨ ਦਾ ਦਸਬੰਧ ਕੱਢਦੇ ਨੇ, ਪਰੰਤੂ ਫਿਰ ਵੀ ਉਹ ਪਰਮੇਸ਼ਰ ਕਦੇ ਆਪਣੇ ਕਰਮਾਂ ਦਾ ਫਲ ਤਾਂ ਜ਼ਰੂਰ ਭੁਗਤਾਉਂਦਾ, ਕਦੇ ਕੌੜਾ ਨਹੀਂ ਬੋਲਦਾ। ਸੋ ਨਾਨਕ ਪ੍ਰਿਉ ਪ੍ਰਿਉ ਚਵੇ ਬਵੀਹਾ ਰਟਨ ਕਰਦਾ ਹੈ ਸੰਤ ਜਨਾਂ ਦਾ ਚਿਤਰੂਪ ਬਵੀਹਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਟਨ ਕਰਦਾ ਹੈ, ਤੇ ਸੰਤ ਜਨਾਂ ਦੀ ਬੈਰਾਗ ਵਿਛੋੜੇ ਰੂਪ ਬਾਣੀ ਜਿਹੜੀ ਹੈ ਉਹ ਕੋਇਲ ਦੀ ਤਰ੍ਹਾਂ ਹੈ। ਸੋ ਇੱਥੇ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ, ਸਮਾਂ ਵੀ ਹੋ ਗਿਆ। ਇਹਦਾ ਭਾਵ ਇਹ ਹੈ ਖਾਲਸਾ ਜੀ, ਇਸ ਪੌੜੀ ਦੀ ਜੋ ਵਿਆਖਿਆ ਕੀਤੀ ਹੈ ਇਹਦਾ ਨਿਚੋੜ ਇਹ ਹੈ ਕਿ ਜਦੋਂ ਮਨੁੱਖ 9 ਦਰਵਾਜ਼ਿਆਂ 'ਤੇ ਕੰਟਰੋਲ ਕਰ ਲੈਂਦਾ ਹੈ, 10ਵੇਂ 'ਚ ਆਪਣੀ ਸੁਰਤ ਨੂੰ ਟਿਕਾ ਲੈਂਦਾ ਹੈ, ਤਾਂ ਉਹ ਮਨੁੱਖ ਤੁਰਿਆ ਅਵਸਥਾ ਰੂਪ ਮਹਿਲ ਦੀ ਪ੍ਰਾਪਤੀ ਅਤੇ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿੰਨਾ ਸਮਾਂ ਸਰੂਪ ਦਾ ਗਿਆਨ ਨਹੀਂ ਹੁੰਦਾ ਨਾ, ਆਤਮਕ ਸਰੂਪ ਦੀ ਸੋਝੀ ਨਹੀਂ ਆਉਂਦੀ, ਉਹਨਾਂ ਸਮਾਂ ਸਾਡਾ ਜੰਮਣਾ ਮਰਨਾ ਨਹੀਂ ਮਿਟ ਸਕਦਾ। ਵਾਰ ਵਾਰ ਜੰਮਾਂਗੇ ਤੇ ਵਾਰ ਵਾਰ ਮਰਾਂਗੇ। ਸਰੂਪ ਦੀ ਸਾਖਿਅਤਾ, ਸਰੂਪ ਦੀ ਸੋਝੀ ਨਾਮ ਬਾਣੀ ਨਿਤਨੇਮ ਦੇ ਜ਼ਰੀਏ ਨਾਮ ਅਭਿਆਸ ਨਾਲ ਹੀ ਪ੍ਰਾਪਤ ਹੁੰਦੀ ਹੈ। ਨਾਮ ਦੇ ਅਭਿਆਸ ਦੁਆਰਾ ਹੀ ਪਤਾ ਲੱਗਦਾ ਵੀ 9 ਦਰਵਾਜ਼ੇ ਕਾਇਆ ਕੋਟ ਹੈ, 10ਵੇਂ ਗੁਪਤ ਰਖੀਜਾ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜਾ। 9 ਦਰਵਾਜ਼ੇ ਪ੍ਰਗਟ ਨੇ, 10ਵਾਂ ਗੁਪਤ ਹੈ, ਗੁਰੂ ਦੇ ਸ਼ਬਦ ਦੁਆਰਾ ਇਹ 10ਵਾਂ ਦਰਵਾਜ਼ਾ ਖੁੱਲਦਾ ਹੈ। ਆਓ ਅੱਜ ਭਗਤ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਵਿਚਾਰ ਕੀਤੀ ਹੈ, ਨਾਲ ਹੀ ਮਿਲਦਾ ਜੁਲਦਾ ਅੱਜ ਜੋ ਲੜੀਵਾਰ ਕਥਾ ਤੁਖਾਰੀ ਰਾਗ ਦੇ ਵਿੱਚੋਂ। ਸਾਰੀ ਗੱਲ ਇਹ ਹੈ ਕਿ ਮਾਇਆ ਦੇ ਕਾਰਨ ਪਰਮੇਸ਼ਰ ਤੋਂ ਵਿਛੜੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਵਿਛੜਿਆਂ ਨੂੰ। ਇਹ ਜਨਮ ਹੁਣ ਆਪਾਂ ਗੁਰੂ ਦੇ ਲੇਖੇ ਲਾ ਦਈਏ, ਭਾਵ ਅੰਮ੍ਰਿਤ ਵੇਲਾ ਰਹਿ ਰਾਸ ਦਾ ਟਾਈਮ ਆਪਾਂ ਸੰਭਾਲੀਏ, ਦਿਨੇ ਵੀ ਜਦੋਂ ਟਾਈਮ ਮਿਲੇ ਬਾਣੀ ਪੜ੍ਹੀਏ, ਫਿਰ ਇਹ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇਗੀ। ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਤਾਂ ਫਿਰ ਆਪਾਂ ਜੰਮਾਂਗੇ, ਮਰ ਜਾਂਗੇ, ਫਿਰ ਕਿਸੇ ਜੂਨੀ 'ਚ ਚਲੇ ਜਾਵਾਂਗੇ। ਸੋ ਖਿਮਾ ਕਰਨਾ ਜੇ ਕੋਈ ਗਲਤੀ ਹੋਈ ਹੋਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਸੰਗਤਾਂ ਖਿਮਾ ਕਰਨ। ਦੋ ਅਖੀਰਲੀਆਂ ਪੰਗਤੀਆਂ ਪੜ੍ਹ ਕਰਕੇ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ

ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾ ਆਖਣ ਔਖਾ ਸਾਚਾ ਨਾ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲਿਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਇਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀ ਰਾਤ ਖਸਮ ਵਿਸਾ

ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੁ ਪਾਏ ਤਾਕਾ ਰਿਜ ਪਿਆਗਾ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ
ਹਰਿ ਧਿਆਵਹਿ, ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ, ਸੇ ਮੁਖ ਸੇ ਮੁਕਤ ਭਏ, ਜਿਨ ਹਰਿ ਧਿਆਇਆ ਜੀ, ਤਿਨ ਕੀ ਜਮ ਕੀ ਫਾਸੀ। ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰਨ ਕਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਬ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤਿਕ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਵ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਹੀ ਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜੋ ਮੋਹ ਪਗ ਨਹੀਂ ਚਾਲੈ, ਹਮ ਦਿਖਾ ਤਹਿ ਡੂਬਿਆਲੇ। ਮਨ ਏਕ ਨ ਚੇਤ ਸੰਭੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਵ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ। ਜਪ
ਤਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮ, ਸਰਣ ਪਰੇ ਕੀ ਰਾਖਹ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮ, ਸਰਣ ਪਰੇ ਕੀ ਰਾਖਹ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕਿੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਮੇਂ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਮੋ ਰੱਛਾ ਨਿਜ ਕਰਦੈ ਕਰੀਐ, ਸਭ ਬੈਰਿਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮਹੇ ਛਾੜ ਕੋਈ ਅਵਰ ਨ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਸ ਦੈ ਮੁਝੇ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੋ ਕਰੀਐ ਹੋ ਰੱਛਾ। ਰਾਖ ਲਿਓ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੋ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਆ, ਦੇਵ ਦੈਂਤ ਜਸ਼ਨ ਉਪਜਾਇਆ। ਆਦੰਤੀ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵਗੁਣ ਸੁਖ ਦੀਓ, ਸਤਰਨ ਕੋ ਪਲਮੋ ਵਧ ਕੀਓ। ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇ ਧਰ ਸਭ ਹੋ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਸੰਭ। ਤਾਕਾ ਮੂੜ ਚਾਰਤ ਭੇਦਾ, ਜਾਖੋ ਭੇਵ ਨ ਪਾਵਤ ਵੇਦਾ।
ਤਾਕੋ ਕਰ ਪਾਹਨ ਅਨੁਮਾਨਤ ਮਹਾਂਮੂੜ ਕਛ ਭੀਤ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਵਿਧ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਯਾਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸ਼ਾਹ ਸ਼ਹਿ ਸਕੈ ਨ ਕੋਈ ਏਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਹੋਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲ

ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਤਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ।
1: ਪ੍ਰਭ ਦਾਤਾ ਦਾਤਾਰ ਪਰਿਆ ਜਾਚਕੀ ਕਿ ਸਰਨਾ, ਮਿਲਾਏ ਦਾਨ ਸੰਤਰੀਨ, ਜਿਹ ਲਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ਼ ਮਨ ਚਾਉ, ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੀਤੇ ਔਗਣ ਹਮਾਰੇ। ਦਇਆ ਕਰਹੋ ਕਿਛੁ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ,

दीन का दयाल, मादा गर्भ पर हारी, चरण शरण

ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।